ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਗੁਰਸੇਵਕ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਆਓ ਹੁਣ ਅਗਲੇ ਸਮੇਂ ਵਾਸਤੇ ਕੈਲਗਰੀ ਯੂਥ ਦੇ ਸਮੂਹ ਨੌਜਵਾਨਾਂ ਵੱਲੋਂ ਜੋ ਹਰ ਮੰਗਲਵਾਰ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਅਤੇ ਗੁਰਬਾਣੀ ਦੀਆਂ ਪੰਕਤੀਆਂ ਰਾਹੀਂ ਸਿਮਰਨ ਸਾਧਨਾ ਸਮਾਗਮ ਹੁੰਦਾ ਹੈ, ਸੋ ਅਗਲੇ ਕੁਝ ਸਮੇਂ ਵਾਸਤੇ ਆਓ ਗੁਰਬਾਣੀ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗੀਏ, ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸਜ ਕੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਸਰਵਣ ਕਰੀਏ, ਨਾਲ ਨਾਲ ਜਪ ਕੇ ਮਨ ਬਿਰਤੀਆਂ ਇਕਾਗਰ ਕਰਕੇ ਲਾਹੇ ਪ੍ਰਾਪਤ ਕਰੀਏ। ਇਸ ਤੋਂ ਉਪਰੰਤ ਫਿਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ ਸਮਾਂ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਗੁਰੂ ਜੀ ਦੇ ਪਿਆਰੇ ਸਮੂਹ ਗੁਰਮੁਖਾਂ ਦੇ, ਜੋ ਆਪ ਜੀ ਨੂੰ ਵਾਹਿਗੁਰੂ ਗੁਰਮੰਤਰ ਜਾਪ ਅਤੇ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੀਆਂ ਪੰਗਤੀਆਂ ਦੇ ਕੀਰਤਨ ਰਾਹੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ ਨਾਲ ਜੋੜ ਰਹੇ ਸਨ। ਹੁਣ ਸਮਾਂ ਹੈ ਲੜੀਵਾਰ ਪਾਵਨ ਇਤਿਹਾਸ ਦੀ ਕਥਾ ਦਾ, ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਸਾਨੂੰ ਸਰਵਣ ਕਰਵਾਉਣਗੇ ਅਤਿ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਤਿੰਨਾਂ ਪਾਸੋਂ ਗੁਰ ਇਤਿਹਾਸ ਸਤਿਗੁਰੂ ਜੀ ਦੇ ਪਿਆਰ ਦੇ ਬਚਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਰੇ ਬੋਲੋ ਭਾਈ, ਵਾਹਿਗੁਰੂ। ਗੱਜ ਕੇ ਬੋਲੋ, ਖੁੱਲ੍ਹ ਕੇ ਬੋਲਿਆ ਕਰੋ, ਸੰਗਿਆ ਨਾ ਕਰੋ।

ਜੁਗ ਜੁਗ ਅਟਲ। ਦਸਾਂ ਹੀ ਪਾਤਸ਼ਾਹੀਆਂ ਦੀ ਜਗਦੀ ਜੋਤ ਸਮਰੱਥ ਗੁਰੂ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂ ਖਾਲਸਾ ਸਾਧ ਸੰਗਤ ਜੀਓ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਗੁਰੂ ਕੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਗੁਰੂ ਦਰਬਾਰ ਵਿੱਚ ਸੱਜ ਕੇ, ਸੰਗਤ ਵਿੱਚ ਸੱਜ ਕੇ ਸਤਿਗੁਰੂ ਜੀ ਦੇ ਨਾਮ ਅਭਿਆਸ ਨੂੰ, ਗੁਰਮੰਤਰ ਦਾ ਜਾਪ ਬਹੁਤ ਹੀ ਪਿਆਰ ਵਿੱਚ ਕੀਤਾ ਹੈ। ਧੰਨ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿਵੇਂ ਅੰਮ੍ਰਿਤ ਬਚਨ ਨੇ, ਤੁਸਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ

ਨਾਮ ਪ੍ਰਗਾਸ ਦਇਆ ਕਰ ਦਿਓ ਸਤਿਗੁਰੂ, ਤੁਹਾਡੇ ਘਰ ਵਿੱਚ ਹਮੇਸ਼ਾ ਦਇਆ ਵਰਤਦੀ ਹੈ। ਮੇਰੇ ਹਿਰਦੇ ਵਿੱਚ ਗੁਰੂ ਸ਼ਬਦ ਦਾ ਪ੍ਰਕਾਸ਼ ਹੋ ਜਾਵੇ। ਮੇਰੇ ਮੀਤ ਗੁਰਦੇਵ, ਹੇ ਮੇਰੇ ਪਿਆਰੇ ਮਿੱਤਰ ਗੁਰੂ ਸਾਹਿਬ ਜੀ, ਮੋ ਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ। ਸਤਿਗੁਰੂ ਜੀ, ਨਾ ਮੇਰੇ ਪ੍ਰਾਣਾਂ ਦੀ ਜਿੰਦ ਦਾ ਆਸਰਾ ਬਣ ਜਾਵੇ। ਜਿਵੇਂ ਸਵਾਸ ਚੱਲਦੇ ਤੇ ਸਰੀਰ ਤੁਰਦਾ ਫਿਰਦਾ ਹੈ, ਹਰਕਤ ਵਿੱਚ ਆ ਰਿਹਾ ਹੈ, ਤਿਵੇਂ ਮੇਰੇ ਰੋਮ ਰੋਮ ਚੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਸਤਿਗੁਰੂ ਬਖਸ਼ ਦਿਓ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿਰਾਸ। ਸਤਿਗੁਰੂ ਮਹਾਰਾਜ ਇਹ ਕਿਰਪਾ ਕਰ ਦਿਓ। ਸਤਿਗੁਰੂ ਜੀ ਦੇ ਅੰਮ੍ਰਿਤ ਬਾਚਾ ਨੇ ਕਹਿੰਦੇ ਨਾਮ ਦਾ ਜਾਭਿਆਸ ਕਰਦਿਆਂ ਕਰਦਿਆਂ ਪਾਪ ਜਿਹੜੇ ਨੇ ਉਹ ਸਾਰੇ ਹੀ ਖਤਮ ਹੋ ਜਾਂਦੇ ਨੇ। ਬੋਲਤ ਨਾਮ, ਨਾਮ ਨੂੰ ਜਿਵੇਂ ਜਿਵੇਂ ਜੀਵ ਅਭਿਆਸ ਕਰਦਾ ਹੈ ਅੰਦਰ ਨਾਮ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਸਾਰੀਆਂ ਵਡਿਆਈਆਂ ਜਿਹੜੀਆਂ ਨੇ ਉਹ ਨਾਮ ਦੁਆਰੇ ਹੀ ਪ੍ਰਾਪਤ ਹੋਈਆਂ ਕਰਦੀਆਂ ਨੇ, ਔਰ ਨਾਮ ਤੋਂ ਬਿਨਾਂ ਕੋਈ ਸੰਗੀ ਸਾਥੀ ਨਹੀਂ ਹੈ। ਤੁਸੀਂ ਬਹੁਤ ਸੁਖੈਣ ਜਿਹਾ ਬੋਲ ਪੜ੍ਹਦੇ ਹੋ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਸਤਿਗੁਰੂ ਜੀ ਕਹਿੰਦੇ ਨਾਮ ਜਪਤ ਹਰ ਪ੍ਰਗਟ ਪਿਆ, ਨਾਮ ਜਪਦਿਆਂ ਜਪਦਿਆਂ ਸਖਿਆਥ ਰੂਹ ਵਿੱਚ ਮੇਰੇ ਵਾਹਿਗੁਰੂ ਜਰੇ ਜਰੇ ਵਿੱਚੋਂ ਨਜ਼ਰ ਆ ਜਾਂਦੇ ਨੇ। ਵੱਡਿਆਂ ਭਾਗਾਂ ਵਾਲਿਓ, ਗੁਰੂ ਕੀ ਸੰਗਤ ਪ੍ਰਾਪਤ ਹੋਈ ਹੈ, ਸੰਗਤ ਵਿੱਚ ਬੈਠਣ ਦਾ ਸੁਭਾਗ ਅਵਸਰ ਮਿਲਿਆ ਹੈ। ਗੁਰੂ ਸਵਾਰੀ ਸੰਗਤ ਜੀ, ਰੋਜ਼ਾਨਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਵਿਚਾਰ ਚੱਲਦੀ ਹੈ। ਕੱਲ ਦੇ ਦੀਵਾਨਾ ਅੰਦਰ ਆਪ ਜੀਆਂ ਨੇ ਪ੍ਰਸੰਗ ਸਰਵਣ ਕੀਤੇ ਸੀ। ਅਬਦਾਲੀ ਜਿਹੜਾ ਹੈ ਚਾਰ ਚੁਫੇਰੇ ਆਪਣਾ ਸ਼ਿੱਕਾ ਜਮਾ ਚੁੱਕਾ ਹੈ। ਸਰਹੰਦ

ਔਰ ਇਹ ਗੱਲ ਕਹਿੰਦਾ ਆ ਵਦਾਲੀ ਵੀ ਮੈਂ ਸਿੱਖ ਕੋਈ ਰਹਿਣ ਨਹੀਂ ਦੇਣਾ। ਸ਼ੁਰੂ ਤੋਂ ਬਾਤ ਚੱਲਦੀ ਆਈ ਹੈ, ਕੱਲ ਤੁਹਾਡੇ ਨਾਲ ਸਾਂਝ ਪਾ ਰਿਹਾ ਸੀ, ਮੀਰ ਮੰਨੂ ਵੀ ਇਹ ਗੱਲ ਕਹਿੰਦਾ ਸੀ, ਜਈਆ ਖਾਂ ਵੀ ਇਹ ਗੱਲ ਕਹਿੰਦਾ ਸੀ, ਜਕਰੀਆ ਖਾਂ ਵੀ ਇਹੋ ਗੱਲ ਕਹਿੰਦਾ ਸੀ। ਪਰ ਜਿਹੜੀ ਸਿੱਖ ਕੌਮ ਹੈ, ਖਾਲਸਾ ਪੰਥ ਹੈ, ਸਤਿਕਾਰਯੋਗ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਕੱਲ ਆਪਾਂ ਬੋਲ ਸਾਂਝੇ ਕੀਤੇ ਸਨ, ਇਹ ਜਿਹੜਾ ਗੁਰੂ ਕਾ ਖਾਲਸਾ ਹੈ ਨਾ, ਇਹ ਬਲੀ ਪੁਰਸ਼ ਨੇ ਪ੍ਰਗਟ ਕੀਤਾ ਹੈ। ਭਾਵ ਇਹਨੂੰ ਸਾਜਣ ਵਾਲੇ ਗਰੀਬ ਨਿਵਾਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬੱਚਾ ਨੇ ਖਾਲਸਾ ਬੇਕੀਨੋ ਗੁਰੂ ਗੋਬਿੰਦ ਸਿੰਘ, ਇਹ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਜਿਆ ਹੈ। ਤੇ ਫਿਰ ਖਾਲਸਾ ਸਾਜ ਕੇ ਖਾਲਸੇ ਨੂੰ ਆਪਣਾ ਰੂਪ ਵੀ ਦਰਸਾਇਆ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਸ ਰੂਪ ਆਖਿਆ ਜੀ, ਦੇਖੋ ਖਾਸ। ਆਹ ਬੰਦਾ ਕਹਿੰਦਾ ਜੀ ਆਹ ਬੰਦਾ ਮੇਰਾ ਖਾਸ ਹੈ, ਆਹ ਵਸਤੂ ਮੇਰੀ ਖਾਸ ਹੈ, ਖਾਸ ਤੋਂ ਭਾਵ ਬਹੁਤ ਮੇਰੇ ਕੋਲ ਹੈ, ਮੇਰਾ ਹੀ ਰੂਪ ਹੈ। ਤਾਂ ਸਾਹਿਬ ਕਹਿੰਦੇ ਹਨ ਖਾਲਸਾ ਜਿਹੜਾ ਅਸੀਂ ਸਾਜਿਆ ਹੈ ਇਹਦੇ ਵਿੱਚ ਤੇ ਖਾਲਸੇ ਵਿੱਚ ਮੇਰੇ ਵਿੱਚ ਕੋਈ ਭੇਦ ਭਾਵ ਫਰਕ ਨਹੀਂ ਰਹਿ ਗਿਆ। ਭਾਈ ਰਤਨ ਸਿੰਘ ਜੀ ਨੇ ਕੱਲ ਬਚਨ ਸਾਂਝੇ ਕੀਤੇ ਸੀ, ਕਹਿੰਦੇ ਖਾਲਸਾ ਇਉਂ ਸਮਝ ਲਓ ਜਿਵੇਂ ਸੁੰਮੇਵਾਣੀ ਨਦੀ ਹੋਵੇ। ਸੁੰਮੇਵਾਣੀ ਨਦੀ ਦੇ ਅਰਥ ਕੱਲ ਕੀਤੇ ਸਨ, ਜਿਵੇਂ ਪਹਾੜਾਂ ਤੋਂ ਸੋਮਾ ਫੁੱਟਦਾ ਹੋਵੇ ਜੀ, ਪਾਣੀ ਥੱਲਿਓਂ ਸਿੰਮਦਾ ਹੈ ਸਿੰਮਦਾ ਹੈ, ਜਿਹੜਾ ਅਗਲਾ ਪਾਣੀ ਉਹ ਅਗਾਂਹ ਤੁਰਿਆ ਜਾਂਦਾ, ਪਿੱਛੋਂ ਪਾਣੀ ਸੁੰਮ ਸੁੰਮ ਕੇ ਥੱਲਿਓਂ ਧਰਤੀ ਚ ਹੋਰ ਹੋਰ ਹੋਰ ਹੋਰ ਅੱਗੇ ਤੋਂ ਅੱਗੇ ਵਗਦਾ ਜਾਂਦਾ ਹੈ। ਇਹ ਗੁਰੂ ਕਾ ਖਾਲਸਾ ਇਉਂ ਹੈ, ਜਿਵੇਂ ਜਿਵੇਂ ਖਾਲਸੇ ਦੀਆਂ ਸ਼ਹੀਦੀਆਂ ਹੁੰਦੀਆਂ ਨੇ, ਤਿਵੇਂ ਤਿਵੇਂ ਖਾਲਸਾ ਹੋਰ ਹੋਰ ਹੋਰ ਹੋਰ ਪੈਦਾ ਹੋ ਰਿਹਾ। ਜਿਵੇਂ ਸੁੰਮੇਵਾਣੀ ਨਦੀ ਦਾ ਪਾਣੀ ਨਹੀਂ ਨਾ ਜੀ ਮੁੱਕਦਾ, ਤਿਵੇਂ ਖਾਲਸਾ ਕਦੇ ਮੁਕਾਇਆ ਮੁੱਕ ਨਹੀਂ ਸਕਦਾ, ਜੁਗੋ ਜੁਗ ਅਟਲ ਰਹਿਣ ਵਾਲਾ ਹੈ। ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚਿਆ ਹੋਇਆ, ਜੋ ਗੁਰੂ ਕੇ ਖਾਲਸੇ ਨੇ ਰਾਮ ਰੌਣੀ ਦਾ ਕਿਲ੍ਹਾ ਤਿਆਰ ਕੀਤਾ ਸੀ, ਜਿਸ ਕਿਲ੍ਹੇ ਦਾ ਸਦਕਾ ਹੀ ਨਾਂ ਪਿਆ ਸੀ ਭਾਈ ਸਾਹਿਬ ਜੀ ਜਾਂ ਬਾਬਾ ਜੀ ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਉਸੇ ਕਿਲ੍ਹੇ ਤੋਂ ਹੀ ਉਹਨਾਂ ਦਾ ਨਾਮ ਰਾਮਗੜੀਆ ਨਾਲ ਲੱਗਿਆ ਸੀ। ਉਸ ਜਗ੍ਹਾ ਤੇ ਅਬਦਾਲੀ ਨੇ ਆਪਣਾ ਕਬਜ਼ਾ ਕਰ ਲਿਆ ਹੈ। ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਇਤਿਹਾਸਕ ਗੁਰਦੁਆਰਿਆਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਅਬਦਾਲੀ ਦੀ ਫੌਜ ਬਹੁਤੀ ਜ਼ਿਆਦਾ ਨਾਲ ਰਹਿੰਦੀ ਸੀ, 3-4 ਲੱਖ ਦੀ ਫੌਜ ਤਾਂ ਹਰ ਵੇਲੇ ਕੋਲ ਰਿਹਾ ਕਰਦੀ ਸੀ, ਜਿੰਨੀ ਫੌਜ ਸੀ ਉਹਨੇ ਘੋੜੇ ਵੀ ਨਾਲ ਹੁੰਦੇ ਸਨ, ਔਰ ਗੁਰੂ ਖਾਲਸਾ ਜੀ ਘੋੜਿਆਂ ਦੀ ਲਿੱਧ ਨਾਲ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੰਮ੍ਰਿਤ ਸਰੋਵਰ ਘੋੜਿਆਂ ਦੀ ਲਿੱਧ ਨਾਲ ਪੂਰ ਦਿੱਤਾ ਸੀ। ਇੱਥੋਂ ਤੱਕ ਲਿੱਧ ਨਾਲ ਪੂਰ ਕੇ ਉਹਦੇ ਵਿੱਚ ਜੌ ਬੀਜ ਦਿੱਤੇ ਸਨ, ਫਿਰ ਸੱਚਖੰਡ ਹਰਿਮੰਦਰ ਸਾਹਿਬ ਉਹਦੀਆਂ ਨੀਹਾਂ ਦੇ ਕੋਲ ਬਰੂਦ ਰੱਖ ਕੇ ਉਡਾਉਣ ਦਾ ਯਤਨ ਕੀਤਾ। ਜਿਸ ਵੇਲੇ ਬਰੂਦ ਚੱਲਿਆ, ਸੱਚਖੰਡ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਘਰ ਦੀ ਹਰਿਮੰਦਰ ਸਾਹਿਬ ਜੀ ਦੀ ਇੱਕ ਇੱਟ ਜਿਹੜੀ ਉੱਡਦੀ ਆਈ ਸੀ, ਉਹ ਅਬਦਾਲੀ ਦੇ ਆ ਬਰਵੱਟਿਆਂ ਤੋਂ ਥੋੜਾ ਜਿਹਾ ਥੱਲੇ, ਜਿਹਨੂੰ ਨੱਕ ਦੀ ਹੱਡੀ ਕਹਿੰਦੇ, ਇਹ ਜਗ੍ਹਾ ਤੇ ਮੇਰੀਆਂ ਅਣਕਾਂ ਤੋਂ ਥੱਲੇ ਇਸ ਤੇ ਆ ਕੇ ਠੋ ਦਾਣੀ ਵੱਜੀ ਸੀ, ਨੱਕ ਨਾਲ ਹੀ ਫਿਸ ਗਿਆ ਸੀ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਅਬਦਾਲੀ ਨੇ ਇਲਾਜ ਤਾਂ ਬੜਾ ਕਰਵਾਇਆ, ਪਰ ਉਹ ਰੋਗ ਜਿਹੜਾ ਹੈ ਉਹ ਠੀਕ ਨਹੀਂ ਸੀ ਹੋਇਆ, ਉਸੇ ਰੋਗ ਨਾਲ ਤੜਫ ਤੜਫ ਕੇ ਅਬਦਾਲੀ ਸਮੇਂ ਮੁਤਾਬਕ ਮਰਿਆ ਸੀ। ਆਖੋ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਜਿਸ ਵੇਲੇ ਗੁਰੂ ਕਾ ਖਾਲਸਾ ਮਾਲਵੇ ਵਿੱਚ ਠਹਿਰਿਆ ਹੋਇਆ, ਬਠਿੰਡੇ ਦਾ ਇਲਾਕਾ, ਦਮਦਮਾ ਸਾਹਿਬ ਜੀ ਦਾ ਇਲਾਕਾ ਹੈ, ਇਹ ਸਾਰਾ ਜੰਗਲ ਦਾ ਇਲਾਕਾ ਕਿਹਾ ਜਾਂਦਾ ਸੀ। ਧੰਨ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸ ਪਾਵਨ ਧਰਤੀ ਨੂੰ ਬਹੁਤ ਵੱਡੇ ਭਾਗ ਲਾਏ ਸਨ, ਇਹ ਸਾਰਾ ਜੰਗਲ ਦਾ ਇਲਾਕਾ ਹੋਇਆ ਕਰਦਾ ਸੀ। ਇੱਥੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਭਾਈ ਡੱਲੇ ਨੂੰ ਆਖਿਆ ਸੀ, ਭਾਈ ਡੱਲਿਆ ਸਾਹਮਣੇ ਦੇਖ ਕਮਾਦ ਕਿਵੇਂ ਖੜੇ ਹੋਏ ਨੇ। ਕਹਿੰਦਾ ਮਹਾਰਾਜ ਕਮਾਦ ਥੋੜੀ ਨੇ, ਇਹ ਤਾਂ ਕਾਨੇ ਨੇ। ਫਿਰ ਸਤਿਗੁਰੂ ਮਹਾਰਾਜ ਨੇ ਦੂਜਾ ਬਚਨ ਕੀਤਾ, ਭਾਈ ਡੱਲਿਆ ਆਓ ਦੇਖ ਕਿੰਡੇ ਸੋਹਣੇ ਬਾਗ ਨੇ। ਕਹਿੰਦਾ ਮਹਾਰਾਜ ਇਹ ਬਾਗ ਥੋੜੀ ਨੇ, ਇਹ ਤੇ ਮਲੇ ਨੇ। ਤੀਜਾ ਬਚਨ ਕੀਤਾ, ਸਤਿਗੁਰੂ ਮਹਾਰਾਜ ਕਹਿਣ ਲੱਗੇ ਆਓ ਦੇਖ ਕਿੰਨੀ ਫਸਲ ਜਿਹੜੀ ਹੈ ਉਹ ਇੱਕ ਸਾਰ ਖੜੀ ਹੋਈ ਹੈ। ਕਹਿੰਦਾ ਮਹਾਰਾਜ ਇਹ ਫਸਲ ਥੋੜੀ ਹੈ, ਇਹ ਤਾਂ ਸਰਕੜਾ ਉੱਗਿਆ ਹੋਇਆ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਡੱਲਿਆ ਤਿੰਨ ਬਚਨ ਹੋਏ ਨੇ, ਤੂੰ ਤਿੰਨੇ ਵਾਰ ਨਾ ਕਰ ਦਿੱਤੀ ਹੈ, ਅਗਰ ਜੇ ਤੂੰ ਹਾਂ ਕਰ ਦਿੱਤਾ ਤੇ ਹੁਣੇ ਹੀ ਗੁਰੂ ਨਾਨਕ ਦੀ ਕਿਰਪਾ ਵਰਤ ਜਾਣੀ ਸੀ। ਭਾਵੇਂ ਹੈ ਸਾਰਾ ਜੰਗਲ ਦਾ ਇਲਾਕਾ,
ਪਰ ਹੁਣ ਸਮਾਂ ਪਾ ਕੇ ਇਹ ਧਰਤੀ ਬਹੁਤ ਵੱਡਿਆਂ ਭਾਗਾਂ ਵਾਲੀ ਹੋਵੇਗੀ, ਉਪਜਾਊ ਹੋਵੇਗੀ। ਅੱਜ ਤੁਸੀਂ ਦੇਖੋ ਮਾਲਵੇ ਦੀ ਧਰਤੀ ਕਿੰਨੀ ਮੇਰੇ ਸਤਿਗੁਰੂ ਜੀ ਦੀ ਬਖਸ਼ਿਸ਼ ਹੈ। ਇਹ ਸਭ ਬਖਸ਼ਿਸ਼ਾਂ ਜਿਹੜੀਆਂ ਨੇ ਇਹ ਕਲਗੀਧਰ ਪਾਤਸ਼ਾਹ ਜੀ ਦੀਆਂ ਪ੍ਰਤੱਖ ਰੂਪ ਦੇ ਵਿੱਚ ਗੁਰੂ ਖਾਲਸਾ ਜੀ ਵਰਤਦੀਆਂ ਨੇ। ਸਿੱਖ ਜਿਹੜੇ ਮਾਲਵੇ ਵਿੱਚ ਨੇ ਔਰ ਗਾਹੇ ਬਗਾਹੇ ਜਿਵੇਂ ਜਿਵੇਂ ਬਚਨ ਚੱਲਦਾ ਹੈ, ਗੁਰੂ ਕਾ ਖਾਲਸਾ ਸਰਕਾਰੀ ਖਜ਼ਾਨਿਆਂ ਨੂੰ ਲੁੱਟਿਆ ਕਰਦੇ ਸਨ ਕਿਉਂਕਿ ਖਰਚਾ ਜ਼ਿਆਦਾ ਸੀ। ਇੱਕ ਵਾਰ ਗੁਰੂ ਕੇ ਖਾਲਸੇ ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਚੜ੍ਹਤ ਸਿੰਘ ਜੀ, ਭਾਈ ਸਾਹਿਬ ਭਾਈ ਜੈ ਸਿੰਘ ਜੀ, ਭਾਈ ਸੁਖਚੈਨ ਸਿੰਘ ਜੀ, ਇੱਤ ਆਦਿ ਗੁਰੂ ਕੇ ਖਾਲਸੇ ਨੇ ਸਲਾਹ ਕੀਤੀ ਵੀ ਸਰਹੰਦ ਤੇ ਸਾਡੀ ਹੈ, ਸਰਹੰਦ ਤਾਂ ਸਾਡੀ ਹੈ, ਅਸੀਂ ਸਰਹੰਦ ਤੇ ਕਾਬਜ ਹੋਣਾ, ਸਰਹੰਦ ਨੂੰ ਲੁੱਟਣਾ ਹੈ। ਜਿਵੇਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਭ ਕੁਝ ਕਾਰਨਾਮੇ ਕੀਤੇ ਸਨ ਅਤੇ ਅਬਦਾਲੀ ਨੇ ਸਰਹੰਦ ਵੇਖੀ ਆਪਣਾ ਵਜ਼ੀਰ ਸੂਬੇਦਾਰ ਜੈਨ ਖਾਂ ਜੀ ਦਾ ਨਾਮ ਸੀ ਉਹਨੂੰ ਲਾਇਆ ਹੋਇਆ ਸੀ, ਗੁਰੂ ਕਾ ਖਾਲਸਾ ਸਰਹੰਦ ਤੇ ਹੱਲਾ ਬੋਲਿਆ। ਜੈਨ ਖਾਂ ਜਿਹੜਾ ਹੈ ਉਹ ਕਿਲੇ ਦੇ ਅੰਦਰ ਜਾ ਕੇ ਲੁੱਕ ਗਿਆ, ਕਈ ਦਿਨ ਲੁਕਿਆ ਰਿਹਾ। ਗੁਰੂ ਕੇ ਖਾਲਸੇ ਨੇ ਸੋਚਿਆ ਵੀ ਇੱਥੇ ਆਕੀ ਹੋ ਕੇ ਬੈਠੇ ਰਹਾਂਗੇ, ਚਲੋ ਆਪਾਂ ਇੱਦਾਂ ਕਰਦੇ ਹਾਂ ਮਲੇਰ ਕੋਟਲੇ ਵੱਲੇ ਚੱਲਦੇ ਹਾਂ। ਜਿਸ ਵੇਲੇ ਰਾਏ ਕੋਟਲੇ ਵੱਲ ਰਾਏ ਕੋਟ ਆਏ, ਇੱਥੇ ਆ ਕੇ ਗੁਰੂ ਕੇ ਖਾਲਸੇ ਦਾ ਮਨ ਬਦਲ ਗਿਆ ਕਿਉਂਕਿ ਜਿਹੜੀ ਮਲੇਰ ਕੋਟਲੇ ਦੀ ਜੜ ਹੈ ਨਾ ਉਹ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ ਸੀ ਵੀ ਲੱਗੀ ਰਹੇਗੀ, ਭਾਵੇਂ ਸ਼ੇਰ ਮੁਹੰਮਦ ਖਾਂ ਜਿਹੜਾ ਹੈ ਸਤਿਗੁਰੂ ਨਾਲ ਵਿਰੋਧ ਵਿੱਚ ਲੜਨ ਵਾਸਤੇ ਆਇਆ, ਪਰ ਹਾ ਦਾ ਨਾਰਾ ਤਾਂ ਇੱਕ ਵਾਰ ਮਾਰ ਦਿੱਤਾ ਨਾ। ਭਾਵੇਂ ਉਹਦਾ ਭਰਾ ਨਾਰ ਖਾਂ ਖਵਾਜਾ ਮਰਦੂਦ ਸਤਿਗੁਰੂ ਮਹਾਰਾਜ ਦੇ ਵਿਰੋਧ ਵਿੱਚ ਲੜੇ ਨੇ, ਨਾਰ ਖਾਂ ਤੇ ਮਾਰ ਗਿਆ ਸੀ ਤਾਂ ਮਹਾਰਾਜ ਨੇ ਕਿਹਾ ਸੀ ਆ ਖਵਾਜਾ ਮਰਦੂਦ ਛਾਇਆ ਦੀਵਾਰ ਬਾ ਮੈਦਾ ਬਾ ਮਰਦਾਨਾ ਵਾਰ, ਤੂੰ ਬੜਾ ਮਰਦਾਨ ਕਹਾਉਂਦਾ ਹੈ, ਬੜਾ ਮਰਦ ਕਹਾਉਂਦਾ ਹੈ, ਤੇਰੇ ਵਿੱਚ ਅਣਖ ਹੈ ਤੇ ਸਾਹਮਣੇ ਹੋ ਜਫਰਨਾਮਾ ਲਿਖਦੇ ਨੇ ਕਲਗੀਧਰ ਪਾਤਸ਼ਾਹ। ਕਹਿੰਦੇ ਉਹ ਜਫਰਨਾਮਾ ਔਰੰਗਜ਼ੇਬ ਜਿੰਨਾ ਜਰਨੈਲਾਂ ਤੇ ਤੂੰ ਮਾਣ ਕਰਦਾ ਸੀ ਨਾ, ਤੇਰਾ ਨਾਰ ਖਾਂ ਜਰਨੈਲ ਜਿਹੜਾ ਹੈ ਜਦੋਂ ਕਿਲੇ ਕੱਚੀ ਗੜੀ ਦੀ ਕੰਧ ਨੂੰ ਦੀਵਾਰ ਨੂੰ ਪੌੜੀ ਲਾ ਕੇ ਦੋ ਡੰਡੇ ਤਾਂ ਚੜਿਆ ਸੀ ਤਾਂ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਸੀ ਉਹ ਪਠਾਣ ਦਿਆ ਪੁੱਤਰਾ ਸ਼ੇਰਨੇ ਦੇ ਘੋਰ ਘੋਰਨੇ ਵਿੱਚ ਤੇ ਨਾਗ ਦੀ ਖੁੱਡ ਵਿੱਚ ਜਰਾ ਸਮਝ ਕੇ ਹੱਥ ਪਾਈਦਾ ਹੈ। ਕਲਗੀਧਰ ਪਾਤਸ਼ਾਹ ਜੀ ਦਾ ਇੱਕੋ ਹੀ ਤੀਰ ਚੱਲਿਆ ਸੀ, ਲੱਕੜੀ ਦੇ ਮੋਛੇ ਵਾਂਗੂ ਦਾੜ ਕਰਤਾ ਧਰਤੀ ਤੇ ਸੁੱਟ ਦਿੱਤਾ। ਖਵਾਜਾ ਮਰਦੂਦ ਆਪਣੀ ਜਾਨ ਬਚਾਉਂਦਾ ਰਿਹਾ, ਮਹਾਰਾਜ ਕਹਿੰਦੇ ਇਹਨਾਂ ਤੇ ਮਾਣ ਕਰਦਾ ਸੀ, ਭਾਵੇਂ ਸਤਿਗੁਰੂ ਜੀ ਦੇ ਵਿਰੋਧ ਵਿੱਚ ਮਲੇਰ ਕੋਟਲੇ ਦੇ ਪਠਾਣ ਆ ਕੇ ਲੜੇ ਨੇ। ਬਾਕੀ ਇੰਨੀ ਗੱਲ ਹੈ, ਜਦੋਂ ਹਾਂ ਦੀ ਬਾਤ ਕਹਿ ਦਿੱਤੀ ਖਾਲਸਾ ਅੱਜ ਤੱਕ ਉਹਨਾਂ ਦੀ ਇਸ ਗੱਲ ਨੂੰ ਯਾਦ ਰੱਖਦਾ ਹੈ। ਗੁਰੂ ਕਾ ਖਾਲਸਾ ਰਾਏ ਕੋਟ ਤੋਂ ਜਦੋਂ ਮਲੇਰ ਕੋਟਲੇ ਨੂੰ ਤੁਰਨ ਲੱਗੇ ਨੇ ਉਸ ਵੇਲੇ ਆਟੋਮੈਟਿਕ ਹੀ ਮਨ ਬਦਲ ਜਾਂਦਾ ਸੀ, ਕਹਿੰਦੇ ਵੀ ਨਹੀਂ ਇਹਨਾਂ ਨੂੰ ਨੀ ਕੁਝ ਵੀ ਕਹਿਣਾ, ਇੱਥੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਵਰਤਦੀ ਹੈ। ਤੇ ਜਿਸ ਵੇਲੇ ਰਾਏ ਕੋ ਮਲੇਰ ਕੋਟਲੇ ਦੇ ਪਠਾਣ ਨੂੰ ਪਤਾ ਲੱਗਣਾ ਵੀ ਗੁਰੂ ਕਾ ਖਾਲਸਾ ਆ ਰਿਹਾ ਹੈ, ਦੇਖੋ ਖਾਲਸਾ ਤੇ ਉਹਨਾਂ ਦਾ ਭਲਾ ਸੋਚਦਾ ਹੈ, ਗੁਰੂ ਖਾਲਸਾ ਜੀ ਗੁਰੂ ਕਾ ਖਾਲਸਾ ਸਾਰਿਆਂ ਦਾ ਹੀ ਭਲਾ ਸੋਚਦਾ ਹੈ, ਮੇਰਾ ਇੱਕ ਦਾ ਨਹੀਂ ਹੈ, ਕਿਉਂਕਿ ਮੇਰਾ ਗੁਰੂ ਜਿਹੜਾ ਹੈ ਉਹ ਸਾਰਿਆਂ ਦਾ ਹੀ ਭਲਾ ਕਰਦਾ, ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ ਹੋਏ। ਪਰ ਮਲੇਰ ਕੋਟਲੇ ਦੇ ਪਠਾਣਾ ਨੇ ਕੀ ਕੀਤਾ, ਰਾਤੋ ਰਾਤ ਸਰਹੰਦ ਖਬਰ ਭੇਜ ਦਿੱਤੀ, ਜੈਨ ਖਾਂ ਨੂੰ ਸੱਦ ਲਿਆ ਵੀ ਇੱਧਰ ਖਾਲਸਾ ਆ ਰਿਹਾ ਹੈ, ਆਪਾਂ ਅੱਗੋਂ ਖਾਲਸੇ ਦਾ ਰਾਹ ਰੋਕ ਲਈਏ। ਦੂਸਰੇ ਪਾਸੇ ਲਾਹੌਰ ਤਖ਼ਤ ਤੇ ਅਬਦਾਲੀ ਬੈਠਾ ਹੋਇਆ ਹੈ, ਉਹਨੂੰ ਖਬਰ ਕਰ ਦਿਆਂਗੇ ਭਾਰੀ ਫੌਜ ਆ ਜਾਵੇਗੀ। ਅਬਦਾਲੀ ਇਹ ਚਾਹੁੰਦਾ ਸੀ ਮੈਂ ਕਿਧਰੇ ਗੁਰੂ ਕਾ ਸਿੱਖ ਜਿਉਂਦਾ ਨਹੀਂ ਛੱਡਣਾ, ਮਾਰ ਮਕਾਉਣੇ ਨੇ, ਇਹ ਵੱਡਾ ਘੱਲੂ ਘਰ ਹੈ ਜਿਹੜਾ ਹੈ ਜੋ 5 ਫਰਵਰੀ 1761 ਨੂੰ ਹੋਇਆ ਹੈ, ਜਿਹੜਾ ਸਾਨੂੰ ਕਦੇ ਵੀ ਭੁੱਲਣ ਵਾਲਾ ਨਹੀਂ ਹੈ, ਜਿਸ ਇਸ ਵੱਡੂ ਘੱਲੂ ਘਾਰੇ ਦੇ ਵਿੱਚ ਤਕਰੀਬਨ ਗਿਣਤੀ ਵੱਧ ਵੀ ਹੋ ਸਕਦੀ ਹੈ ਪਰ ਵਿਦਵਾਨਾਂ ਦੀ ਰਾਏ ਹੈ 30,000 ਦੇ ਕਰੀਬ ਬੀਬੀਆਂ ਬੱਚੇ ਬਜ਼ੁਰਗ ਨੌਜਵਾਨ ਇਸ ਘੱਲੂ ਘਾਰੇ ਵਿੱਚ ਸ਼ਹੀਦ ਹੋਏ ਸਨ। ਉਸ ਘੱਲੂ ਘਾਰੇ ਦੀ ਕਥਾ ਜਿਹੜੀ ਹੈ ਬਾਬਾ ਜੀ ਬਾਬਾ ਮਹਿਤਾਬ ਸਿੰਘ ਜੀ ਦੇ ਪੁੱਤਰ ਭਾਈ ਰਾਏ ਸਿੰਘ ਜੀ ਦੇ ਪੁੱਤਰ ਭਾਈ ਸ਼ਾਮ ਸਿੰਘ ਨਾਰਲੇ ਵਾਲੇ ਦੇ ਦੋਤਰੇ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਜੀ ਭੰਗੂ ਜਿਹੜੇ ਨੇ ਉਹ ਬਹੁਤ ਪਿਆਰ ਵਿੱਚ ਇਤਿਹਾਸ ਨੂੰ ਕਲਮ ਬੰਦ ਕਰਦੇ ਨੇ। ਗੁਰੂ ਖਾਲਸਾ ਜੀ ਜਿਵੇਂ ਅੱਜ ਦਾ ਇਤਿਹਾਸ ਆ ਰਿਹਾ ਹੈ ਗੁਰੂ ਬਖਸ਼ਿਸ਼ ਦੁਆਰੇ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਤੁਸੀਂ ਬਹੁਤ ਪਿਆਰ ਵਿੱਚ ਸੱਜ ਬੈਠੇ ਹੋ, ਪਿਆਰ ਵਿੱਚ ਇਤਿਹਾਸ ਦੀ ਕਥਾ ਨੂੰ ਜੀ

0: ਸੁਣੀ।
1: ਭਾਈ ਸਾਹਿਬ ਜੀ ਲਿਖਦੇ ਨੇ ਜਦੋਂ ਮਲੇਰ ਕੋਟਲੇ ਦੇ ਪਠਾਣਾ ਨੇ ਇਹ ਗੱਲ ਕੰਨਾਂ ਦੇ ਵਿੱਚ ਸੁਣੀ, ਕੀ ਸੁਣਿਆ, ਵੀ ਗੁਰੂ ਕਾ ਖਾਲਸਾ ਜਿਹੜਾ ਹੈ ਉਹ ਸਾਰੇ ਦਾ ਸਾਰਾ ਰਾਏ ਕੋਟ ਇਸ ਜਗ੍ਹਾ ਤੇ ਠਹਿਰਿਆ ਹੋਇਆ ਹੈ।
0: ਯੂੰ ਸਿੰਘਾਂ ਕੀ ਸਲਾਏ,
1: ਅਤੇ ਸਿੰਘਾਂ ਦੀ ਸਲਾਹ ਦਾ ਪਤਾ ਲੱਗਾ ਵੀ ਸਿੰਘ ਇਸ ਜਗ੍ਹਾ ਤੇ ਰੁਕੇ ਹੋਏ ਨੇ ਜੀ।
0: ਲਿਆਏ ਜੈਨੇ ਸਰਹੰਦ ਤੇ,
1: ਕਹਿੰਦੇ ਉਸ ਵੇਲੇ ਜੈਨ ਖਾਂ ਜਿਹੜਾ ਸਰਹੰਦ ਦਾ ਸੂਬੇਦਾਰ ਸੀ, ਜਿਹੜਾ ਲੋਕੇ ਕਿਲੇ ਅੰਦਰ ਬੈਠਾ ਹੋਇਆ ਸੀ, ਉਹਨੂੰ ਖਬਰ ਦਿੱਤੀ ਵੀ ਖਾਲਸਾ ਇੱਧਰ ਆ ਗਿਆ, ਤੂੰ ਬੇਫਿਕਰ ਹੋ ਜਾ। ਉਹਨੂੰ ਫੌਜ ਦੇ ਸਹਿਤ ਚੜਾ ਕਰਕੇ ਫੌਜ ਦੇ ਨਾਲ ਮਲੇਰ ਕੋਟਲੇ ਰਾਤੋ ਰਾਤ, ਜਿਹੜੇ ਮਲੇਰ ਕੋਟਲੇ ਦੇ ਪਠਾਨ ਮੁਗਲ ਸਨ, ਉਹਨਾਂ ਨੇ ਲੈ ਆਉਣਾ ਕੀਤਾ ਪਿਆਰਿਓ।
0: ਰਾਤੋ ਰਾਤ ਦੁੜਾ,
1: ਰਾਤੋ ਰਾਤ ਜਿਵੇਂ ਕਿਵੇਂ ਸਾਰੀ ਦੀ ਸਾਰੀ ਫੌਜ ਜਿਹੜੀ ਸੀ ਉਹ ਸਰਹੰਦ ਤੋਂ ਗੁਰੂ ਖਾਲਸਾ ਜੀ ਮਲੇਰ ਕੋਟਲੇ ਪਹੁੰਚ ਜਾਣਾ ਕੀਤੀ ਹੈ।
0: ਚੁਪਈ ਔਰ ਸ਼ਾਹ ਪੈ ਗਏ ਹੰਕਾਰੇ,
1: ਔਰ ਦੂਸਰੇ ਪਾਸੇ ਮਲੇਰ ਕੋਟਲੇ ਵਿੱਚ ਬਹੁਤ ਸਾਰੀ ਫੌਜ ਇਕੱਠੀ ਹੋ ਗਈ। ਮਲੇਰ ਕੋਟਲੇ ਦੀ ਫੌਜ ਵੀ ਸੀ, ਇਸ ਤਰ੍ਹਾਂ ਸਰਹੰਦ ਤੋਂ ਵੀ ਫੌਜ ਆ ਗਈ। ਔਰ ਇਹਨਾਂ ਨੇ ਕੀ ਕੀਤਾ, ਜੈਨ ਖਾਂ ਨੇ ਰਾਤੋ ਰਾਤ ਇੱਕ ਹਲਕਾਰਾ ਜਿਹੜਾ ਹੈ ਉਹ ਲਾਹੌਰ ਨੂੰ ਤੋਰ ਦਿੱਤਾ। ਵਾਹੋ ਦਾਹੀ ਘੋੜ ਸਵਾਰ ਹੋ ਕੇ ਅਬਦਾਲੀ ਦੇ ਕੋਲ ਖਬਰ ਪਹੁੰਚੀ, ਬਾਦਸ਼ਾਹ ਸਲਾਮਤ, ਤੂੰ ਕਹਿੰਦਾ ਸੀ ਮੈਂ ਸਿੰਘਾਂ ਦਾ ਨਾਂ ਨਿਸ਼ਾਨ ਮਿਟਾ ਦੇਣਾ ਹੈ, ਜਿੰਨੇ ਵੀ ਸਿੰਘ ਨੇ ਬਹੁਤ ਵੱਡੇ ਜਿਹੜੇ ਨੇ, ਜਿਨ੍ਹਾਂ ਵਿੱਚ ਬਾਬਾ ਜੱਸਾ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਸ਼ਾਮ ਸਿੰਘ ਜੀ ਨਾਰਲੇ ਵਾਲੇ, ਹੋਰ ਭਾਈ ਚੜ੍ਹਤ ਸਿੰਘ ਜੀ, ਅੱਜ ਸਾਰੇ ਦੇ ਸਾਰੇ ਸਾਡੇ ਦਾ ਲੱਗ ਗਏ ਨੇ। ਅਗਰ ਜੇ ਤੂੰ ਕੱਲ ਦਿਨ ਤੱਕ ਤੂੰ ਹੱਲਾ ਕਰਕੇ ਆ ਜਾਵੇ ਤਾਂ ਆਪਾਂ ਸਾਰੇ ਹੀ ਸਿੱਖਾਂ ਦਾ ਖਾਲਸੇ ਨੂੰ ਖਤਮ ਕਰ ਸਕਦੇ ਹਾਂ।
0: ਸਿੰਘ ਆਏ ਹੈਂ ਦਾਏ ਹਮਾਰੇ,
1: ਉਹਨਾਂ ਨੇ ਖਬਰ ਭੇਜੀ ਵੀ ਸਿੰਘ ਜਿਹੜੇ ਸਾਡੇ ਦਾ ਲੱਗ ਗਏ ਨੇ। ਆਮ ਗੱਲ ਹੁੰਦੀ ਵੀ ਫਲਾਨਾ ਬੰਦਾ ਇੱਕ ਵਾਰ ਮੇਰੇ ਦਾ ਲੱਗ ਜਾਵੇ, ਭਾਵ ਮੇਰੇ ਕਾਬੂ ਆ ਜਾਵੇ, ਦਾ ਤਾਂ ਅਰਥ ਹੁੰਦਾ ਕਾਬੂ ਆ ਗਏ। ਕਹਿਣ ਲੱਗਾ ਵੀ ਅੱਜ ਇਹਨਾਂ ਨੇ ਖਬਰ ਭੇਜੀ ਅਬਦਾਲੇ ਕੋਲ ਵੀ ਜਿਹੜੇ ਸਿੰਘ ਨੇ ਉਹ ਆਪਣੇ ਕਾਬੂ ਆ ਗਏ ਨੇ, ਅਗਰ ਚਾਰ ਚੁਫੇਰਿਓਂ ਘੇਰਾ ਪਾਇਆ ਜਾਵੇਗਾ ਤੇ ਸਾਰੇ ਦੇ ਸਾਰੇ ਜਿਹੜੇ ਮੁਖੀ ਮੁਖੀ ਸਿੰਘ ਨੇ, ਯੁੱਧ ਕਰਨ ਵਾਲੇ ਨੇ, ਆਪਣੇ ਕੋਲ ਫੌਜ ਭਾਰੀ ਹੈ, ਉਹ ਨਿਕਲ ਨਹੀਂ ਸਕਣਗੇ, ਆਪਣੇ ਦਾ ਲੱਗ ਗਏ ਨੇ ਤੇ ਆਪਾਂ ਉਹਨਾਂ ਨੂੰ ਖਤਮ ਕਰ ਦਿਆਂਗੇ।
0: ਹਮ ਇਤ ਵੱਲ ਤੇ ਰੱਖ ਕੇ,
1: ਹਾਂ ਕਹਿਣ ਲੱਗੇ ਖਬਰ ਭੇਜੀ ਅਬਦਾਲੀ ਬਾਦਸ਼ਾਹ ਸਲਾਮਤ, ਹਲਕਾਰਾ ਭੇਜਿਆ, ਕਾਗਜ਼ ਤੇ ਲਿਖਿਆ ਸਭ ਗੱਲਾਂ ਵੀ ਅਸੀਂ ਇਸ ਪਾਸਿਓ ਨਾ, ਭਾ ਮਲੇਰ ਕੋਟਰੇ ਵੱਲੋਂ ਇਸ ਪਾਸਿਓ ਇਸ ਖਾਲਸੇ ਦਾ ਰਸਤਾ ਜਿਹੜਾ ਹੈ ਉਹ ਗੱਡੀ ਦੇ ਫਾਟਕ ਵਾਂਗੂ ਰੋਕ ਕੇ ਰੱਖਾਂਗੇ, ਅਸੀਂ ਇਸ ਪਾਸੇ ਇਹਨਾਂ ਨੂੰ ਗਾਹ ਨਹੀਂ ਲੰਘਣ ਦਿੰਦੇ। ਤੁਸੀਂ ਲੁਧਿਆਣੇ ਵੱਲੋਂ, ਤੁਸੀਂ ਇਸ ਪਾਸਿਓ ਲੁਧਿਆਣੇ ਵੱਲੋਂ ਤੁਸੀਂ ਇਹਨਾਂ ਤੇ ਹੱਲਾ ਬੋਲ ਦੇਣਾ ਹੈ, ਇੱਧਰੋਂ ਅਸੀਂ ਰੋਕ ਕੇ ਰੱਖਣਾ ਹੈ, ਚਾਰ ਸ਼ਫੇਰ ਇਹਨਾਂ ਦੇ ਰਸਤੇ ਬੰਦ ਹੋ ਜਾਣੇ ਨੇ, ਇੱਥੋਂ ਤੱਕ ਇਹਨਾਂ ਦੇ ਜਿਹੜੇ ਪਰਿਵਾਰ ਨੇ ਉਹ ਵੀ ਨਾਲ ਨੇ, ਆਪਾਂ ਇੱਕੋ ਵਾਰ ਹੀ ਸਾਰਿਆਂ ਨੂੰ ਖਤਮ ਕਰ ਦਿਆਂਗੇ। ਪਰ ਤੁਸੀਂ ਪਿੱਛੇ ਬਚਨ ਸੁਣ ਕੇ ਆਏ ਹੋ, ਇਹ ਸੁੰਮੇਵਾਣੀ ਨਦੀ ਹੈ, ਇਹ ਮੁਕਾਇਆ ਕਦੇ ਮੁੱਕਦੀ ਨਹੀਂ। ਸਮੁੰਦਰ ਚੋਂ ਪਾਣੀ ਥੋੜੀ ਮੁੱਕਦਾ ਹੁੰਦਾ ਹੈ, ਸਮੁੰਦਰ ਦਾ ਪਾਣੀ ਹਮੇਸ਼ਾ ਹੀ ਇੱਕ ਬਰਾਬਰ ਰਹਿੰਦਾ ਹੈ। ਕਹਿੰਦੇ ਖਾਲਸਾ ਜਿਹੜਾ ਸਮੁੰਦਰ ਦੀ ਤਰ੍ਹਾਂ ਹੈ।
0: ਤੁਮ ਇਨ ਮਾਰੋ ਹੋ ਤਸਵੇ,
1: ਇਹ ਲਿਖਿਆ ਵੀ ਸਵੇਰ ਹੁੰਦਿਆਂ ਸਾਰ ਜੇ ਤੁਸੀਂ ਹੱਲੇ ਨਾਲ ਆ ਜਾਓਗੇ ਤਾਂ ਆਪਾਂ ਸਵੇਰ ਹੁੰਦਿਆਂ ਸਾਰ ਸਾਰਿਆਂ ਨੂੰ ਖਤਮ ਕਰ ਦਿਆਂਗੇ।
0: ਹਮ ਤੁਮ ਮਿਲ ਇਨ ਜਾਨ ਦੇ,
1: ਹਮ ਤੁਮ ਅਸੀਂ ਤੁਸੀਂ, ਹਮ ਤੁਮ ਉਰਦੂ ਦੇ ਸ਼ਬਦ ਵੀ ਕਹੇ ਜਾਂਦੇ ਨੇ, ਆਪਾਂ ਸਾਰੇ ਰਲ ਮਿਲ ਕੇ, ਮਲੇਰ ਕੋਟਲੇ ਦੇ ਪਠਾਨ ਅਤੇ ਜੈਨ ਖਾਂ ਲਿਖਦਾ ਹੈ, ਆਪਾਂ ਰਲ ਮਿਲ ਕੇ ਬਾਦਸ਼ਾਹ ਸਲਾਮਤ ਇਹਨਾਂ ਨੂੰ ਖਤਮ ਕਰ ਦਿਆਂਗੇ।
0: ਇਹ ਕਾਗਜ਼ ਹਮ ਬਸੈ ਮੇ,
1: ਉਹ ਕਾਗਜ਼ ਤੇ ਜਿਹੜੇ ਆ ਸੁਨੇਹਾ ਲਿਖਿਆ ਨਾ, ਕਾਗਜ਼ ਤੇ ਸਾਰੇ ਅੱਖਰ ਲਿਖੇ ਨੇ, ਅਬਦਾਲੀ ਵੱਲੇ ਭੇਜਿਆ ਹੈ। ਕਹਿਣ ਲੱਗੇ ਆਹ ਜਿਹੜਾ ਕਾਗਜ਼ ਬਾਦਸ਼ਾਹ ਸਲਾਮਤ ਤੇਰੇ ਵੱਲੇ ਭੇਜ ਰਹੇ ਆ ਨਾ, ਇਹ ਕਾਗਜ਼ ਨਾ ਸਮਝੀ, ਇਹ ਸਮਝੀ ਵੀ ਸਾਡੇ ਵਾਸਤੇ ਕਾਗਜ਼ ਰੂਪ ਮੌਲੇ ਧਾਰ ਖੁਸ਼ੀ ਦਾ ਮੀਂਹ ਪੈਣਾ ਹੈ। ਜਿਵੇਂ ਬਾਰਿਸ਼ ਔੜ ਲੱਗੀ ਹੋਵੇ ਤੇ ਮੀਂਹ ਪੈਂਦਾ ਹੈ, ਜਿੰਨੇ ਜੀਵ ਜੰਤੂ ਨੇ ਸਾਰੇ ਪ੍ਰਸੰਨ ਖੁਸ਼ ਹੁੰਦੇ ਨੇ, ਮੀਹੂ ਪਿਆ ਪਰਮੇਸ਼ਰ ਪਾਇਆ। ਕਹਿਣ ਲੱਗਿਆ ਕਾਗਜ਼ ਜਿਹੜਾ ਹੈ ਨਾ ਇਹ ਸਾਡੇ ਵਾਸਤੇ ਖੁਸ਼ੀਆਂ ਦਾ ਮੀਂਹ ਵਰਸਾਵੇਗਾ।
0: ਯੂੰ ਸੁਣ ਜਾਏ ਲਾਹੌਰੋਂ ਚੜਿਓ,
1: ਕਹਿੰਦੇ ਜਿਸ ਵੇਲੇ ਅਬਦਾਲੀ ਨੇ ਗੁਰੂ ਖਾਲਸਾ ਜੀ ਇਸ ਮਲੇਰ ਕੋਟਲੇ ਵਾਲਿਆਂ ਦੇ ਸਾਰੇ ਬੋਲ ਜਿਹੜੇ ਉਹ ਕਾਗਜ਼ ਤੋਂ ਪੜ੍ਹੇ ਨੇ, ਤੇ ਅਬਦਾਲੀ ਤਾਂ ਪਹਿਲਾਂ ਹੀ ਤਿਆਰੀ ਵੱਟੀ ਫਿਰਦਾ ਸੀ, ਪਹਿਲਾਂ ਹੀ ਤਾਕ ਵਿੱਚ ਸੀ ਕਿਵੇਂ ਮੇਰੇ ਦਾ ਲੱਗਦੇ ਨੇ। ਕਹਿੰਦੇ ਜਦੋਂ ਇਹ ਕਾਗਜ਼ ਪੜ੍ਹਿਆ ਅਬਦਾਲੀ ਨੇ, ਇੱਕਦਮ ਗੁਰੂ ਖਾਲਸਾ ਜੀ ਲਾਹੌਰ ਤੋਂ ਚੱਲਣ ਦੀ ਤਿਆਰੀ ਅਬਦਾਲੀ ਨੇ ਫੌਜਾਂ ਸਮੇਤ ਕਰ ਲੈਣਾ ਕੀਤੀ ਹੈ।
0: ਡੇਰਾ ਆਣ ਜੰਡਿਆਲੇ ਕਰਿਓ,
1: ਦੇਖੋ ਕਿੱਡੀ ਤੇਜ਼ ਚੱਲਿਆ ਲਾਹੌਰ ਤੋਂ ਘੋੜਿਆਂ ਦੀ ਫੌਜ ਹੈ, ਕਿੰਨੀ ਵੱਡੀ ਫੌਜ ਹੈ। ਕਹਿੰਦੇ ਜਿਉਂ ਲਾਹੌਰ ਤੋਂ ਚੜਿਆ ਨਾ, ਤੇ ਜਿਹਨੂੰ ਤੁਸੀਂ ਕਹਿੰਦੇ ਹੋ ਜੰਡਿਆਲਾ ਗੁਰੂ ਕਾ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਬਿਲਕੁਲ ਨੇੜੇ ਹੈ। ਜਦੋਂ ਤੁਸੀਂ ਜਲੰਧਰ ਨੂੰ ਜਾਂਦੇ ਹੋ, ਜੰਡਿਆਲੇ ਗੁਰੂ ਤੱਕ ਅਬਦਾਲੀ ਨੇ ਸਾਹ ਨਹੀਂ ਲਿਆ, ਘੋੜਿਆਂ ਸਮੇਤ, ਫੌਜ ਦੇ ਸਮੇਤ। ਉਦੋਂ ਘੋੜਿਆਂ ਤੇ ਫੌਜ ਚੱਲਦੀ ਸੀ, ਲਾਹੌਰ ਤੋਂ ਚੱਲ ਕੇ ਲਗਾਤਾਰ ਨਿਰੰਤਰ ਚੱਲ ਕੇ ਭਾਈ ਰਤਨ ਸਿੰਘ ਜੀ ਲਿਖਦੇ ਨੇ, ਕਹਿੰਦੇ ਜੰਡਿਆਲੇ ਗੁਰੂ ਕੇ ਵਿਖੇ ਆ ਕੇ ਅਬਦਾਲੀ ਨੇ ਦਮ ਲਿਆ ਸੀ।
0: ਦੂਜੋ ਕਰਾ ਤਲਵਣ ਕੇ,
1: ਦੂਸਰਾ ਚੱਲ ਕੇ ਤਲਵਣ ਜਿਹਨੂੰ ਕਹਿੰਦੇ ਨੇ, ਤਲਵਣ ਦੇ ਆ ਕੇ ਉਸਨੇ ਆਪਣਾ ਟਿਕਾਣਾ ਕੀਤਾ।
0: ਸਿੰਘਨ ਕੋ ਕੁਛ ਖਬਰ ਨਾ ਆਏ,
1: ਇਧਰੋਂ ਤੇ ਦੇਖੋ ਇੰਨੀ ਭਾਰੀ ਫੌਜ ਆ ਗਈ ਹੈ ਲਾਹੌਰ ਤੋਂ। ਇੱਕ ਪਾਸੇ ਮਲੇਰਕੋਟਲੇ ਜੈਨ ਖਾਨ ਨੇ ਰਸਤਾ ਰੋਕਿਆ ਹੋਇਆ ਹੈ, ਪਰ ਅੱਜ ਜਿਹੜਾ ਸਿੰਘਾਂ ਨੂੰ ਜੰਗ ਜੋਧੀ ਕੋਈ ਖਬਰ ਨਹੀਂ ਲੱਗੀ, ਕੋਈ ਸੁੰਦਕ ਨਹੀਂ ਲੱਗੀ, ਕੋਈ ਸੀ ਆਈ ਡੀ ਨਹੀਂ ਹੈ। ਸਿੰਘ ਤੇ ਭੋਲੇ ਭਾ ਤੁਰੇ ਜਾ ਰਹੇ ਨੇ, ਖਲੋਤੇ ਨੇ ਆਪਣੇ ਪਰਿਵਾਰਾਂ ਸਮੇਤ ਨੇ। ਕੀ ਪਤਾ ਸੀ ਵੀ ਇੰਨੀ ਵੱਡੀ ਜਿਹੜੀ ਬਿਪਤਾ ਹੈ ਉਹ ਆ ਪੈਣੀ ਹੈ, ਪਰ ਬਿਪਤਾ ਵਿੱਚ ਵੀ ਗੁਰੂ ਸਹਾਈ ਹੋ ਜਾਂਦਾ ਹੈ। ਕਹਿੰਦੇ ਸਿੰਘਾਂ ਨੂੰ ਇਸ ਗੱਲ ਦਾ, ਖਾਲਸੇ ਨੂੰ ਜਰਾ ਜਿੰਨਾ ਵੀ ਪਤਾ ਨਹੀਂ ਸੀ।
0: ਸਿੰਘਨ ਡੇਰਾ ਕੂਚ ਕਰਾਇਆ,
1: ਜਿਸ ਵੇਲੇ ਰਾਏ ਕੋਟ ਤੋਂ ਸਿੰਘਾਂ ਨੇ ਆਪਣਾ ਡੇਰਾ ਇੱਥੋਂ ਕੂਚ ਕੀਤਾ, ਭਾਵ ਅੱਗੇ ਤੁਰੇ ਨੇ ਸਤਲੁਜ ਵਾਂਗ।

0: ਕਹਿੰਦੇ ਜਦੋਂ ਗੁੱਜਰਵਾਲ ਗੁਰੂ ਕਾ ਖਾਲਸਾ ਪਹੁੰਚਿਆ ਤਾਂ
1: ਦੋਹਰਾ ਸਹਾ ਹਲਕਾਰੇ ਕਲ ਸੱਦੇ ਜੈ।
0: ਉਧਰੋਂ ਬਾਦਸ਼ਾਹ ਨੇ ਕੀ ਕੀਤਾ, ਹਲਕਾਰੇ ਜਿਹੜੇ ਸੀ ਆਪਣਾ ਹੁਕਮ ਜਿਹੜਾ ਹੈ ਉਹ ਮਲੇਰ ਕੋਟਲੇ ਭੇਜ ਦਿੱਤਾ ਹੈ, ਜਿਨ੍ਹਾਂ ਨੂੰ ਪਠਾਣਾ ਨੂੰ ਦੱਸ ਦਿੱਤਾ ਵੀ ਮੈਂ ਸਵੇਰ ਤੱਕ ਪਹੁੰਚ ਜਾਵਾਂਗਾ।
1: ਜੈਨਾ ਔਰ ਪਠਾਣਾ
0: ਕਹਿੰਦੇ ਜੈਨ ਖਾਂ ਜਿਹੜਾ ਸੂਬੇ ਦਾ ਸਰਹੰਦ ਦਾ ਵਜ਼ੀਰ ਸੀ, ਸੂਬੇਦਾਰ ਸੀ, ਅਤੇ ਮਲੇਰ ਕੋਟਲੇ ਦੇ ਜਿਹੜੇ ਪਠਾਣ ਸਨ, ਅਬਦਾਲੀ ਨੇ ਖਬਰ ਭੇਜ ਦਿੱਤੀ ਵੀ ਤੁਸੀਂ ਤਕੜੇ ਹੋ ਕੇ ਰਸਤਾ ਰੋਕ ਕੇ ਰੱਖਿਓ, ਬਸ ਮੈਂ ਸਵੇਰ ਤੱਕ ਜਿਹੜਾ ਹੈ ਉਹ ਫੌਜਾਂ ਦੇ ਸਮੇਂ

0: ਔਰ ਜੈਨਕਾ ਔਰ ਮੈਂ ਇਧਰੋਂ ਆਪਾਂ ਰਲ ਕੇ ਜਿੰਨਾ ਵੀ ਖਾਲਸਾ ਹੈ ਸਿੰਘ ਨੇ ਉਹਨਾਂ ਨੂੰ ਖਤਮ ਕਰ ਦਿਆਂਗੇ।
1: ਮਹਾਰਾਜ ਸਿੰਘਨ
0: ਪਛਾਣ, ਹਾਂ ਇਹਨਾਂ ਦੀ ਪਛਾਣ ਕਰ ਕਰਕੇ ਭਾਵ ਚੰਗੀ ਤਰ੍ਹਾਂ ਪਛਾਣ ਕਰ ਕਰਕੇ ਅਬਦਾਲੀ ਨੇ ਹਲਕਾਰਾ ਭੇਜਿਆ ਵੀ ਇਹਨਾਂ ਨੂੰ ਖਤਮ ਕੀਤਾ ਜਾਵੇਗਾ।
1: ਚਪਈ ਸੋ ਪਾਤਿਨ ਪ੍ਰਾਤੇ ਕਰੀ,
0: ਕਹਿੰਦੇ ਉਹ ਗੱਲ ਜਿਹੜੀ ਹੈ ਭਾਵ ਪ੍ਰਾਤੇ ਸਵੇਰੇ ਹੁਣ ਹੋ ਜਾਣੀ ਹੈ।
1: ਆਈ ਖਾਲਸੇ ਖੋਟੀ ਕਰੀ,
0: ਵਾਹਿਗੁਰੂ ਕਹਿੰਦੇ ਜਿਸ ਵੇਲੇ ਦਿਨ ਚੜਨ ਵਾਲਾ ਹੈ ਅੱਜ ਦਾ ਦਿਨ ਖਾਲਸੇ ਤੇ ਬਹੁਤ ਭਾਰੀ ਬਿਪਤਾ ਵਾਲਾ ਚੜਨ ਵਾਲਾ, ਖੋਟੀ ਘੜੀ ਭਾਵ ਜਿਹਨੂੰ ਕਹਿ ਦਈਏ ਔਖੀ ਘੜੀ। ਇਹਨਾਂ ਗੁਰੂ ਕਾ ਖਾਲਸਾ ਇਕੱਠਾ ਸੀ, ਇੰਨੀਆਂ ਬੀਬੀਆਂ ਬੱਚੇ ਬਜ਼ੁਰਗ ਉਸ ਵਹੀਰ ਦੇ ਵਿੱਚ ਮੌਜੂਦ ਸਨ, ਪਰ ਅੱਜ ਉਹ ਔਖੀ ਘੜੀ ਆ ਗਈ ਹੈ ਜਿਹੜੀ ਖਾਲਸੇ ਨੂੰ ਪਤਾ ਨਹੀਂ ਸੀ। ਬਸ ਕੁਝ ਸਮੇਂ ਤੱਕ ਉਹ ਘੜੀ ਜਿਹੜੀ ਹੈ ਖੋਟੀ ਘੜੀ, ਜਿਹੜਾ ਭਾਰੀ ਨੁਕਸਾਨ ਹੋਇਆ ਹੈ ਉਹ ਪਾਉਣ ਵਾਲੀ ਹੈ ਜੀ।
1: ਸਿੰਘ ਤੁਰੇ ਵੱਲ ਸੋਈ ਦਰਿਆਏ,
0: ਜਿਹੜੇ ਸਿੰਘ ਨੇ ਗੁੱਜਰਵਾਲ ਨੂੰ ਰੰਗਵਾਲ ਤੋਂ ਜਿਸ ਵੇਲੇ ਸਤਲੁਜ ਦਰਿਆ ਵੱਲੇ ਦੁਬਾਬੇ ਵੱਲੇ ਤੁਰਨ ਲੱਗੇ ਤਾਂ
1: ਅੱਗਿਓਂ ਆਇਓ ਅਹਿਮਦ ਸ਼ਾਹ,
0: ਕਹਿੰਦੇ ਅੱਗਿਓਂ ਅਹਿਮਦ ਸ਼ਾਹ ਜਿਹੜਾ ਹੈ ਅਬਦਾਲੀ ਨੇ ਆ ਜਾਣਾ ਕੀਤਾ ਹੈ।
1: ਲਾਲ ਲਾਲ ਸੋ ਦਿਸੈ ਬਣਾ,
0: ਕਹਿੰਦੇ ਜਿਸ ਵੇਲੇ ਦੂਰੋਂ ਅਬਦਾਲੀ ਆ ਰਿਹਾ ਹੈ ਤਾਂ ਗੁਰੂ ਕਾ ਖਾਲਸਾ ਤੁਰਿਆ ਹੈ, ਉਹਨਾਂ ਨੂੰ ਕੀ ਵੇਖਿਆ ਵੀ ਲਾਲ ਲਾਲ ਰੰਗ ਦਾ ਕੀ ਖੜਿਆ ਹੋਇਆ ਜਿਵੇਂ ਬਾਣਾ, ਭਾਵ ਇੱਥੇ ਬਚਨ ਅੱਗੇ ਸਪਸ਼ਟ ਹੋਏਗਾ। ਅਗਲਾ ਬੋਲ ਪੜੋ ਜੀ,
1: ਸਿੰਘਨ ਕੇਸੂ ਫੁੱਲੇ ਜਾਣਾ,
0: ਕਹਿੰਦੇ ਉਹਨਾਂ ਨੇ ਲਾਲ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ, ਭੁਲੇਖਾ ਪੈ ਰਿਹਾ ਸੀ ਤੇ ਦੂਰੋਂ ਸਿੰਘਾਂ ਨੇ ਵੇਖਿਆ ਵੀ ਜਿਵੇਂ ਕੇਸੂ ਦੇ ਪੀਲੇ ਪੀਲੇ ਲਾਲ ਲਾਲ ਰੰਗ ਦੇ ਫੁੱਲ ਹੁੰਦੇ ਨਾ, ਉਹਨਾਂ ਚੋਂ ਕੁਝ ਸਿੰਘ ਕਹਿਣ ਲੱਗੇ ਦੇਖੋ ਵੀ ਅੱਗੇ ਕਿੰਨੇ ਕੇਸੂ ਦੇ ਫੁੱਲ ਜਿਹੜੇ ਨੇ ਲਾਲ ਰੰਗ ਦੇ ਖਿੜੇ ਹੋਏ ਨੇ, ਲਾਲ ਬਾਣੇ ਸਨ। ਇਹਨਾਂ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਚਿਰ ਨੂੰ ਕੀ ਹੋਇਆ,
1: ਜੇ ਹੋਤੇ ਥੋਕ ਸਿੰਘ ਸਿਆਣੇ,
0: ਉਹਨਾਂ ਖਾਲਸੇ ਜਿਹੜੇ ਸਮਝਦਾਰ ਗੁਰੂ ਕੇ ਸਿੰਘ ਸਿਆਣੇ ਸਨ ਉਹ ਆਪਣੇ ਮੁਬਾਰਕ ਰਸਨਾ ਤੋਂ ਬਚਨ ਕਹਿਣ ਲੱਗੇ ਨੇ ਜੀ।
1: ਗਿਲਜੇ ਆਪ ਤੋਂ ਉਹਨੇ ਪਛਾਣੇ,
0: ਉਹ ਭਲਿਓ ਇਹ ਕੇਸੋ ਦੇ ਫੁੱਲ ਨਹੀਂ ਹੈ, ਲਾਲ ਬਾਣੇ ਨਹੀਂ ਹੈ, ਤੇ ਦੁਸ਼ਮਣ ਆ ਗਿਆ ਜੇ, ਤਕੜੇ ਹੋ ਜਾਓ, ਅਬਦਾਲੀ ਆ ਗਿਆ ਜੇ। ਸਿਆਣਿਆਂ ਨੂੰ ਇੱਕਦਮ ਪਤਾ ਲੱਗਾ, ਉਹਨਾਂ ਨੇ ਆਵਾਜ਼ ਦਿੱਤੀ ਇਹ ਕੇਸੋ ਦੇ ਫੁੱਲ ਨਹੀਂ ਜੇ ਖੜੇ ਹੋਏ, ਦੁਸ਼ਮਣ ਆ ਗਿਆ, ਗਿਲਜੇ ਆ ਗਏ ਨੇ, ਪਠਾਣ ਆ ਗਏ ਨੇ, ਤਕੜੇ ਹੋ ਜਾਓ। ਬਸ ਇੰਨਾ ਬਚਨ ਕਰਦਿਆਂ ਕਰਦਿਆਂ ਜੀ
1: ਠਟਕ ਸਿੰਘ ਤੈ ਗਏ ਖਲੋਏ,
0: ਠਟਕ ਠਟਕ ਠਟਕ ਤੋਂ ਭਾਵ ਉਸ ਵੇਲੇ ਸਿੰਘ ਜਿਹੜੇ ਸੀ ਉਸ ਜਗ੍ਹਾ ਤੇ ਹੀ ਰੁਕ ਜਾਣਾ ਕੀਤਾ ਹੈ।
1: ਤੋਂ ਲੋ ਆਇਓ ਚਾਨਣ ਹੋਏ,
0: ਕਹਿੰਦੇ ਉਸ ਵੇਲੇ 5 ਫਰਵਰੀ ਦਾ ਦਿਹਾੜਾ ਸੀ 1761 ਦਾ, 5 ਫਰਵਰੀ ਨੂੰ ਮੰਨ ਲਓ ਜਦੋਂ ਆਪਣੀ ਥੋੜਾ ਜਿਹਾ ਚਾਨਣ ਜਿਹਾ ਹੁੰਦਾ, ਤਕਰੀਬਨ 6:30-7 ਵਜੇ ਦੀ ਬਾਤ ਲਾ ਲਓ, 7:30 ਦੀ ਬਾਤ ਲਾ ਲਓ, ਤਕਰੀਬਨ ਬਾਤ ਮੈਂ ਕਹਿ ਰਿਹਾ, ਥੋੜਾ ਜਿਹਾ ਚਾਨਣ ਹੋਇਆ। ਇੰਨੇ ਚਿਰ ਨੂੰ ਕੀ ਹੋਇਆ, ਅਬਦਾਲੀ ਜਿਹੜਾ ਉੱਥੇ ਆਪਣੀਆਂ ਫੌਜਾਂ ਸਮੇਤ ਪਹੁੰਚ ਜਾਣਾ ਕੀਤਾ। ਗੁਰੂ ਪਿਆਰੇ ਜੀ
1: ਆਏ ਗਿਲਜਨ ਨੇ ਘੋੜੇ,
0: ਹਾਂਜੀ ਉਸ ਵੇਲੇ ਗਿਲਜਿਆਂ ਦੇ ਜਿਹੜੇ ਘੋੜੇ ਨੇ, ਪਠਾਣਾ ਦੇ ਘੋੜੇ ਹਿਣਕਦੇ ਹੋਏ, ਟਾਪਾ ਮਾਰਦੇ ਹੋਏ, ਦਗੜ ਦਗੜ ਕਰਦੀ ਹੋਈ ਫੌਜ, ਕਹਿੰਦੇ ਇਸ ਜਗ੍ਹਾ ਤੇ ਆ ਪਹੁੰਚੀ ਹੈ।
1: ਸਿੰਘ ਨੇ ਤੇ ਤੋੜੇ ਲਾਏ,
0: ਅਤੇ ਸਿੰਘ ਜਿਹੜੇ ਸੀ ਉਹ ਤੇ ਬਿਲਕੁਲ ਭੋਲੇ ਭਾਵ ਸਨ, ਉਹਨਾਂ ਨੂੰ ਅੱਜ ਕੀ ਪਤਾ ਸੀ ਵੀ ਅਚਾਨਕ ਦੁਸ਼ਮਣ ਨੇ ਹੱਲਾ ਬੋਲ ਦੇਣਾ ਹੈ, ਇੰਨੀ ਭਾਰੀ ਫੌਜ ਆ ਜਾਵੇਗੀ। ਸਿੰਘਾਂ ਨੇ ਤੇ ਆਪਣੇ ਸ਼ਸਤਰ ਵੀ ਤਿਆਰ ਨਹੀਂ ਸੀ।

0: ਜਾਂਦੀ ਸੀ, ਅੱਗੋਂ ਉਸ ਨੂੰ ਸਰੀਏ ਨਾਲ ਠੋਕਿਆ ਜਾਂਦਾ ਸੀ, ਫਿਰ ਉਹਦੇ ਨਾਲ ਫੈਰ ਹੁੰਦਾ ਸੀ। ਸਿੰਘਾਂ ਨੇ ਤੇ ਆਪਣੇ ਜੇ ਸ਼ਸਤਰ ਵੀ ਤਿਆਰ ਨਹੀਂ ਸੀ ਕੀਤੇ, ਭਾਵ ਬੰਦੂਕਾਂ ਦੇ ਤੋੜੇ ਵੀ ਨਹੀਂ ਸੀ ਲਾਉਣਾ ਕੀਤੇ।
1: ਤੀਰ ਤਲਵਾਰਨ ਪਈ ਲੜਾਈ,
0: ਕਹਿੰਦੇ ਜਿਸ ਵੇਲੇ ਅਬਦਾਲੀ ਦੀ ਭਾਰੀ ਫੌਜ ਆ ਗਈ ਹੈ, ਸਿੰਘ ਠਟਕ ਗਏ ਨੇ, ਰੁਕ ਗਏ ਨੇ। ਗੁਰਸੰਗਤ ਜੀ, ਫਿਰ ਤੀਰਾਂ ਤਲਵਾਰਾਂ ਨੇਜਿਆਂ ਦਾ ਜੰਗ ਹੋਣ ਲੱਗਾ ਹੈ, ਭਾਵ ਲੋਹੇ ਤੇ ਲੋਹਾ ਖੜਕਣਾ ਸ਼ੁਰੂ।

0: ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖਦੇ ਨੇ, ਕਹਿੰਦੇ ਤਦੋਂ ਭਾਵੇਂ ਸਿੱਖ ਹੈ ਤਾਂ ਥੋੜੇ ਸਨ, ਅਬਦਾਲੀ ਦੀ ਫੌਜ ਬਹੁਤੀ ਸੀ, ਪਰ ਸਿੰਘਾਂ ਦੇ ਹੌਸਲੇ ਬੜੇ ਬੁਲੰਦ ਸਨ। ਕਹਿੰਦੇ ਫਿਰ ਵੀ ਸਿੰਘ ਜਿਹੜੇ ਨੇ ਉਹ ਅੜ ਅੜ ਕੇ ਰੁਕ ਰੁਕ ਕੇ ਲੜਦੇ ਸਨ, ਭਾਵ ਜੰਗ ਕਰਦੇ ਸਨ, ਕਿਉਂਕਿ ਹੌਸਲਾ ਜਿਹੜਾ ਦਲੇਰੀ ਜਿਹੜੀ ਹੈ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸਿੰਘਾਂ ਦੇ ਵਿੱਚ ਮੌਜੂਦ ਸੀ। ਸਿੰਘਾਂ ਦੀ ਦਲੇਰੀ ਇੰਨੀ ਹੋਇਆ ਕਰਦੀ ਹੈ, ਉਹ ਦਲੇਰੀ ਸਿੰਘਾਂ ਨੂੰ ਯਾਦ ਸੀ, ਜਿਸ ਦਮ ਹੋਵੇ ਚਮਕੌਰ ਮੈਂ ਸਿੰਘੋਂ ਕੇ ਉਤਾਰੇ, ਚੁਲਾਏ ਹੋਵੇ ਸ਼ੇਰ ਤੇ ਸਭ ਗੈਜ ਕੇ ਮਾਰੇ, ਆਖੋ ਸੇ ਨਿਕਲ ਥੇ ਤੇ ਦਲੇਰੋ ਕੇ ਸਰਾਰੇ, ਇੱਕ ਸਤਿਗੁਰੂ ਕੇ ਸਵਾਏ ਔਰ ਗਜਬ ਨਾਖ ਤੇ ਸਾਰੇ, ਗੁੱਸੇ ਸੇ ਨਜ਼ਰ ਜਾਤੀ ਥੀ ਅਫਵਾਜ ਅਦੂ ਪਰ, ਤੇਗੋ ਸੇ ਨਜ਼ਰ ਪੜਤੀ ਥੀ ਦੁਸ਼ਮਨ ਕੇ ਗਲੋ ਪਰ। ਸਤਿਗੁਰੂ ਮਹਾਰਾਜ ਤੁਹਾਡਾ ਇਸ਼ਾਰਾ ਹੋਵੇ, ਤੇਗਾਂ ਤੇ ਨਜ਼ਰ ਜਾਂਦੀ ਸੀ, ਇੱਕ ਵਾਰ ਇਸ਼ਾਰਾ ਕਰ ਦਿਓ, ਅਸੀਂ ਦੁਸ਼ਮਣ ਦਾ ਨਾਮੋ ਨਿਸ਼ਾਨ ਮਿਟਾ ਦਿਆਂਗੇ। ਉਹਨਾਂ ਸਿੰਘਾਂ ਦਾ ਜਜ਼ਬਾ ਜਿਹੜਾ ਹੈ ਉਹ ਇਹਨਾਂ ਸਿੰਘਾਂ ਦੇ ਵਿੱਚ ਮੌਜੂਦ ਸੀ। ਤੂਫਾ ਜਦ ਦਰਿਆ ਕੋ ਅਬ ਪਾਰ ਕਰੇਂਗੇ, ਠੋਕਰ ਸੇ ਹਰ ਇੱਕ ਮੌਜ ਕੋ ਹਮ ਵਾਰ ਕਰੇਂਗੇ, ਹਮ ਦੋਨੋ ਹੀ ਬਦ ਅਹਿਮਦ ਕੋ ਪੈਕਾਰ ਕਰੇਂਗੇ। ਸਾਹਿਬਜ਼ਾਦੇ ਕਹਿਣ ਲੱਗੇ ਸੀ ਇੱਕ ਵਾਰ ਇਸ਼ਾਰਾ ਕਰ ਦਿਓ ਪਿਤਾ ਜੀ, ਅਸੀਂ 10 ਲੱਖ ਫੌਜਾਂ ਨੂੰ ਦੋਨਾਂ ਹੀ ਜਾਣੇ ਮਲੀਆ ਮੇਟ ਕਰ ਦਿਆਂਗੇ। ਉਹੀ ਭਰਾ ਜਿਹੜੇ ਨੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਦੇ ਭਾਈ ਚੜ੍ਹਤ ਸਿੰਘ ਜੀ, ਭਾਈ ਜੱਸਾ ਸਿੰਘ ਜੀ ਆਦਿਕ ਜਿਹੜੇ ਨੇ ਉਹ ਖੜ ਖੜ ਕੇ ਲੋਹੇ ਨਾਲ ਲੋਹਾ ਲੈਣਾ ਖਾਲਸਾ ਜੀ ਸ਼ੁਰੂ ਕਰ ਦਿੱਤਾ ਹੈ।
1: ਦੀਨ ਮਜ਼ਹਬ
0: ਵਾਹ ਵਾਹ
1: ਜੁਦੈ ਅੜੈ,
0: ਦੀਨ ਮਜ਼ਹਬ ਜੁਧ ਹੋ, ਭਾਵ ਦੀਨ ਦਾ ਅਰਥ ਹੁੰਦਾ ਗਰੀਬ, ਗਰੀਬਾਂ ਨੂੰ ਭਰੋਸਾ ਕਿਹਾ ਦਾ ਹੁੰਦਾ ਹੈ ਗੁਰੂ ਦਾ। ਕਲਗੀਧਰ ਪਾਤਸ਼ਾਹ ਗਰੀਬ ਅਨਵਾ ਸੱਚੇ ਪਾਤਸ਼ਾਹ ਜੀ ਦੇ ਭਰੋਸੇ ਨਾਲ, ਭਾਵੇਂ ਸਿੰਘ ਹੈ ਥੋੜੇ ਪਰ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਤੀਤ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਭਰੋਸਾ ਵੀ ਗੁਰੂ ਸਾਡੇ ਅੰਗ ਸੰਗ ਹੈ। ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ, ਸੁਜੰਗ ਭਵ ਸੁਭੰਗ ਸਰਬਦਾ ਸਰਬ ਜੁਗਤੇ, ਦੋ ਕਾਲੰਗ ਪਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਆ ਭੰਗਮ ਬੇ ਭੂਤੇ। ਵੀ ਸਤਿਗੁਰੂ ਜੀ ਸਾਡੇ ਨਾਲ ਨੇ, ਦੀਨ ਤੇ ਮਜ਼ਹਬ ਦਾ ਧਰਮ ਦਾ ਜੁੱਧ ਜਿਹੜਾ ਹੈ ਹੋਣ ਲੱਗਾ ਹੈ ਪਿਆਰਿਓ।
1: ਦੋਰਾ ਲੁੱਟਣ ਖੋਸਣ ਜੋਗੈ,
0: ਕਿਉਂਕਿ ਗੁਰੂ ਕੇ ਖਾਲਸੇ ਵਿੱਚ ਉਹ ਵੀ ਬੰਦੇ ਕਈ ਵਾਰ ਰਹਿੰਦੇ ਸਨ ਜਿਨ੍ਹਾਂ ਦਾ ਕੰਮ ਸੀ ਬਸ ਲੁੱਟ ਲੈਣਾ ਤਾਂ ਬਸ ਆਪਣੇ ਦਾ ਤੇ ਰਹਿਣਾ, ਕਈ ਵਾਰ ਉਹਨਾਂ ਨੂੰ ਵੀ ਗੁਰੂ ਕੇ ਖਾਲਸੇ ਨੂੰ ਰੱਖਣਾ ਪੈਂਦਾ ਸੀ। ਕਾਰਨ ਕੀ ਹੈ ਵੀ ਫੌਜ ਗੁਰੂ ਕੇ ਖਾਲਸੇ ਦੀ ਬਹੁਤ ਹੀ ਦੱਸੇ, ਉਹ ਜਿਹੜੇ ਐਸੇ ਬੰਦੇ ਸਨ ਜੀ ਉਹ ਇੱਕਦਮ ਆਪਣਾ ਪਾਸਾ ਪਲਟ ਗਏ, ਸਿੰਘਾਂ ਦੀ ਫੌਜ ਵਿੱਚੋਂ ਨਿਕਲ ਕੇ ਤੇ ਉਹ ਤੇ ਅਬਦਾਲੀ ਨਾਲ ਜਾ ਰਲੇ। ਅੱਜ ਵੀ ਇੱਦਾਂ ਦੇ ਬੰਦੇ ਬਹੁਤ ਨੇ, ਉਹ ਸਾਨੂੰ ਵੇਖਣ ਨੂੰ ਸਾਡੇ ਲਿਬਾਸ ਵਿੱਚ ਲੱਗਦੇ ਨੇ, ਉਹਨਾਂ ਦੇ ਦਾੜੇ ਵੀ ਹੁੰਦੇ ਨੇ, ਕੇਸ ਵੀ ਹੁੰਦੇ ਨੇ, ਦਸਤਾਰਾਂ ਵੀ ਹੁੰਦੀਆਂ ਨੇ, ਪਰ ਅੰਦਰ ਖਾਤੇ ਸਰਕਾਰੀ ਬੰਦੇ ਹੁੰਦੇ ਨੇ, ਅੱਜ ਵੀ ਸਾਡੇ ਵਿੱਚ ਮੌਜੂਦ ਹੁੰਦੇ ਨੇ। ਉਹ ਵੇਖਣ ਨੂੰ ਸਾਨੂੰ ਸਾਡੇ ਆਪਣੇ ਲੱਗਦੇ ਨੇ ਵੀ ਸਾਡੇ ਆਪਣੇ ਨੇ, ਪਰ ਅੰਦਰ ਖਾਤੇ ਉਹ ਸਾਰੀ ਦੀ ਸਾਰੇ ਦੂਸਰੇ ਪਾਸੇ ਚੱਲੇ ਹੁੰਦੇ ਨੇ, ਉਦੋਂ ਵੀ ਸੀ ਅੱਜ ਵੀ ਨੇ। ਕਹਿੰਦੇ ਕੁਛ ਏਦਾਂ ਦੇ ਬੰਦੇ ਸਨ ਉਹ ਇੱਕਦਮ ਖਾਲਸੇ ਵੱਲੋਂ ਪਲਟੀ ਮਾਰ ਕੇ ਤੇ ਅਬਦਾਲੀ ਨੂੰ ਜਾ ਕੇ ਕਹਿਣ ਲੱਗੇ ਬਾਦਸ਼ਾਹ ਸਲਾਮਤ, ਅਸੀਂ ਤਾਂ ਤੇਰੇ ਨਾਲ ਆ, ਤੇਰੇ ਪਾਸੇ ਹੋ ਕੇ ਇਹਨਾਂ ਨਾਲ ਯੁੱਧ ਕਰਾਂਗੇ।
1: ਤਿਨਕੀ ਸ਼ਾਮਤ ਆਪਈ ਤੇ ਉਨ ਤੇ ਕਪਾਹ,
0: ਕਹਿੰਦੇ ਉਹਨਾਂ ਦੀ ਸ਼ਾਮਤ ਆ ਗਈ। ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਉਹ ਗਏ ਤੇ ਬਚਾਅ ਵਾਸਤੇ ਸੀ, ਅਬਦਾਲੀ ਨੂੰ ਕ੍ਰੋਧ ਹੀ ਇੰਨਾ ਆਇਆ ਸੀ, ਉਹ ਕਹਿੰਦਾ ਹੈ ਤੇ ਤੁਸੀਂ ਸਿੱਖ ਹੀ ਹੋ ਨਾ, ਪਹਿਲਾਂ ਉਹਨਾਂ ਦੀ ਸ਼ਾਮਤ ਆ ਗਈ, ਅਬਦਾਲੀ ਨੇ ਪਹਿਲਾਂ ਉਹਨਾਂ ਨੂੰ ਲਪੇਟ ਦਿੱਤਾ, ਨਾ ਗੁਰੂ ਕੇ ਖਾਲਸੇ ਦੇ ਰਹਿ ਗਏ ਤੇ ਨਾ ਅਬਦਾਲੀ ਦੇ ਰਹਿ ਗਏ। ਜਿਹੜੇ ਗੁਰੂ ਦੇ ਰਹਿ ਜਾਣ ਗੁਰੂ ਉਹਨਾਂ ਦੀ ਸਹਾਇਤਾ ਕਰਦਾ ਹੈ, ਉਹ ਦੋਨਾਂ ਪਾਸਿਓ ਹੀ ਜਾਂਦੇ ਲੱਗੇ। ਅਬਦਾਲੀ ਨੇ ਪਹਿਲੇ ਝਟਕੇ ਨਾਲ ਉਹਨਾਂ ਨੂੰ ਹੀ ਸੋਧ ਦੇਣਾ ਕੀਤਾ।
1: ਚੁਪਈ ਲੱਗੋ ਖਾਲਸੋ ਕਰਨ ਲੜਾਈ,
0: ਉਸ ਵੇਲੇ ਗੁਰੂ ਕਾ ਖਾਲਸਾ ਜਿਹੜਾ ਹੈ ਅਬਦਾਲੀ ਦੀਆਂ ਫੌਜਾਂ ਨਾਲ ਗੁਰੂ ਖਾਲਸਾ ਜੀ ਯੁੱਧ ਕਰਨਾ ਆਰੰਭ ਹੋ ਗਿਆ ਹੈ।
1: ਮੋਰਿਓ ਦੋਨੋ ਬਹੀਰ ਮੁੜਾਈ,
0: ਕਹਿੰਦੇ ਜਿਹੜੀ ਮੁਹੀਰ ਬਹੀਰ ਚੱਲ ਰਹੀ ਸੀ

0: ਭਰੀ ਲੜਾਈ,
1: ਜਿਹੜੇ ਮੋਹਰੀ ਸਿੰਘ ਸਨ ਜੀ ਉਹਨਾਂ ਨੂੰ ਬਹੁਤ ਭਾਰੀ ਲੜਨਾ ਪਿਆ, ਜੰਗ ਯੁੱਧ ਹੋਇਆ, ਮੋਹਰੀ ਹੁੰਦੇ ਸਾਰਿਆਂ ਤੋਂ ਅੱਗੇ ਹੋ ਕੇ ਚੱਲਣ ਵਾਲੇ,
0: ਬਹੁਤ ਬਾਰੂਨ ਸਿੰਘਨ ਖਾਈ।
1: ਭਾਈ ਸਾਹਿਬ ਜੀ ਕਹਿੰਦੇ ਗੁਰੂ ਕੇ ਸਿੰਘਾਂ ਨੂੰ ਬਹੁਤ ਭਾਰੀ ਉੱਥੇ ਮਾਰ ਪੈਣਾ ਕੀਤੀ, ਭਾਵ ਬਦਾਲੀ ਦੀਆਂ ਫੌਜਾਂ ਜਾ ਦੀਆਂ ਸਨ, ਸਿੰਘ ਤਾਂ ਕੁਝ ਗਿਣਤੀ ਦੇ ਸਨ, ਇਉਂ ਸਮਝ ਲਓ ਜਿਵੇਂ ਆਟਾ ਬਹੁਤ ਹੋਵੇ, ਭਰੀ ਹੋਈ ਬੋਰੀ ਕੁਆਂਟਲ ਆਟੇ ਦੀ ਹੋਵੇ, ਤੇ ਉਹਦੇ ਵਿੱਚ ਇੱਕ ਪਾਈਆ ਲੂਣ ਪਾ ਦਿਓ, ਤੇ ਉਹ ਪਾਈਆ ਲੂਣ ਕਿੰਨਾ ਕੱਦ ਪਾ ਕਿੰਨਾ ਕੁ ਲੂਣ ਹੋਵੇਗਾ ਕੁਆਂਟਲ ਦੀ ਬੋਰੀ ਵਿੱਚ। ਕਹਿੰਦੇ ਇੰਨੀ ਭਾਰੀ ਫੌਜ ਸੀ, ਸਿੰਘ ਤਾਂ ਇੱਕ ਆਟੇ ਵਾਂਗੂ ਸਨ। ਕਹਿੰਦੇ ਬਹੁਤ ਭਾਰੀ ਨੁਕਸਾਨ ਹੋਇਆ, ਜਿਹੜਾ ਸਾਨੂੰ ਕਦੇ ਵੀ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਭੁੱਲ ਨਹੀਂ ਸਕਦਾ। ਜਿਵੇਂ ਛੋਟਾ ਘੱਲੂਘਾਰਾ ਹੈ, ਇਹ ਵੱਡਾ ਘੱਲੂਘਾਰੇ ਦੀ ਕਥਾ ਚੱਲ ਰਹੀ ਹੈ, ਇਸੇ ਤਰ੍ਹਾਂ 84 ਦਾ ਵੀ ਘੱਲੂਘਾਰਾ ਹੈ, ਇਹ ਸਾਨੂੰ ਕਦੇ ਭੁੱਲ ਨਹੀਂ ਸਕਦੇ।
0: ਮੁੜ ਮੁੜ ਸਿੰਘ ਇਕੱਤਰ ਭੈ,
1: ਕਹਿੰਦੇ ਮੁੜ ਮੁੜ ਕੇ ਦੁਬਾਰਾ ਦੁਬਾਰਾ ਗੁਰੂ ਕਾ ਖਾਲਸਾ ਜਿਹੜਾ ਹੈ ਇਕੱਠੇ ਹੋ ਕੇ ਜੰਗ ਕਰਨ ਦਾ ਯਤਨ ਕਰਦੇ ਨੇ।
0: ਗਿਲਜਣ ਸੋ ਸਿੰਘ ਲੜਨੇ ਟਹਿ,
1: ਅਤੇ ਗਿਲਜਿਆਂ ਨਾਲ ਪਠਾਣਾ ਨਾਲ ਗੁਰੂ ਕਾ ਖਾਲਸਾ, ਦਲੇਰੀ ਨਾਲ ਗੁਰੂ ਖਾਲਸਾ ਜੀ ਲੋਹੇ ਤੇ ਲੋਹਾ ਖੜਕਾ ਰਿਹਾ ਹੈ।
0: ਬੰਦੂਕ ਮਾਨ ਨੇਜੋ ਤਲਵਾਰ,
1: ਕਹਿੰਦੇ ਬੰਦੂਕਾਂ ਨਾਲ ਤਲਵਾਰਾਂ ਨਾਲ ਨੇਜਿਆਂ ਨਾਲ ਜਿਵੇਂ ਜਿਵੇਂ ਕਿਸੇ ਨੂੰ ਸ਼ਸਤਰ ਜਿਹੜਾ ਮਾਰ ਕਰਦਾ ਤੇ

0: ਦੇ ਦੋ ਤਰਫਾਂ ਤੋਂ ਮਾਰ ਪੈ ਰਹੀ ਹੈ। ਇਹਦਾ ਧਿਆਨ ਦੇ ਕੇ ਅਰਥ ਸੁਣਿਓ, ਇੱਕ ਪਾਸੇ ਤੇ ਅਬਦਾਲੀ ਹੈ ਤੇ ਦੂਸਰੇ ਪਾਸੇ ਜੈਨ ਖਾਂ ਹੈ ਤੇ ਮਲੇਰਕੋਟਲੇ ਦੇ ਪਠਾਣ ਨੇ। ਇਹ ਦੋ ਤਰਫੀ ਹੋ ਗਈ ਨਾ, ਤੇ ਸਿੰਘ ਜਿਹੜੇ ਨੇ ਉਹ ਵਿਚਕਾਰ ਹੋ ਗਏ ਨੇ। ਦੇਖੋ ਦੋ ਤਰਫਾਂ ਤੋਂ ਮਾਰ ਜਿਹੜੀ ਹੈ, ਤਾਂਹੀਓ ਤੈਨੂੰ ਵੱਡਾ ਘੱਲੂ ਘਰ ਆਖਿਆ ਹੈ। ਇੱਕ ਪਾਸੇ ਅਬਦਾਲੀ ਦੀਆਂ ਇੰਨੀਆਂ ਫੌਜਾਂ ਨੇ, ਇੱਕ ਪਾਸੇ ਜੈਨ ਖਾਂ ਮਲੇਰਕੋਟਲੇ ਦੇ ਨੇ, ਤੇ ਗੁਰੂ ਕਾ ਖਾਲਸਾ ਜਿਹੜਾ ਹੈ ਇਹਨਾਂ ਦੇ ਵਿਚਕਾਰ ਆ ਗਿਆ। ਦੋ ਤਰਫੀ ਲੜਾਈ ਜਿਹੜੀ ਹੈ ਸਿੰਘਾਂ ਨੂੰ ਮਾਰ ਵਿੱਚ ਆ ਗਈ ਹੈ।
1: ਰੋਲ ਸਿੰਘਨ ਤੋਂ ਲੱਭਿਓ ਸੰਭਾਰ।
0: ਰੋਲ ਦਾ ਅਰਥ ਹੁੰਦਾ ਘੋੜਾ, ਜਿਹੜੇ ਸਿੰਘ ਘੋੜਿਆਂ ਤੇ ਸਵਾਰ ਨੇ, ਕੁਝ ਪੈਦਲ ਚੱਲਣ ਵਾਲੇ ਸਨ। ਕਹਿੰਦੇ ਹਰੋਲ ਸਿੰਘ ਨੇ ਸੰਭਿਓ ਸੰਭਾਰ, ਜਿਹੜੇ ਘੋੜੀ ਵਾਲੇ ਗੁਰੂ ਕਾ ਖਾਲਸਾ ਘੋੜਿਆਂ ਤੇ ਸਵਾਰ ਨੇ, ਆਪੋ ਆਪਣੇ ਨੂੰ ਸੰਭਾਲ ਕੇ ਦੁਸ਼ਮਣ ਦੇ ਅੱਗੇ ਹੋਏ ਹਨ।
1: ਸਰਦਾਰਨ ਮਿਲ ਤਬ ਕੀਓ ਵਿਚਾਰ।
0: ਜਿਹੜੇ ਗੁਰੂ ਕੇ ਖਾਲਸੇ ਦੇ ਸਰਦਾਰ ਸਨ, ਸੁਲਤਾਨੇ ਕੌਮ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਹੋਰ ਜਿਹੜੇ ਮੁਖੀ ਸਨ ਭਾਈ ਸਾਹਿਬ ਬਾਬਾ ਚੜ੍ਹਤ ਸਿੰਘ ਜੀ, ਮਹਾਰਾਜਾ ਸ਼ੇਰੇ ਪੰਜਾਬ ਦੇ ਦਾਦਾ ਜੀ ਨੌਦ ਸਿੰਘ ਦੇ ਸੁਪੁੱਤਰ ਨੇ, ਇਸ ਤਰ੍ਹਾਂ ਆਦਿਕ ਜਿਹੜੇ ਸਨ, ਉਹਨਾਂ ਨੇ ਆਪਸ ਵਿੱਚ ਸਲਾਹ ਕਰਨਾ ਕੀਤੀ ਹੈ।
1: ਕਰੋ ਬਹੀਰ ਅਬ ਮਾਲਵੇ ਵਾਲਾ।
0: ਉਹਨਾਂ ਨੇ ਕੀ ਕਿਹਾ ਵੀ ਚਲੋ ਹੁਣ ਏਦਾਂ ਕਰੋ, ਸੇਰੀ ਸਾਰੀ ਸਾਡੀ ਬਹੀਰ ਹੈ ਨਾ, ਇਹਨੂੰ ਮਾਲਵੇ ਦੇ ਵੱਲੇ ਆਪਣੇ ਦੇਸ਼ ਵੱਲੇ ਤੋਰਨਾ ਕਰੋ।
1: ਵਕੀਲ ਮਲੀਅਨ ਕਹੀ ਸਦਕ ਗੱਲ।
0: ਕਹਿੰਦੇ ਜਿਹੜੇ ਮਾਲਵੇ ਦੇ ਵਕੀਲ ਸਨ ਜੀ, ਜਿਹੜੇ ਸਾਰੇ ਭੇਤੀ ਸਨ, ਉਹਨਾਂ ਨੂੰ ਗੁਰੂ ਕੇ ਖਾਲਸੇ ਨੇ ਬੁਲਾਉਣਾ ਕੀਤਾ।
1: ਚਲੋ ਮੋਹਰੇ ਲੱਗ ਆਪਣੇ ਦੇਸ਼,
0: ਤੁਸੀਂ ਅੱਗੇ ਅੱਗੇ ਮੋਹਰੇ ਹੋ ਕੇ ਚੱਲੋ ਤਾਂ ਸਾਰੀ ਬਹੀਰ ਜਿਹੜੀ ਤੁਹਾਡੇ ਪਿੱਛੇ ਪਿੱਛੇ ਆਵੇਗੀ।
1: ਬਹੀਰ ਚਲੋ ਲੈ ਮੋਹਰੇ ਬੇਸ,
0: ਅਤੇ ਤੁਸੀਂ ਆਪਣਾ ਬੇਸ ਇੱਕ ਫਰਲਾ ਛੱਡ ਦਿੱਤਾ, ਨਿਸ਼ਾਨ ਉੱਪਰ ਕਰ ਦਿੱਤਾ, ਉੱਚੀ ਆਵਾਜ਼ ਦਿੱਤੀ ਸਾਰੀ ਬਹੀਰ ਨੂੰ, ਜਿੰਨੇ ਬਜ਼ੁਰਗ ਸਨ, ਬੀਬੀਆਂ ਸਨ, ਬੱਚੇ ਸਨ, ਨੌਜਵਾਨ ਸਨ, ਵੀ ਆਹ ਜਿਹੜਾ ਨਿਸ਼ਾਨ ਦਾ ਫਰਲਾ ਝੁੱਲ ਰਿਹਾ ਨਾ, ਉੱਥੇ ਹੁਣ ਵਾਜਾਂ ਥੋੜੀ ਮਾਰੀਆਂ ਜਾਣੀਆਂ ਸੀ ਜਿੱਥੇ ਲੋਹੇ ਨਾਲ ਲੋਹਾ ਖੜਕ ਰਿਹਾ ਸੀ, ਵੀ ਇਸ ਨਿਸ਼ਾਨ ਵੱਲੇ ਵੇਖ ਵੇਖ ਕੇ ਤੁਸੀਂ ਸਾਡੇ ਪਿੱਛੇ ਪਿੱਛੇ ਚੱਲੇ ਆਓ।
1: ਵਕੀਲ ਭਾਈ ਕਾ ਤਰਾਜ ਸਵਾਰਾ।
0: ਵਕੀਲ ਭਾਈ ਕਾ, ਭਾਈ ਬਹਿਲੋ ਜੀ ਦੀ ਅਣਸ ਬਣਸ ਵਿੱਚੋਂ ਇਹ ਭਾਈ ਕਾ ਵਕੀਲ, ਜਿਹੜਾ ਜਿੱਥੇ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਸੀ, ਭਾਈ ਬਹਿਲੋ ਸਭ ਤੋਂ ਪਹਿਲੋ ਉਹਨਾਂ ਦੀ ਅਣਸ ਬਣਸ ਵਿੱਚੋਂ ਇਹ ਗੁਰੂ ਕਾ ਪਿਆਰਾ ਜਿਹੜਾ ਉਹਦਾ ਅੱਗੇ ਨਾਮ ਆ ਰਿਹਾ, ਦੱਸੋ।
1: ਨਾਮ ਸੰਗੂ ਸਿੰਘ ਗੁਰੂ ਪਿਆਰਾ।
0: ਨਾਮ ਇਹਦਾ ਸੰਗੂ ਸਿੰਘ, ਭਾਈ ਬਹਿਲੋ ਜੀ ਦੀ ਅਣਸ ਬਣਸ ਵਿੱਚੋਂ ਗੁਰੂ ਕਾ ਪਿਆਰਾ ਹੈ। ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਸੀ, ਜਿਨ੍ਹਾਂ ਦੀ ਗੁਰੂ ਦੇ ਨਾਲ ਬਣੀ ਹੁੰਦੀ ਹੈ, ਉਹਨਾਂ ਦੀ ਅਣਸ ਬਣਸ ਦੀ ਵੀ ਬਣੀ ਰਹਿੰਦੀ ਹੈ। ਇਸ ਤਰ੍ਹਾਂ ਗੁਰੂ ਕੇ ਪਿਆਰੇ ਭਾਈ ਸੰਗੂ ਜੀ ਅੱਗੇ ਚੱਲੇ ਨੇ, ਕਿਉਂਕਿ ਭਾਈ ਬਹਿਲੋ ਵੀ ਮਾਲਵੇ ਦੇ ਸਨ, ਭਾਈ ਭਗਤੋ ਜੀ, ਭਾਈ ਆਦਮ ਜੀ, ਇਹ ਸਾਰੇ ਮਾਲਵੇ ਦੇ ਰਹਿਣ ਵਾਲੇ ਸੀ। ਇਹਨਾਂ ਦੇ ਜਿਹੜੇ ਮੁਖੀ ਮੋਹਰੇ ਸਨ, ਉਹ ਇਸ ਵਹੀਰ ਦੇ ਅੱਗੇ ਲੱਗੇ ਹਨ।
1: ਦੂਜੇ ਆਲਾ ਸਿੰਘ ਕੋ ਕੁਤਵਾਲ।
0: ਦੂਸਰੇ ਜਿਹੜੇ ਨੇ ਪਟਿਆਲੇ ਦਾ ਰਾਜਾ ਆਲਾ ਸਿੰਘ ਜੀ, ਉਹਨਾਂ ਦੇ ਜਿਹੜਾ ਵਕੀਲ ਸੀ ਉਹ ਅੱਗੇ ਲੱਗਣਾ ਕੀਤਾ ਹੈ।
1: ਨਾਮ ਸੇਖੂ ਸਿੰਘ ਮੰਤਰੂਵਾਲ।
0: ਕਹਿੰਦੇ ਹੈਬਲਵਾਲ, ਕਹਿੰਦੇ ਹੈਬਲਵਾਲ ਨਗਰ ਹੈ, ਤੇ ਨਾਮ ਉਹਨਾਂ ਦਾ ਹੈ ਸੱਗੂ ਸਿੰਘ, ਸੇਖੂ ਸਿੰਘ। ਕਹਿੰਦੇ ਸੇਖੂ ਸਿੰਘ ਜਿਹੜਾ ਇਹ ਵਕੀਲ ਹੈ, ਮੋਹਰੀ ਹੈ, ਇਹ ਵਹੀਰ ਦੇ ਅੱਗੇ ਲੱਗਣਾ ਕੀਤਾ।
1: ਬੁੱਢੇ ਸਿੰਘ ਭਾਈ ਕੋ ਤੀਓ।
0: ਕਹਿੰਦੇ ਬੁੱਢੇ ਸਿੰਘ ਭਾਈ ਆਦਮ ਜੀ, ਬੀਬੀ ਭਿੱਖਾਂ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਬੇਨਤੀ ਕੀਤੀ ਸੀ, ਪ੍ਰਸੰਨ ਹੋਏ ਸੀ, ਸੱਚੇ ਪਾਤਸ਼ਾਹ ਜੇ ਪ੍ਰਸੰਨ ਹੋਏ ਆ ਨਾ, ਤੇ ਮੈਂ ਪੋਤਰਿਓ ਨੌ ਜਿਹੜੀ ਹੈ, ਜਦੋਂ ਮਹਾਰਾਜ ਕਹਿੰਦੇ ਵਰ ਮੰਗ, ਤਾਂ ਮਹਾਰਾਜ ਵਰ ਮੰਗਦੀ ਆ, ਪੋਤਰਿਓ ਨੌ ਜਿਹੜੀ ਹੈ ਦੁੱਧ ਰਿੜਕਦੀ ਸੋਨੇ ਦੀ ਮਧਾਣੀ ਨਾਲ ਵੇਖ ਲਵਾਂ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਕਹਿੰਦੇ ਇੱਕੋ ਹੀ ਵਰ ਨਾਲ ਇੰਨਾ ਕੁਝ ਮੰਗ ਲਿਆ, ਉਹਨੂੰ ਅੱਖਾਂ ਤੋਂ ਦਿਸਦਾ ਨਹੀਂ ਸੀ, ਜੋਤ ਵੀ ਮੰਗ ਲਈ, ਪੁੱਤਰ ਨਹੀਂ ਸੀ, ਪੁੱਤਰ ਵੀ ਵਿੱਚੇ ਆ ਗਿਆ, ਪੁੱਤਰ ਆਇਆ ਤੇ ਪੋਤਰਾ ਆਉਣਾ ਹੈ ਨਾ, ਤੇ ਪੋਤਰਾ ਆਵੇਗਾ ਤੇ ਨੌ ਵੀ ਆ ਗਈ, ਧਨ ਵੀ ਆ ਗਿਆ। ਉਹ ਬਾਬਾ ਆਦਮ ਜੀ ਦੀ ਅਣਸ ਬਣਸ ਵਿੱਚੋਂ ਉਹ ਵੀ ਅੱਗੇ ਆਏ ਹਨ।
1: ਗਿਨ ਖਾਲਸੇ ਸੋ ਬੁਰੇ ਗਿਓ।
0: ਕਹਿੰਦੇ ਗੁਰੂ ਕੇ ਖਾਲਸੇ ਨੇ ਇਹਨਾਂ ਵਕੀਲਾਂ ਨੂੰ ਅੱਗੇ ਵਹੀਰ ਦੇ ਕਰ ਲੈਣਾ ਕੀਤਾ ਹੈ।
1: ਦੋਰਾ ਤਿੰਨ ਨੇਜਨ ਕੱਪੜੇ ਬੰਦੇ।
0: ਹਾਂ ਆ ਵੇਖੋ, ਤਿੰਨ ਨੇਜੇ ਕੱਪੜੇ ਬੰਦੇ, ਉਹਨਾਂ ਨੇਜਿਆਂ ਤੇ ਨਾ ਇੱਕ ਨਿਸ਼ਾਨ ਚੁਲਾ ਦਿੱਤਾ, ਭਾਵ ਇਸ਼ਾਰੇ ਵਜੋਂ ਵੀ ਆਹ ਜਿਹੜਾ ਨਿਸ਼ਾਨ ਹੈ ਨਾ, ਇਹਦੀ ਸੇਧ ਨਾਲ ਵੇਖ ਵੇਖ ਕੇ ਸਾਰੀ ਵਹੀਰ ਨੂੰ ਕਹਿਣਾ ਕੀਤਾ ਵੀ ਸਾਡੇ ਪਿੱਛੇ ਪਿੱਛੇ ਤੁਸਾਂ ਨੇ ਤੁਰੇ ਆਉਣਾ ਹੈ।
1: ਬੈਰਕ ਜਿਵੇਂ ਕਰ ਲੀਨਾ,
0: ਕਹਿੰਦੇ ਉਹ ਜਿਹੜੇ ਬੈਰਕ ਸੀ ਖਿਲਾਰ ਦਿੱਤੇ, ਫਰਲੇ ਛੱਡ ਦੇਣਾ ਕੀਤੇ ਨੇ।
1: ਵਹੀਰ ਮਗਰ ਤਿੰਨ ਹੋਏ ਤੁਰਿਓ,
0: ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖਦੇ ਨੇ ਜਿੰਨੀ ਬਹੀਰ ਸੀ ਉਹ ਸਾਰੀ ਦੀ ਸਾਰੀ ਇਹਨਾਂ ਗੁਰਮੁਖਾਂ ਦੇ ਪਿੱਛੇ ਪਿੱਛੇ ਫਰਲਿਆਂ ਨੂੰ ਵੇਖ ਵੇਖ ਕੇ ਹੋ ਤੁਰੀ ਹੈ।
1: ਮਾਲਵੇ ਵੱਲ ਜ਼ਮੀਨ,
0: ਕਹਿੰਦੇ ਸਾਰੀ ਦੀ ਸਾਰੀ ਬਹੀਰ ਜਿਹੜੀ ਹੈ ਇਹ ਮਾਲਵੇ ਨੂੰ ਹੋ ਤੁਰੀ ਹੈ। ਇੱਕ ਪਾਸੇ ਅਬਦਾਲੀ ਹੈ, ਉਹ ਦੂਸਰੇ ਪਾਸੇ ਮਲੇਰਕੋਟਲੇ ਦੇ ਪਠਾਨ ਹੈ, ਜੈਣ ਖਾਂ ਹੈ, ਬਹੀਰ ਜਿਹੜੀ ਉਹ ਮਾਲਵੇ ਵੱਲ ਨੂੰ ਹੋ ਤੁਰੀ।
1: ਚੁਪਈ ਕਹਿ ਮਲਵਈ ਹਮ ਮਗਰੇ ਆਇਓ,
0: ਇਹ ਜਿਹੜੇ ਮਲਵਈ ਸਿੰਘ ਸਨ ਸਾਰੀ ਬਹੀਰ ਨੂੰ ਉੱਚੀ ਆਵਾਜ਼ ਦਿੱਤੀ ਵੀ ਤੁਸਾਂ ਸਾਰਿਆਂ ਨੇ ਸਾਡੇ ਮਗਰ ਮਗਰ ਚੱਲੀ ਆਉਣਾ ਹੈ।
1: ਉੱਚੇ ਕਹਿ ਕਹਿ ਬੋਲ ਸੁਣਾਇਓ,
0: ਉੱਚੀ ਆਵਾਜ਼ ਨਾਲ ਕਹਿ ਕਹਿ ਕੇ ਸਾਰਿਆਂ ਨੂੰ ਆਵਾਜ਼ ਦਿੱਤੀ ਵੀ ਜਿੰਨਾ ਗੁਰੂ ਕੇ ਸਿੱਖ ਨੇ, ਬਹੀਰ ਨੇ, ਬੀਬੀਆਂ ਨੇ, ਬੱਚੇ ਨੇ, ਨੌਜਵਾਨ ਬਜ਼ੁਰਗ ਨੇ, ਵੀ ਇਹਨਾਂ ਫਰਲਿਆਂ ਦੇ ਮਗਰ ਮਗਰ ਸਾਰੀ ਬਹੀਰ ਤੁਰੇ ਆਓ, ਤੁਰੇ ਆਓ ਜੀ।
1: ਬਹੀਰ ਮਲਵਈਆਂ ਅਗਰ ਲਗ ਤੁਰਾ,
0: ਕਹਿੰਦੇ ਸਾਰੀ ਦੀ ਸਾਰੀ ਬਹੀਰ ਜਿਹੜੀ ਸੀ ਉਹ ਇਹਨਾਂ ਮੋਹਰੀ ਸਿੰਘਾਂ ਦੇ ਮਗਰ ਮਗਰ ਹੋ ਤੁਰੀ ਹੈ। ਪਿਆਰਿਓ
1: ਕਿਲਜੇ ਹਰੋਲ ਸਿੰਘ ਕੀਓ ਖਰਾ,
0: ਹਰੋਲ ਦਾ ਅਰਥ ਹੁੰਦਾ ਘੋੜ ਸਵਾਰ ਫੌਜ, ਜਿਹੜੀ ਗੁਰੂ ਕੀ ਘੋੜ ਸਵਾਰ ਫੌਜ ਸੀ ਉਹਨਾਂ ਨੇ ਗਿਲਜਿਆਂ ਨੂੰ ਪਠਾਣਾ ਨੂੰ ਰੋ ਕੇ ਰੱਖਿਆ ਤੇ ਬਹੀਰ ਜਿਹੜੀ ਹੈ ਉਹ ਮਾਲਵੇ ਵੱਲੇ ਚੱਲ ਪਈ ਜੀ।
1: ਦੋਹਰਾ ਬਹੀਰ ਕੋਸ ਦੋ ਤਿੰਨ ਕਹਿਓ,
0: ਅਜੇ ਬਹੀਰ ਜਿਹੜੀ ਹੈ ਦੋ ਤਿੰਨ ਕੋਹ ਗਈ ਹੋਵੇਗੀ, ਭਾਵ ਪੰਜ ਛੇ ਕਿਲੋਮੀਟਰ ਦਾ ਪੈਂਡਾ ਜਿਹੜਾ ਹੈ ਨਾ ਉਹ ਉਹਨਾਂ ਨੇ ਅਜੇ ਤੈਅ ਕੀਤਾ, ਇਦੋਂ ਵੱਧ ਪੈਂਡਾ ਤੈਅ ਨਹੀਂ ਹੋਇਆ। ਜਦੋਂ ਦੋ ਤਿੰਨ ਕੋਹ ਭਾਵ ਕਿ ਪੰਜ ਛੇ ਕਿਲੋਮੀਟਰ ਇਹ ਬਹੀਰ ਨੇ ਪਿੱਛੇ ਪਿੱਛੇ ਤੁਰਨਾ ਕੀਤਾ ਤਾਂ ਫਿਰ ਕੀ ਹੋਇਆ,
1: ਅੱਗੇ ਪਰੇ ਰਿਪ ਔਰ,
0: ਕਹਿੰਦੇ ਅੱਗੇ ਕੀ ਹੋਇਆ, ਅੱਗੇ ਜੈਣ ਖਾਂ ਖੜਾ ਸੀ, ਮਲੇਰਕੋਟਲੇ ਦੀ ਫੌਜ ਖੜੀ ਸੀ, ਨਾਰਾਇਣ ਲਛਮੀਅਤ ਆਦਿਕ, ਕਹਿੰਦੇ ਉਹਨਾਂ ਨੇ ਅੱਗੋ ਹੋ ਕੇ ਇਸ ਬਹੀਰ ਦੇ ਉੱਤੇ ਭਾਰੀ ਹੱਲਾ ਬੋਲ ਦੇਣਾ ਕੀਤਾ ਹੈ।
1: ਜੈਨਾ ਤੇ ਮਲੇਰੀਏ ਮਾਰੇ,
0: ਦੇਖੋ ਬੋਲ ਆ ਗਏ ਨੇ, ਕਹਿੰਦੇ ਜੈਣ ਖਾਂ ਸੂਬਾ ਸਰਹੰਦ ਜਿਹੜਾ ਬਣਿਆ ਸੀ ਇਸ ਨੂੰ ਅਬਦਾਲੀ ਨੇ ਬਣਾਉਣਾ ਕੀਤਾ ਸੀ, ਤੇ ਮਲੇਰੀਆ ਰੇ ਇਹਨਾਂ ਨੇ ਅੱਗੋ ਬਹੀਰ ਤੇ ਭਾਰੀ ਹੱਲਾ ਬੋਲਿਆ ਹੈ।
1: ਹੁਣੇ ਬਹੁ ਦੌੜ,
0: ਕਹਿੰਦੇ ਇਸ ਤਰ੍ਹਾਂ ਦੌੜ ਦੌੜ ਕੇ ਬਹੀਰ ਤੇ ਹੱਲਾ ਬੋਲਣਾ ਕੀਤਾ, ਜਿਵੇਂ ਬਹੀਰ ਦਾ ਭਾਰੀ ਨੁਕਸਾਨ ਹੋਵੇਗਾ, ਜਿਵੇਂ ਇਹ ਘੱਲੂ ਘਰੇ ਦਾ ਪ੍ਰਸੰਗ ਚੱਲ ਰਿਹਾ ਹੈ। ਬਾਕੀ ਦਾ ਪ੍ਰਸੰਗ ਆਪਾਂ ਕੱਲ ਸਾਂਝਾ ਕਰਾਂਗੇ, ਕਿਉਂਕਿ ਕੱਲ ਦੋ ਮਿੰਟ ਦਾ ਸਮਾਂ ਉੱਪਰ ਗਿਆ ਸੀ, ਢਾਡੀ ਸਿੰਘਾਂ ਦਾ ਸਮਾਂ ਸਮੇਂ ਮੁਤਾਬਕ ਹੀ ਸਮਾਪਤੀ ਕਰਨੀ ਬਣਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਖਾਲਸਾ ਜੀ, ਤੁਸਾਂ ਨੇ ਬਹੁਤ ਹੀ ਪਿਆਰ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਜਿੱਥੇ ਕਥਾ ਤੋਂ ਪਹਿਲਾਂ ਨਾਮ ਸਿਮਰਨ ਅਭਿਆਸ ਕੀਤਾ ਉੱਥੇ ਤੁਸਾਂ ਨੇ ਸਹਿਜ ਵਿੱਚ ਬੈਠ ਕਰਕੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਜਿਹੜੀ ਹੈ, ਇਹ ਕਥਾ ਗੁਰਦੁਆਰਿਆਂ 'ਚ ਬਹੁਤ ਘੱਟ ਹੋਇਆ ਕਰਦੀ ਹੈ। ਸੂਰਜ ਪ੍ਰਕਾਸ਼ ਦੀ ਕਥਾ ਤਾਂ ਹੁੰਦੀ ਹੈ, ਨਾਨਕ ਪ੍ਰਕਾਸ਼ ਦੀ ਕਥਾ ਤਾਂ ਆਮ ਗੁਰਦੁਆਰਿਆਂ 'ਚ ਹੁੰਦੀ ਹੈ, ਲੜੀਵਾਰ ਗੁਰਬਾਣੀ ਦੀ ਕਥਾ ਵੀ ਹੁੰਦੀ ਹੈ, ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਕਵਿਤਾ ਦੀ, ਪਰ ਆ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਜਿਹੜੀ ਹੈ ਇਹ ਬਹੁਤ ਘੱਟ ਹੁੰਦੀ ਹੈ। ਇਹ ਕਥਾ ਕਰਨੀ ਬਹੁਤ ਜ਼ਰੂਰੀ ਹੈ, ਇਹ ਸਾਡੇ ਵੱਡਿਆਂ ਵਡੇਰਿਆਂ ਦਾ ਇਤਿਹਾਸ, ਅੱਖੀਂ ਡਿੱਠਾ ਇਤਿਹਾਸ ਹੈ, ਕੋਈ ਪੁਰਾਣਾ ਇਤਿਹਾਸ ਨਹੀਂ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਜੋ ਜੋ ਖਾਲਸੇ ਨੇ ਮੱਲਾਂ ਮਾਰੀਆਂ ਨੇ, ਕਿਵੇਂ ਕਿਵੇਂ ਕੁਰਬਾਨੀਆਂ ਕੀਤੀਆਂ ਨੇ, ਕਿਉਂਕਿ 1708 ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਨੇ, ਤੇ 1758 ਦਾ ਇਤਿਹਾਸ ਹੈ, ਪੁਰਾਣਾ ਕਿੱਥੋਂ ਹੋ ਗਿਆ, 17ਵੀਂ ਸਦੀ 18ਵੀਂ ਸਦੀ ਦਾ ਸਾਡਾ ਇਤਿਹਾਸ ਚੱਲ ਰਿਹਾ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਅੰਤਲੇ ਬਚਨ ਪੜੋ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਜੀ ਨੂੰ ਗੁਰਮਤਿ ਵਿਚਾਰਾਂ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਗਿਆਨੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ। ਇਹ ਸਾਰਾ ਹੀ ਮਹੀਨਾ ਉਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਨੇ। ਤਿੰਨੋਂ ਸਮੇਂ ਸਵੇਰੇ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ, ਦੁਪਹਿਰ ਵੇਲੇ ਸ੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੇ ਕਵਿਤ ਸਵਈਆਂ ਦੀ ਕਥਾ, ਸ਼ਾਮ ਨੂੰ ਭਾਈ ਰਤਨ ਸਿੰਘ ਜੀ ਭੰਗੂ ਤਿੰਨਾਂ ਦੁਆਰਾ ਰਚਿਤ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰਵਾਉਂਦੇ ਹਨ। ਸੋ ਇਹ ਸਾਰਾ ਹੀ ਮਹੀਨਾ ਉਹਨਾਂ ਪਾਸੋਂ ਅਸੀਂ ਲਾਹੇ ਪ੍ਰਾਪਤ ਕਰਨੇ ਨੇ। ਆਓ ਅਗਲੇ ਸਮੇਂ ਵਾਸਤੇ ਹੁਣ ਬੇਨਤੀ ਕਰਾਂ ਕਿ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਉਹਨਾਂ ਦੇ ਢਾਡੀ ਜਥੇ ਨੂੰ ਆਪ ਜੀ ਦੇ ਨਾਲ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਲਾਸਾਨੀ ਇਤਿਹਾਸ, ਸਤਿਗੁਰੂ ਜੀ ਦੇ ਪਿਆਰ ਦੇ ਬਚਨ, ਕਵਿਤਾਵਾਂ, ਢਾਡੀ ਵਾਰਾਂ ਦੀ ਸਾਂਝ ਪਾਉਣਗੇ। ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ,
3: ਵਾਹਿਗੁਰੂ।

ਵਾਹਿਗੁਰੂ ਵਾਲੀਏ ਕੁਲ ਆਲਮ ਸਾਹਿਬ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮੁਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜਹਿਰਾ ਜਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਮੇਰੇ ਪੂਜੇ ਮਹਿਰਮ ਮੇਰੇ ਰੂਹਾਨੀ ਤੇ ਜਿਸਮਾਨੀ ਰਸਤਿਆਂ ਦੇ ਰਹਿਨੁਮਾ ਪਾ ਕੇ ਮਸੀਹਾ ਰੱਬੀ ਰਹਿਮਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਾਮਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਤੁਸੀਂ ਆਪਣੇ ਨਿੱਤ ਦੇ ਰਝੇਵਿਆਂ ਦੇ ਵਿੱਚੋਂ ਕੁਝ ਪਲ ਕੱਢੇ ਤੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਆਇਓ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਦੀਆਂ ਦਾਤਾਂ ਲੈਣ ਵਾਸਤੇ ਕੰਮਾਂ ਕਾਰਾਂ ਦੇ ਵਿੱਚ ਸਤਿਗੁਰੂ ਬਰਕਤ ਪਾਇਓ ਇਹ ਸਾਰੀਆਂ ਅਰਦਾਸਾਂ ਆਪਾਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਆਉਂਦੇ ਕਰਨ ਵਾਸਤੇ ਆਉਂਦੇ ਹਾਂ ਤੇ ਸਰਬੱਤ ਦਾ ਭਲਾ ਮੰਗਣ ਵੀ ਆਉਂਦੇ ਹਾਂ ਅਰਦਾਸ ਹੁੰਦੀ ਹੈ ਨਾ ਤੇ ਅਖੀਰ ਦੇ ਵਿੱਚ ਆਖੀਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਪਲਾ ਗੁਰੂ ਪਿਆਰਿਓ ਇਹੀ ਦੁਨੀਆਂ ਦੇ ਉੱਤੇ ਗੁਰੂ ਨਾਨਕ ਦਾ ਘਰ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਤੁਸੀਂ ਹੋਰ ਕਿਸੇ ਧਰਮ ਵੱਲ ਝਾਤੀ ਮਾਰ ਕੇ ਦੇਖ ਲਿਓ ਗੁਰੂ ਪਿਆਰਿਓ ਰਾਮ ਚੰਦਰ ਨੇ ਕਦੀ ਰਾਵਣ ਦਾ ਭਲਾ ਨਹੀਂ ਸੀ ਮੰਗਿਆ ਕਿੱਦਾਂ ਦਾ ਅਨੋਖਾ ਦਰਬਾਰ ਹੈ ਗੁਰੂ ਪਿਆਰਿਓ ਗੁਰੂ ਬਾਬੇ ਨਾਨਕ ਦਾ ਕਦੀ ਕੈਰਵਾਂ ਨੇ ਪਾਂਡਵਾਂ ਦਾ ਭਲਾ ਨਹੀਂ ਸੀ ਮੰਗਿਆ ਕਦੀ ਕ੍ਰਿਸ਼ਨ ਨੇ ਕੰਸ ਦਾ ਭਲਾ ਨਹੀਂ ਸੀ ਮੰਗਿਆ ਪਰ ਇਹ ਦਰਬਾਰ ਹੈ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਔਰ ਜਿੱਥੇ ਆਪਾਂ ਦੋ ਟਾਈਮ ਦੋ ਤੋਂ ਵੱਧ ਅਰਦਾਸਾਂ ਹੋ ਜਾਣ ਉਹ ਗੱਲ ਵੱਖਰੀ ਹੈ ਪਰ ਦੋ ਟਾਈਮ ਤੇ ਪੱਕਾ ਹੀ ਨਾ ਹਰ ਗੁਰੂ ਘਰ ਦੇ ਵਿੱਚ ਤਕਰੀਬਨ ਹਰ ਗੁਰਸਿੱਖ ਜੇ ਆਪਣੇ ਘਰ ਦੇ ਵਿੱਚ ਵੀ ਅਰਦਾਸ ਕਰਦਾ ਹੈ ਤੇ ਇਹੀ ਆਖਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿਗੁਰ ਕਿਰਪਾ ਕਰਨ ਸਾਰੀ ਸ੍ਰਿਸ਼ਟੀ ਦਾ ਭਲਾ ਹੋਵੇ ਗੁਰੂ ਪਿਆਰਿਓ ਜਦੋਂ ਤੁਸੀਂ ਦਿਨੇ ਕਦੀ ਤੁਹਾਡੇ ਮਨ ਦੇ ਵਿੱਚ ਆ ਜਾਵੇ ਨਾ ਕਦੀ ਵੀ ਆ ਜਾਂਦਾ ਹੋਣਾ ਆ ਹੁਣ ਕਈ ਵਾਰ ਬੰਦਾ ਸਵੇਰ ਤੋਂ ਸੋਚਦਾ ਹੈ ਵੀ ਅੱਜ ਸ਼ਾਮ ਨੂੰ ਗੁਰੂ ਘਰੇ ਜਾਣਾ ਹੈ ਹੁਣ ਤੁਸੀਂ ਕੰਮਾਂ ਕਾਰਾਂ ਵਾਲੇ ਸੱਜਣੋ ਨੌਜਵਾਨ ਵੀਰ ਬੈਠੇ ਹੋ ਤੁਹਾਡੇ ਵਿੱਚੋਂ ਕੁਝ ਕੁ ਪ੍ਰੇਮੀ ਉਹ ਹੋਣਗੇ ਜਿਹੜੇ ਨਿੱਤ ਰੂਟੀਨ ਦੇ ਨਾਲ ਗੁਰੂ ਘਰ ਦੇ ਵਿੱਚ ਆਉਂਦੇ ਆ ਪਰ ਬਹੁਤ ਗਿਣਤੀ ਹੁੰਦੀ ਹੈ ਕੋਈ ਸੋਮਵਾਰ ਆਉਂਦਾ ਹੈ ਕੋਈ ਮੰਗਲਵਾਰ ਆਉਂਦਾ ਜਿਸ ਦਿਨ ਵੀ ਟਾਈਮ ਲੱਗਦਾ ਨਾ ਉਦਣ ਤੁਸੀਂ ਗੁਰੂ ਘਰ ਦੇ ਵਿੱਚ ਆਉਂਦੇ ਹੋ ਪਰ ਜਿੱਦਣ ਆਉਣਾ ਹੁੰਦਾ ਉੱਧਰ ਸਵੇਰ ਤੋਂ ਹੀ ਤੁਹਾਡੇ ਮਨ ਦੇ ਵਿੱਚ ਹੁੰਦੀ ਵੀ ਅੱਜ ਗੁਰੂ ਘਰ ਜਾਣਾ ਅੱਜ ਗੁਰੂ ਘਰ ਜਾਣਾ ਸਤਿਗੁਰਾਂ ਦੇ ਚਰਨ ਪਰਸਣੇ ਆ ਤੇ ਐਸੇ ਹੀ ਗੱਲ ਨੂੰ ਭਾਈ ਗੁਰਦਾਸ ਜੀ ਕਹਿੰਦੇ ਬੰਦੇ ਦੇ ਜਦੋਂ ਇੱਕ ਵਾਰ ਹਿਰਦੇ ਦੇ ਵਿੱਚ ਆ ਜਾਵੇ ਨਾ ਮੈਂ ਗੁਰੂ ਘਰ ਦੇ ਵਿੱਚ ਜਾਣਾ ਤੇ ਗੁਰੂ ਫਿਰ ਇੱਦਾਂ ਦਾ ਉਦੋਂ ਬਖਸ਼ ਦਿੰਦਾ

ਹਰ ਕੰਮ ਕਾਰ ਹੀਲੇ ਦੇ ਵਿੱਚ ਵਰਤ ਕੇ ਤੇ ਬੰਦੇ ਦਾ ਟਾਈਮ ਕਢਾ ਦਿੰਦਾ। ਔਰ ਗੁਰੂ ਮਹਾਰਾਜ ਦੇ ਪਵਿੱਤਰ ਬਾਣੀ ਭਾਈ ਗੁਰਦਾਸ ਜੀ ਦੀ ਕਹਿੰਦੇ ਹਨ ਵੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਹੁਣ ਜਦੋਂ ਤੁਹਾਡੇ ਮਨ ਦੇ ਵਿੱਚ ਆ ਗਿਆ ਵੀ ਅੱਜ ਆਪਾਂ ਗੁਰੂ ਘਰ ਦੇ ਵਿੱਚ ਜਾਣਾ, ਤੇ ਇਹਨੂੰ ਹੀ ਆਖਿਆ ਜਾਂਦਾ ਵੀ ਸਤਿਗੁਰ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਅੱਗ ਵੇ ਲਿਓ। ਤੇ ਸਤਿਗੁਰੂ ਪੇ ਹੌਸਲਾ ਦਿੰਦਾ ਵੀ ਅੱਜ ਜ਼ਰੂਰ ਜਾਣਾ, ਤੂੰ ਆਪਣੇ ਮੂੰਹ ਦੇ ਵਿੱਚੋਂ ਕੱਢਿਆ ਅੱਜ ਪ੍ਰਸ਼ਾਦਾ ਜਿਹੜਾ ਗੁਰੂ ਘਰ ਦੇ ਵਿੱਚ ਜਾ ਕੇ ਚੱਕਾਂਗੇ, ਔਰ ਅੱਜ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣਾ। ਗੁਰੂ ਪਿਆਰਿਓ, ਇਹ ਹੈ ਭਾਵਨਾ ਵੀ ਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਭਾਈ ਗੁਰਦਾਸ ਜੀ ਵੀ ਤੂੰ ਇੱਕ ਵਾਰ ਆਪਣੇ ਮੂੰਹ ਦੇ ਵਿੱਚੋਂ ਕੱਢ ਦਿੱਤਾ ਨਾ ਵੀ ਮੈਂ ਗੁਰੂ ਘਰ ਦੇ ਵਿੱਚ ਜਾਣਾ, ਤੇ ਸਤਿਗੁਰਾਂ ਨੇ ਬਹਾਨਾ ਪਾ ਕੇ ਤੈਨੂੰ ਸਾਦ ਹੀ ਲੈਣਾ ਆ। ਔਰ ਤੁਸੀਂ ਇੱਦਾਂ ਦੇ ਗੁਰਮੁਖ ਪਿਆਰੇ ਬੈਠੇ ਹੋ ਜਿਹਨਾਂ ਦੇ ਉੱਤੇ ਸਤਿਗੁਰਾਂ ਦੀ ਰਹਿਮਤ ਵਰਤੀ ਹੈ, ਔਰ ਸ਼ਾਮਾਂ ਦੇ ਦੀਵਾਨ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਆਇਓ। ਔਰ ਸ਼ਾਮਾਂ ਦੇ ਦੀਵਾਨ ਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਆਪਾਂ ਪ੍ਰਸੰਗ ਤੁਹਾਡੇ ਨਾਲ ਆਰੰਭ ਕੀਤਾ ਹੋਇਆ। ਸੱਚ ਦਾ ਸੂਰਜ ਜਦੋਂ ਛਿਪਿਆ ਸੀ ਹਿੰਦ ਵਿੱਚੋਂ, ਹੋ ਗਿਆ ਸੀ ਹਨੇਰਾ ਸਾਰੇ ਕੂੜ ਦੇ ਗਵਾਰ ਦਾ, ਦਇਆ ਦੱਬੀ ਗਈ ਸੀ ਦਰਿੰਦਿਆਂ ਦੇ ਦਲਾਂ ਥੱਲੇ, ਜ਼ਾਲਮਾਂ ਦਾ ਰਾਜ ਪਿਆ ਜ਼ੁਲਮ ਗੁਜ਼ਾਰਦਾ, ਰਾਜੇ ਬਣੇ ਸ਼ੀਂਹ ਤੇ ਮੁਕੱਦਮ ਸੀ ਕੁੱਤੇ ਬਣੇ, ਪੀ ਕੇ ਰੱਤ ਕਾਮਿਆਂ ਦੀ ਜ਼ਾਲਮ ਡਕਾਰਦਾ, ਰਾਮ ਨਾਮ ਵੱਲੋਂ ਸ਼ਾਮ ਪੈ ਗਈ ਸੀ ਹਿੰਦ ਵਿੱਚ, ਹਿੰਦੂਆਂ ਤੇ ਜ਼ੋਰ ਪਿਆ ਜ਼ੁਲਮੀ ਕਟਾਰਦਾ, ਸਤੀਆਂ ਦੇ ਸੱਤ ਤੇ ਇੱਜ਼ਤ ਲੁੱਟੀ ਹਿੰਦੂਆਂ ਦੀ, ਮਿੱਟ ਗਈ ਅਣਖ ਤਾਂ ਹਰ ਹਿੰਦੂ ਮਾਰਦਾ, ਮਨੁੱਖਤਾ ਨੂੰ ਮਾਲਕਾ ਬਚਾ ਲੈ ਆ ਕੇ ਮਾਤ ਲੋਕ, ਧਰਮ ਦਾ ਧੌਲ ਹੁਣ ਭਾਰ ਨਹੀਂ ਸਹਾਰਦਾ, ਜਿੰਮੀ ਦੀ ਪੁਕਾਰ ਸੁਣ ਆਪੇ ਹੀ ਨਰੈਣ ਆ ਕੇ, ਦੁਨੀਆਂ ਬਚਾਵਣੇ ਲਈ ਕਲਾ ਕੈਸੀ ਧਾਰਦਾ, ਹਿਰਦੇ ਦੇ ਹੌਕੀਆਂ ਦੀ ਸੁਣ ਕੇ ਪੁਕਾਰ ਲੋਕੋ, ਪੀੜਾ ਨੂੰ ਹਰਨ ਆਇਓ ਪਾਂਧੀ ਜੋ ਪਿਆਰ ਦਾ, ਕਾਲੂ ਦਾ ਦਲਾਰਾ ਅਤੇ ਤ੍ਰਿਪਤਾ ਦਾ ਤਾਰਾ ਸੀ ਉਹ ਭੈਣ ਦਾ ਪਿਆਰਾ ਵੀਰ, ਪਿਤਾ ਸੰਸਾਰ ਦਾ ਹਿਰਦੇ ਚ ਜੋਤ ਅਤੇ ਨਹਿਰਾਂ ਵਿੱਚ ਨੂਰ ਉਹਦੇ, ਰੁਲਦੀ ਮਨੁੱਖਤਾ ਲਈ ਖੇੜਾ ਸੀ ਬਹਾਰ ਦਾ, ਸ਼ੂਦਰਾਂ ਦਾ ਸੰਗੀ ਸੱਤ ਸੰਗੀ ਸਚਿਆਰਿਆਂ ਦਾ, ਕੂੜ ਤੇ ਕਸੱਤ ਲਈ ਸੀ ਰੂਪ ਤਲਵਾਰ ਦਾ, ਵੇਦਾਂ ਦੀ ਗਿਆਤ ਅਤੇ ਸੱਚੀ ਪ੍ਰਭਾਤ ਸੀ ਉਹ, ਕੱਲ ਚੋ ਹਨੇਰਾ ਚੱਕੂ ਨੂਰ ਨਿਰੰਕਾਰ ਦਾ, ਕੱਲ ਚੋ ਹਨੇਰਾ ਚੱਕੂ ਨੂਰ ਨਿਰੰਕਾਰ ਦਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਇਹ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਬਾਬਤ ਇਹ ਸਤਰਾਂ ਲਿਖੀਆਂ ਗਈਆਂ ਹੈ ਕਿ ਦੁਨੀਆਂ ਦੇ ਉੱਤੇ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਨਾ, ਔਰ ਉਦੋਂ ਪਾਪਾਂ ਦਾ ਹਨੇਰ ਛਾ ਚੁੱਕਾ ਸੀ, ਪਾਪਾਂ ਦੀ ਧੁੰਦ ਛਾਈ ਹੋਈ ਸੀ, ਔਰ ਗੁਰੂ ਪਿਆਰਿਓ ਇਹਨਾਂ ਪਾਪਾਂ ਦੀ ਧੁੰਦ ਦੇ ਥੱਲੇ ਜਿਹੜੇ ਕਿਰਤੀ ਲੋਕ ਸਨ, ਇੱਜ਼ਤ ਵਾਲੇ ਲੋਕ ਸਨ, ਉਹ ਦੱਬੇ ਜਾ ਚੁੱਕੇ ਸਨ, ਇਹਨਾਂ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਸੀ ਦੁਨੀਆਂ ਦੇ ਉੱਤੇ ਰਹਿ ਗਿਆ। ਬਸ ਫਿਰ ਆਪ ਨਾਰਾਇਣ ਕਲਾ ਧਾਰ ਜੱਗ ਮੈਂ ਪਰਵਰਿਓ, ਉਹ ਪਰਮਾਤਮਾ ਪੰਜ ਭੌਤਿਕ ਸਰੀਰ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੇ ਜਾਮੇ ਦੇ ਵਿੱਚ ਇਸ ਦੁਨੀਆਂ ਦੇ ਵਿੱਚ ਪ੍ਰਗਟ ਹੁੰਦੇ ਨੇ, ਲੱਭ ਲੱਭ ਕੇ ਪਾਪੀ ਜੀਵਾਂ ਦਾ ਉਧਾਰ ਕੀਤਾ। ਔਰ ਦੇਖਿਆ ਕਿ ਮਨੁੱਖਤਾ ਦੇ ਵਿੱਚ ਅਗਿਆਨਤਾ ਹੈ, ਮਨੁੱਖ ਡਰਬ ਤੋਂ ਇਹ ਮੌਤ ਤੋਂ ਡਰਿਆ ਫਿਰਦਾ ਹੈ, ਇਹ ਹਰ ਹੀਲੇ ਕਿਸੇ ਨਾ ਕਿਸੇ ਕਿਤੇ ਪੱਥਰਾਂ ਦੀ ਪੂਜਾ ਕਰੀ ਜਾ ਰਿਹਾ, ਕਿਤੇ ਪਸ਼ੂਆਂ ਦੀ ਪੂਜਾ ਕਰੀ ਜਾ ਰਿਹਾ, ਔਰ ਕਿਤੇ ਦਰਖਤਾਂ ਦੀ ਪੂਜਾ ਕਰੀ ਜਾ ਰਿਹਾ, ਸੱਪਾਂ ਦੀ ਚੂਹਿਆਂ ਦੀਆਂ ਪੂਜਾ ਕਰੀ ਜਾ ਰਿਹਾ। ਹੁਣ ਗੁਰੂ ਮਹਾਰਾਜ ਨੇ ਦੇਖਿਆ ਵੀ ਇਹਦੇ ਅੰਦਰ ਦਾ ਡਰ ਕੀ ਹੈ, ਉਹ ਹੈ ਮੌਤ, ਤੇ ਸਤਿਗੁਰਾਂ ਨੇ ਆਖਿਆ ਇਹ ਮਨੁੱਖ ਜੇ ਤੂੰ ਜੀਣਾ ਚਾਹੁੰਦਾ ਤਾਂ ਪਹਿਲਾਂ ਤੈਨੂੰ ਮਰਨਾ ਪਵੇਗਾ। ਹੁਣ ਗੁਰੂ ਪਿਆਰਿਓ ਕਿੱਦਾਂ ਦਾ ਲੌਜਿਕ ਸੀ, ਜੇ ਤੂੰ ਜੀਣਾ ਚਾਹੁੰਦਾ ਹੈ ਨਾ ਗੁਰੂ ਨਾਨਕ ਦੇ ਘਰ ਦੇ ਵਿੱਚ, ਜੇ ਆ ਕੇ ਤੂੰ ਜੀਣਾ ਚਾਹੁੰਦਾ ਹੈ ਤਾਂ ਪਹਿਲਾਂ ਤੈਨੂੰ ਮਰਨਾ ਪਵੇਗਾ। ਹੈ ਸਿਧਾਂਤ ਕੋਈ ਏਦਾਂ ਦਾ ਦੁਨੀਆਂ ਦੇ ਕਿਸੇ ਧਰਮ ਦੇ ਵਿੱਚ? ਦੁਨੀਆਂ ਦੇ ਧਰਮ ਵਾਜਾਂ ਮਾਰਦੇ ਸਨ ਕਿ ਜੇ ਜੀਣਾ ਚਾਹੁੰਦਾ ਹੈ ਤੇ ਸਾਡੇ ਧਰਮ ਦੇ ਵਿੱਚ ਆ ਜਾ, ਹਰੇਕ ਧਰਮ ਅੱਜ ਵੀ ਵਾਜਾਂ ਮਾਰਦਾ ਹੈ, ਪਰ ਦੁਨੀਆਂ ਦੇ ਵਿੱਚ ਇੱਕੋ ਹੀ ਨਵੇਕਲਾ ਧਰਮ ਹੈ ਬਾਬੇ ਨਾਨਕ ਦਾ, ਵੀ ਜੇ ਤੂੰ ਮੇਰੇ ਧਰਮ ਦੇ ਵਿੱਚ ਆਉਣਾ ਤਾਂ ਪਹਿਲਾਂ ਤੈਨੂੰ ਹੱਥ ਦੇ ਉੱਤੇ ਆਪਣਾ ਸਿਰ ਟਿਕਾ ਕੇ ਆਉਣਾ ਪੈਣਾ, ਜੇ ਤੋ ਪ੍ਰੇਮ ਖਿਲਨ ਕਾ ਚਾਹੋ ਸਿਰ ਧਰ ਤਲੀ ਗਲੀ ਮੇ। ਹੈ ਅਜੀਬ ਜਿਹਾ, ਏਦਾਂ ਦਾ ਧਰਮ ਹੈ ਦੁਨੀਆਂ ਦੇ ਉੱਤੇ ਕੋਈ? ਇਹ ਇੱਥੇ ਜਿੱਥੇ ਜੀਵਨ ਦੀ ਜਾਂਚ ਦੱਸੀ ਜਾਂਦੀ ਹੈ ਨਾ, ਉੱਥੇ ਮਰਨ ਦੀ ਜਾਂਚ ਪਹਿਲਾਂ ਦੱਸੀ ਜਾਂਦੀ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣਕਾ, ਤਾਂ ਆਹ ਹਮਾਰੇ ਪਾਸ ਇਹ ਪ੍ਰੀਤਮ ਦਾ ਯਾਰ ਬਣਨਾ ਹੈ, ਇਹ ਗੁਰੂ ਦਾ ਸੱਚੇ ਦਾ ਆਪਣਾ ਦਿਲਦਾਰ ਦਾ ਸਿੱਖ ਬਣਨਾ ਹੈ ਤਾਂ ਪਹਿਲਾਂ ਤੈਨੂੰ ਮਰਨਾ ਪੈਣਾ, ਇਹ ਹੈ ਸਾਡੇ ਸਿੱਖੀ ਦਾ ਸਿਧਾਂਤ। ਹੁਣ ਗੁਰੂ ਪਿਆਰਿਓ ਮਰ ਕੇ ਜ਼ਿੰਦਗੀ ਕਿਵੇਂ ਜੀਵੀ ਜਾਂਦੀ ਹੈ, ਔਰ ਆਪਣੇ ਅਸੂਲਾਂ ਦੇ ਉੱਤੇ ਪਹਿਰਾ ਦੇ ਕੇ ਕਿਵੇਂ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਇੱਕ ਮਿੱਕ ਹੋਇਆ ਜਾਂਦਾ ਹੈ, ਇਹ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਉਪਦੇਸ਼ਾਂ ਦੇ ਰਾਹੀਂ ਆਪਾਂ ਨਿੱਤ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਉਹਨਾਂ ਦਾ ਇਤਿਹਾਸ ਪੜ੍ਹਨ ਦਾ ਯਤਨ ਕਰਦੇ ਹਾਂ।
ਸੁਲਤਾਨਪੁਰ ਦੀ ਧਰਤੀ ਤੋਂ ਗੁਰੂ ਬਾਬਾ ਨਾਨਕ ਜੀ ਚੱਲਣ ਲੱਗੇ। ਹੁਣ ਮੈਂ ਇਤਿਹਾਸ ਦੀ ਲੜੀ ਤੁਹਾਡੇ ਨਾਲ ਆਰੰਭ ਕਰ ਲਵਾਂ ਜਿੱਥੋਂ ਕੱਲ ਛੱਡਿਆ ਸੀਗਾ। ਭਾਗਵੇਂ ਕੱਪੜੇ ਪਾ ਲਿਆ, ਜੋਗੀਆਂ ਵਾਲੇ ਕੱਪੜੇ ਪਾ ਲਏ ਆ, ਬੇਦੀਆਂ ਦਾ ਮੁੰਡਾ ਹੈ ਗੁਰੂ ਪਿਆਰਿਓ, ਭਾਈ ਮਰਦਾਨਾ ਜੀ ਨੂੰ ਵੀ ਨਾਲ ਲੈ ਲਿਆ। ਹੁਣ ਜਦੋਂ ਹੈ ਨਾ ਪਤਾ ਲੱਗਾ ਸੁਲਤਾਨਪੁਰ ਦੇ ਲੋਕਾਂ ਨੂੰ, ਉਹ ਸਾਡਾ ਦਿਲਾਂ ਦਾ ਜਾਨੀ, ਜਿਹਦੀ ਕਿਰਪਾ ਦੇ ਨਾਲ ਅਸੀਂ ਸੁਲਤਾਨਪੁਰ ਦੇ ਵਿੱਚ ਵੱਸ ਰਹੇ ਸਾਂ, ਉਹ ਸਾਨੂੰ ਛੱਡ ਕੇ ਜਾ ਰਿਹਾ। ਸਾਰਾ ਸੁਲਤਾਨਪੁਰ ਉਮੜ ਆਇਆ ਸੀ, ਪ੍ਰੀਤਮ ਦੇ ਚਰਨ ਪਰਸ ਵਾਸਤੇ ਉਮੜ ਆਇਆ ਸੀ ਸਾਰਾ ਸੁਲਤਾਨਪੁਰ। ਮਹਾਰਾਜ ਹੁਣ ਸਾਨੂੰ ਕਿਹਦੇ ਆਸਰੇ ਛੱਡ ਕੇ ਚੱਲੇ? ਗੁਰੂ ਪਿਆਰ, ਮੈਂ ਇੱਕ ਤੈਨੂੰ ਛੋਟੀ ਜਿਹੀ ਘਟਨਾ ਸੁਣਾਵਾਂ। ਜਦੋਂ ਸੁਲਤਾਨਪੁਰ ਦੇ ਵਿੱਚ ਰਹਿੰਦੇ ਸਨ, ਪੌਣੇ 15 ਸਾਲ ਦਾ ਲੰਬਾ ਅਰਸਾ ਗੁਰਦੇਵ ਪਾਤਸ਼ਾਹ ਨੇ ਦਸਾਂ ਨੌਹਾਂ ਦੀ ਕਿਰਤ ਕੀਤੀ, ਉੱਥੇ ਹੱਟੀ ਦਾ ਕੰਮ ਕੀਤਾ, ਨੌਕਰੀ ਕੀਤੀ ਹੈ। ਤੇ ਇੱਕ ਦਿਨ ਪਿਤਾ ਕਾਲੂ ਜੀ ਪਟਵਾਰੀ ਸਨ। ਹੁਣ ਗੁਰੂ ਪਿਆਰਿਓ, ਤੁਸੀਂ ਪੰਜਾਬ ਦੇ ਨਾਲ ਜੁੜੇ ਹੋਏ ਹੋ ਔਰ ਇਹਨਾਂ ਧੰਦਿਆਂ ਦੇ ਨਾਲ ਜੁੜੇ ਹੋਏ ਹੋ, ਪਟਵਾਰੀ। ਜਦੋਂ ਪਟਵਾਰੀ ਸ਼ਬਦ ਸਾਡੀ ਜ਼ਬਾਨ ਦੇ ਉੱਤੇ ਆ ਜਾਂਦਾ ਨਾ, ਤੇ ਸਾਡਾ ਧਿਆਨ ਬਿਲਕੁਲ ਸਾਡੇ ਆਪਣੇ ਏਰੀਏ ਪੰਜਾਬ ਵਿੱਚ ਚੱਲਿਆ ਜਾਂਦਾ ਵੀ ਪਟਵਾਰੀ ਤੇ ਉਹ ਹੁੰਦੇ ਆ ਜਿਹੜੇ ਰਿਸ਼ਵਤਖੋਰ ਤੇ ਬੇਈਮਾਨ ਹੁੰਦੇ ਆ, ਉਹ ਜ਼ਿਮੀਂਦਾਰਾਂ ਦੇ ਬੰਨੇ ਥੋੜੇ ਜਿਹੇ ਪੈਸੇ ਲੈ ਕੇ ਉੱਧਰ ਨੂੰ ਖਸਕਾ ਦਿੰਦੇ ਆ, ਥੋੜੇ ਜਿਹੇ ਪੈਸੇ ਲੈ ਕੇ ਦੂਜੇ ਪਾਸੇ ਨੂੰ ਖਸਕਾ ਦਿੰਦੇ, ਮਾਲ ਮਹਿਕਮੇ ਨਾਲ ਇਹ ਸੱਜਣ ਸੰਬੰਧ ਰੱਖਦੇ ਆ, ਤੇ ਆਪਾਂ ਜਿਹੜੇ ਪਿੰਡਾਂ ਦੇ ਜ਼ਿਮੀਂਦਾਰ ਆ ਉਹਦਾ ਤਕਰੀਬਨ ਮਾਲ ਮਹਿਕੇ ਨਾਲ ਹਰੇਕ ਦਾ ਸੰਬੰਧ ਬਣਦਾ ਹੈ। ਪਟਵਾਰੀ ਤਾਂ ਕਿਹਨੂੰ ਨਹੀਂ ਲੋੜ ਹੁੰਦੀ। ਤੇ ਹੁਣ ਜਦੋਂ ਪਿਤਾ ਕਾਲੂ ਜੀ ਦਾ ਜ਼ਿਕਰ ਆਉਂਦਾ ਵੀ ਉਹ ਪਟਵਾਰੀ ਸਨ, ਤੇ ਬੰਦੇ ਦੇ ਮਨ ਦੇ ਵਿੱਚ ਆਉਂਦੀ ਵੀ ਬੇਈਮਾਨ ਜਿਹਾ ਹੋਣੇ, ਜਿੱਦਾਂ ਦੇ ਅੱਜ ਦੇ ਪਟਵਾਰੀ ਨਹੀਂ ਪਿਆਰਿਓ, ਇੱਦਾਂ ਦੇ ਨਹੀਂ ਸੀ ਉਹ ਇੱਕ ਰੱਬੀ ਰੂਹ ਸਨ ਪਰਮਾਤਮਾ ਦੇ ਪਾਸ। ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਉਹਨਾਂ ਦਾ ਲੇਖਾ ਜੋਖਾ ਸੀ, ਤੇ ਧੰਨ ਗੁਰੂ ਨਾਨਕ ਮਹਾਰਾਜ ਉਹਨਾਂ ਦੇ ਘਰ ਦੇ ਵਿੱਚ ਪ੍ਰਗਟ ਹੋਏ ਸਨ। ਪਿਤਾ ਕਾਲੂ ਜੀ ਇੱਕ ਦਿਨ ਸੁਲਤਾਨਪੁਰ ਜਾਂਦੇ ਨੇ ਤੇ ਗੱਲਬਾਤ ਕਰਦੇ ਨੇ। 2-4-5-7 ਦਿਨ ਰਹਿਣ ਤੋਂ ਬਾਅਦ ਪਿਤਾ ਜੀ ਦਾ ਚਿੱਤ ਕਰਾਇਆ। ਹੋਰ ਗੁਰੂ ਪਿਆਰਿਓ, ਹਰ ਬਾਪ ਦਾ ਚਿੱਤ ਕਰਦਾ, ਪਿਤਾ ਦਾ ਕਾਲੂ ਜੀ ਦਾ ਚਿੱਤ ਕਰਾਉਣਾ ਸੁਭਾਵਿਕ ਹੈ। ਔਰ ਹਰ ਬਾਪ ਕਹਿੰਦਾ ਹੈ ਮੇਰਾ ਪੁੱਤ ਵਿਦੇਸ਼ ਗਿਆ ਹੋਇਆ ਜਾਂ ਮੇਰਾ ਪੁੱਤ ਨੌਕਰੀ ਕਰਦਾ ਹੈ, ਔਰ ਉਹਨਾਂ ਆਪਣੀ ਕਮਾਈ ਦੇ ਵਿੱਚੋਂ 2% ਮੇਰੇ ਹੱਥ ਦੇ ਵੀ ਉੱਤੇ ਰੱਖੇ, ਕਿਉਂ ਬਾਪੂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ, ਪੜ੍ਹਾਇਆ ਲਿਖਾਇਆ ਵੱਡੇ ਕੀਤਾ, ਹਰ ਸੰਸਕਾਰ ਦਿੱਤਾ, ਬਾਪ ਦਾ ਕਿਉਂ ਨਹੀਂ ਫਰਜ਼ ਬਣਦਾ? ਬਣਦਾ ਹੁੰਦਾ, ਦਿਆ ਕਰੀਏ, ਆਪਣਾ ਵੀ ਫਰਜ਼ ਬਣਦਾ ਹੈ। ਇੱਥੇ ਗੱਲ ਉਲਟੀ ਹੋ ਗਈ ਹੈ। ਪਿਤਾ ਕਾਲੂ ਜੀ ਇੱਕ ਦਿਨ ਗੁਰੂ ਬਾਬਾ ਨਾਨਕ ਜੀ ਨੂੰ ਆਖਣ ਲੱਗੇ, ਕਹਿੰਦੇ ਨਾਨਕ ਮੇਰੇ ਕੋਲ ਤਲਵੰਡੀ ਵਿੱਚ ਬਹੁਤ ਕੁਛ ਹੈ, ਉਹ ਤੇਰਾ ਹੀ ਆ ਸਾਰਾ, ਜੋ ਕੁਛ ਤਲਵੰਡੀ ਦੇ ਵਿੱਚ ਜਾਇਦਾਦ ਹੈ ਨਾ ਉਹ ਤੇਰੀ ਹੈ, ਮੇਰੇ ਕੋਲ ਜਾਇਦਾਦ ਪੈਸਿਆਂ ਵੱਲੋਂ ਕੋਈ ਕਮੀ ਨਹੀਂ ਹੈ, ਜਿੰਨੇ ਕੁ ਮੈਨੂੰ ਚਾਹੀਦੇ ਆ ਉਸ ਵਾਹਿਗੁਰੂ ਨੇ ਬਥੇਰੇ ਦਿੱਤੇ ਹੋਏ ਆ। ਪਰ ਹਰੇਕ ਬਾਪ ਦੀ ਇੱਕ ਇੱਛਾ ਹੁੰਦੀ ਹੈ ਕਿ ਉਹਦਾ ਪੁੱਤ ਉਹਦੀ ਕਮਾਈ ਦੇ ਵਿੱਚੋਂ ਆਪਣੇ ਬਾਪ ਦੇ ਹੱਥ ਦੇ ਉੱਤੇ ਰੱਖੇ, ਤੇ ਪੁੱਤਰਾ ਅੱਜ ਮੈਂ ਚਾਹੁੰਦਾ ਹੈ, ਤੂੰ ਇੱਥੇ ਕੰਮ ਕਰ ਰਿਹਾ ਹੈ, ਤੂੰ ਇੱਥੇ ਹੱਟੀ ਦਾ ਕੰਮ ਕਰ ਰਿਹਾ, ਮੈਨੂੰ ਪਤਾ ਤੇਰੀ ਤਨਖਾਹ ਚੰਗੀ ਹੈ, ਤੇਰੇ ਹੇਠਾਂ 2-4-5-7 ਬੰਦੇ ਵੀ ਕੰਮ ਕਰਦੇ ਨੇ, ਔਰ ਦੌਲਤ ਖਾਂ ਲੋਧੀ ਦੀਆਂ ਨਜ਼ਰਾਂ ਵਿੱਚ ਤੁਸੀਂ ਬਹੁਤ ਇਮਾਨਦਾਰ ਹੋ ਤੇ ਤੁਸੀਂ ਕਮਾਈ ਕਰ ਰਹੇ ਹੋ, ਮੈਨੂੰ ਪਤਾ ਤੁਸੀਂ ਪੈਸੇ ਜਮ੍ਹਾਂ ਕੀਤੇ ਹੋਣਗੇ, ਤੇ ਪੁੱਤਰਾ ਮੈਂ ਚਾਹੁੰਦਾ ਹੁਣ ਮੈਨੂੰ ਲੋੜ ਨਹੀਂ ਭਾਵੇਂ ਤੇਰੇ ਪੈਸਿਆਂ ਦੀ, ਪਰ ਇੱਕ ਬਾਪ ਦਾ ਦਿਲ ਕਰਦਾ ਹੁੰਦਾ ਹੈ ਕਿ ਉਹਦਾ ਪੁੱਤ ਕਮਾਈ ਕਰਦਾ ਤੇ ਉਹ ਆਪਣੇ ਬਾਪ ਦੇ ਹੱਥ ਦੇ ਉੱਤੇ ਪੈਸੇ ਰੱਖੇ, ਤੇ ਪੁੱਤਰਾ ਤੇਰੇ ਕੋਲ ਹੈ ਕੋਈ ਪੈਸਾ ਮੈਨੂੰ ਦੇਣ ਵਾਸਤੇ? ਗੁਰੂ ਬਾਬਾ ਨਾਨਕ ਜੀ ਆਖਣ ਲੱਗੇ, ਕਹਿੰਦੇ ਪਿਤਾ ਜੀ ਪੈਸੇ ਬਹੁਤ ਆ ਮੇਰੇ ਕੋਲ, ਬੜਾ ਮੈਂ ਬੜੀ ਕਮਾਈ ਕੀਤੀ ਹੈ, ਪਰ ਤੁਹਾਡੇ ਦੇਣ ਵਾਸਤੇ ਹੈ ਨਹੀਂ। ਹੁਣ ਗੁਰੂ ਪਿਆਰਿਓ, ਇੱਕ ਬਾਪ ਨੂੰ ਜਦੋਂ ਪੁੱਤ ਆਹ ਗੱਲ ਕਹਿ ਦੇਵੇ ਤੇ ਬਾਪ ਦੇ ਸੀਨੇ ਦੇ ਉੱਤੇ ਕੀ ਬੀਤੇਗੀ? ਕਹਿੰਦੇ ਪਿਤਾ ਜੀ ਮੈਂ ਕਮਾਈ ਬਹੁਤ ਕਰਦਾ ਹੈ ਪਰ ਤੁਹਾਡੇ ਦੇਣ ਵਾਸਤੇ ਹੈ ਨਹੀਂ ਹੈ। ਫੇਰ ਪੁੱਤਰਾ ਤੂੰ ਕਿੱਥੇ ਦਿੰਨਾ, ਜਿਹੜੀ ਤੂੰ ਕਮਾਈ ਕਰਦਾ ਉਹ ਕਿੱਥੇ ਦਿੰਨਾ? ਤੇ ਗੁਰੂ ਬਾਬਾ ਨਾਨਕ ਜੀ ਆਖਣ ਲੱਗੇ, ਕਹਿੰਦੇ ਪਿਤਾ ਜੀ ਆਪਾਂ ਕੱਲ ਨੂੰ ਦੱਸਾਂਗੇ ਅਸੀਂ ਕਿੱਥੇ ਦਿੰਨੇ ਆ ਉਹ ਕਮਾਈ, ਉਹ ਕਿੱਥੇ ਜਾਂਦੀ ਹੈ ਸਾਡੀ ਕਮਾਈ, ਸਾਡੀ ਕਮਾਈ ਦਾ ਹੱਕਦਾਰ ਕੌਣ ਹੈ, ਉਹ ਅਸੀਂ ਤੁਹਾਨੂੰ ਕੱਲ ਨੂੰ ਦੱਸਾਂਗੇ। ਦੂਆ ਦਿਨ ਚੜਿਆ, ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਸੁਲਤਾਨਪੁਰ ਦੇ ਇੱਕ ਗਰੀਬ ਜਿਹੇ ਮਹੱਲੇ ਵੱਲ ਨੂੰ ਨਿਕਲੇ ਤੇ ਪਿਤਾ ਕਾਲੂ ਜੀ ਨੂੰ ਵੀ ਨਾਲ ਲੈ ਲਿਆ। ਪਿਤਾ ਜੀ ਆਓ ਆਪਾਂ ਘੁੰਮ ਫਿਰ ਕੇ ਆਉਂਦੇ ਹਾਂ, ਤੁਸੀਂ ਸੁਲਤਾਨਪੁਰ ਆਇਓ, ਆਓ ਤੁਹਾਨੂੰ ਇੱਕ ਨਵੇਂ ਏਰੀਏ ਦੇ ਵਿੱਚ ਲੈ ਕੇ ਚੱਲੀਏ। ਤੇ ਗੁਰੂ ਪਿਆਰਿਓ, ਗਰੀਬਾਂ ਦਾ ਮਹੱਲਾ ਸੀ, ਗਰੀਬਾਂ ਦਾ, ਕਿਉਂਕਿ ਗੁਰੂ ਮਹਾਰਾਜ ਗਰੀਬਾਂ ਦਾ ਯਾਰ ਸੀ। ਹੁਣ ਗੁਰਦੇਵ ਪਾਤਸ਼ਾਹ ਇਸ ਮਹੱਲੇ ਦੇ ਵਿੱਚ ਜਾਂਦੇ ਨੇ ਨਾ ਪਿਤਾ ਜੀ ਨਾਲ ਆ,
ਹੁਣ ਇਸ ਮਹੱਲੇ ਦੇ ਗਰੀਬ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਦਿਲਾਂ ਦਾ ਰਹਿਬਰ, ਸਾਡੇ ਦਿਲਾਂ ਦਾ ਬਾਦਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਸਾਡੇ ਏਰੀਏ ਦੇ ਵਿੱਚ ਆਇਆ, ਸਾਡੇ ਇਲਾਕੇ, ਸਾਡੇ ਪਿੰਡ ਦੇ ਵਿੱਚ, ਸਾਡੇ ਮਹੱਲੇ ਵਿੱਚ ਘੁੰਮਣ ਵਾਸਤੇ ਆਇਆ। ਤੇ ਗੁਰੂ ਪਿਆਰਿਓ, ਸਭ ਮਾਈ ਭਾਈ, ਛੋਟੇ ਛੋਟੇ ਬੱਚੇ, ਬਜ਼ੁਰਗ ਆਪੋ ਆਪਣੇ ਕੰਮ ਕਾਰ ਛੱਡ ਕੇ ਤੇ ਰਸਤੇ ਦੇ ਉੱਤੇ ਖੜੋ ਕੇ ਪ੍ਰੀਤਮ ਦੇ ਚਰਨ ਪਰਸਣ ਵਾਸਤੇ ਚਲੇ ਜਾਂਦੇ ਨੇ। ਔਰ ਦਾਤਾ, ਤੂੰ ਕਿਰਪਾ ਕੀਤੀ ਆ ਸਾਡੇ ਗਰੀਬਾਂ, ਤੇਰੇ ਦਿਲ ਦੇ ਵਿੱਚ ਸਾਨੂੰ ਪਤਾ ਗਰੀਬਾਂ ਪ੍ਰਤੀ ਪਿਆਰ ਹੈ, ਪਰ ਤੂੰ ਸਾਡੇ ਮਹੱਲੇ ਦੇ ਵਿੱਚ ਆਇਆ ਦਾਤਾ ਜੀ, ਤੇਰਾ ਕੀ ਸ਼ੁਕਰ ਕਰੀਏ, ਤੇਰਾ ਲੱਖ ਲੱਖ ਸ਼ੁਕਰ। ਤੇ ਗੁਰੂ ਪਿਆਰਿਓ, ਉਦੋਂ ਗੁਰਦੇਵ ਪਾਤਸ਼ਾਹ ਇਸ਼ਾਰਾ ਕਰਦੇ ਨੇ, ਕਹਿੰਦੇ ਇਹ ਸਾਡੇ ਨਾਲ ਸਾਡੇ ਪਿਤਾ ਜੀ ਨੇ, ਕਹਿੰਦੇ ਸਾਡੇ ਪਿਤਾ ਜੀ ਨੇ, ਇਹ ਤਲਵੰਡੀ ਤੋਂ ਆਏ ਮੇਰੇ ਪਿਤਾ ਜੀ ਨੇ। ਗੁਰਦੇਵ ਪਾਤਸ਼ਾਹ ਉਹਨਾਂ ਗਰੀਬਾਂ ਨੂੰ ਦੱਸਦੇ ਨੇ। ਹੁਣ ਗੁਰੂ ਪਿਆਰਿਓ, ਜਿੱਦਾਂ ਗੁਰੂਦੇਵ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਗਰੀਬ ਲਟਕੇ ਸਨ, ਇਸੇ ਤਾਰਾ ਪਿਤਾ ਕਾਲੂ ਦੇ ਚਰਨਾਂ ਦੇ ਵਿੱਚ ਵੀ ਉੱਥੇ ਲਟਕ ਕੇ ਲੇਹ ਲੜੀਆਂ ਲੈ ਕੇ ਕਹਿੰਦੇ ਨੇ, ਐ ਸਤਿਕਾਰਯੋਗ ਪਿਤਾ, ਐ ਪਟਵਾਰੀ ਸਾਹਿਬ, ਅੱਜ ਤੇਰੇ ਪੁੱਤ ਦੀ ਕਿਰਪਾ ਦੇ ਨਾਲ ਜੇ ਸਾਡੇ ਬੱਚੇ ਪੜ ਰਹੇ ਤੇ ਇਹਦੀ ਰਹਿਮਤ ਦੇ ਨਾਲ ਪੜ ਰਹੇ ਆ, ਨਹੀਂ ਤਾਂ ਜਿੰਨੇ ਵੀ ਮੋਦੀ ਆਏ ਨੇ ਇਸ ਸੁਲਤਾਨਪੁਰ ਦੇ ਵਿੱਚ ਲੁੱਟਣ ਵਾਲੇ ਆਏ, ਸਾਨੂੰ ਗਰੀਬਾਂ ਨੂੰ ਭੁੱਖਿਆਂ ਮਾਰ ਕੇ ਰੱਖ ਦਿੱਤਾ, ਪਰ ਜਿੱਦਣ ਦਾ ਤੇਰਾ ਪੁੱਤ ਇੱਥੇ ਸੁਲਤਾਨਪੁਰ ਦੇ ਵਿੱਚ ਆ ਗਿਆ, ਸਾਡਾ ਨਿਆਣਾ ਕੋਈ ਰਾਤ ਨੂੰ ਭੁੱਖਾ ਨਹੀਂ ਸੁੱਤਾ। ਤੇ ਗੁਰੂ ਪਿਆਰਿਓ, ਉਸ ਵੇਲੇ ਪਿਤਾ ਕਾਲੂ ਜੀ ਦੇ ਅੱਖਾਂ ਦੇ ਵਿੱਚ ਪਿਆਰ ਦੇ ਹੰਝੂ ਸਨ, ਘੁੱਟ ਕੇ ਪੁੱਤ ਨੂੰ ਗਲ ਵਕੜੀ ਦੇ ਵਿੱਚ ਲੈ ਲਿਆ ਤੇ ਸਤਿਗੁਰ ਆਖਦੇ, ਪਿਤਾ ਜੀ ਦੇਖਣਾ ਚਾਹੁੰਦੇ ਸੀ ਨਾ ਵੀ ਅਸੀਂ ਕਿਹੜੀ ਕਮਾਈ ਕੀਤੀ ਹੈ, ਐ ਕਮਾਈ ਕੀਤੀ ਹੈ ਜਿਹੜੀ ਅੱਜ ਤੁਹਾਡੇ ਚਰਨਾਂ ਦੇ ਉੱਤੇ ਝੁਕਦੀ। ਗੁਰੂ ਪਿਆਰਿਓ, ਏਦਾਂ ਦਾ ਪ੍ਰੀਤਮ ਦਾ ਸੁਭਾਅ ਸੀ, ਏਦਾਂ ਦੀ ਉਹਨਾਂ ਦਾ ਜ਼ਿੰਦਗੀ ਦਾ ਜੀਵਨ ਸੀ ਜਿਹੜਾ ਗਰੀਬਾਂ ਦੇ ਨਾਲ ਪਿਆਰ ਕਰਦਾ ਸੀ। ਮੁਬਾਰਕ ਉਹ ਸਿੱਖ ਜਿਹੜੇ ਅੱਜ ਕਿਤੇ ਗਰੀਬਾਂ ਦੇ ਨਾਲ, ਆਪਣੇ ਭਾਈਚਾਰੇ ਦੇ ਨਾਲ, ਆਪਣੇ ਪਿੰਡਾਂ ਦੇ ਵਿੱਚ ਤਾਏ ਚਾਚੇ ਭਰਾਵਾਂ ਦੇ ਨਾਲ ਕਿਤੇ ਸਾਡਾ ਏਦਾਂ ਦਾ ਪਿਆਰ ਬਣ ਜਾਵੇ ਜਿੱਦਾਂ ਦਾ ਗਰੀਬਾਂ ਨਾਲ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਬਣਿਆ ਸੀ। ਸਤਸੰਗ ਜੀ, ਅੱਜ ਤਕਰੀਬਨ ਦੇਖ ਰਹੇ ਹਾਂ ਕਿ ਗਰੀਬ ਦਾ ਗਲ ਘੁੱਟਿਆ ਜਾ ਰਿਹਾ, ਤੇ ਅਸੀਂ ਬਾਤਾਂ ਕਿਹਦੀਆਂ ਪਾਉਂਦੇ? ਧੰਨ ਗੁਰੂ ਨਾਨਕ ਮਹਾਰਾਜ ਜੀ ਦੀਆਂ। ਗੁਰੂ ਪਿਆਰਿਓ, ਕੋਸ਼ਿਸ਼ ਕਰਿਆ ਕਰੋ ਆਪਣੇ ਪਿੰਡਾਂ ਦੇ ਵਿੱਚ ਕੋਈ ਗਰੀਬ ਸਿੱਖ ਵੱਸਦਾ ਹੈ ਨਾ, ਗੁਰੂ ਨਾਨਕ ਦੇ ਸੱਚੇ ਸਿੱਖ ਅਸੀਂ ਤਾਂ ਹੀ ਬਣ ਸਕਦੇ ਹਾਂ। ਤੁਸੀਂ ਇੱਧਰ ਕਮਾਈ ਕਰਦੇ ਹੋ ਨਾ, ਕਿਤੇ ਸਾਲ ਬਾਅਦ ਕਿਸੇ ਗਰੀਬ ਨੂੰ $100-200 ਭੇਜ ਦਿੱਤਾ ਵੀ ਲੈ ਸੱਜਣਾ ਆਪਣੇ ਬੱਚੇ ਨੂੰ ਚੰਗੇ ਸਕੂਲ ਦੇ ਵਿੱਚ ਪੜ੍ਹਾ ਲਈ, ਕੋਈ ਚੰਗੀ ਫੀਸ ਦੇ ਦੀ, ਕੋਈ ਵਰਦੀ ਲੈ ਦੀ, ਸਿਆਲਾਂ ਦੇ ਕੱਪੜੇ ਲੈ ਦੀ, ਬੂਟ ਲੈ ਦੀ, ਕਿਤੇ ਸਿਆਲਾਂ ਦੇ ਵਿੱਚ ਨੰਗੇ ਪੈਰੀ ਨਾ ਤੁਰਿਆ ਫਿਰਦਾ ਹੋਵੇ। ਤੇ ਗੁਰੂ ਪਿਆਰਿਓ, ਸੱਚੀ ਅਸੀਂ ਗੁਰੂ ਨਾਨਕ ਦੇ ਸਿੱਖ ਅਖਵਾਉਣ ਦੇ ਹੱਕਦਾਰ ਬਣ ਜਾਂਦੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ ਇਹ ਸਾਡਾ ਸੁਭਾਅ ਸਾਡੇ ਪ੍ਰੀਤਮ ਵਰਗਾ ਬਣ ਜਾਵੇ। ਤੇ ਧੰਨ ਗੁਰੂ ਨਾਨਕ ਮਹਾਰਾਜ ਇੱਕ ਗਰੀਬ ਦੇ ਘਰ ਦੇ ਵਿੱਚ ਜਾਂਦੇ ਨੇ। ਹੁਣ ਆ ਜਾਓ, ਆਪਣਾ ਇਤਿਹਾਸ ਸ਼ੁਰੂ ਹੋ ਚੱਲਿਆ ਜਿੱਥੋਂ ਆਪਾਂ ਕੱਲ ਛੱਡਿਆ ਸੀ। ਸੁਲਤਾਨਪੁਰ ਤੋਂ ਚੱਲੇ ਲਾਹੌਰ ਦੇ ਵਿੱਚ ਦੀ ਤਲਵੰਡੀ ਤੋਂ ਹੋ ਕੇ ਆਪਣੇ ਮਾਤਾ ਤੇ ਪਿਤਾ ਜੀ ਨੂੰ ਮਿਲ ਕੇ, ਹੁਣ ਗੁਰੂ ਪਿਆਰਿਓ ਬੁੱਢੇ ਮਾਤਾ ਪਿਤਾ ਨੂੰ ਮਿਲ ਕੇ, ਜਦੋਂ ਹੁਣ ਪੁੱਤਰ ਆਇਆ ਨਾਲ ਮਰਦਾਨਾ ਜੀ ਹੈ ਤੇ ਸਤਿਗੁਰਾਂ ਦੇ ਇਹਨਾਂ ਭਗਵੇਂ ਜੈ ਕੱਪੜਿਆਂ ਨੂੰ ਦੇਖ ਕੇ, ਜੋਗੀਆ ਕੱਪੜਿਆਂ ਨੂੰ ਦੇਖ ਕੇ ਪਿਤਾ ਕਾਲੂ ਜੀ ਦਾ ਦਿਲ ਕੰਬ ਗਿਆ। ਉਹ ਪੁੱਤਰਾ, ਆ ਬਜ਼ੁਰਗ 77-78 ਸਾਲ ਦੀ ਮੇਰੀ ਉਮਰ ਹੋ ਗਈ ਹੈ ਤੇ ਇਸ ਬੁਢਾਪੇ ਦੇ ਵਿੱਚ ਤੂੰ ਮੇਰੀ ਡਗੋਰੀ ਬਣਨਾ ਸੀ। ਪੁੱਤਰਾ, ਔਖੇ ਟਾਈਮ ਦੇ ਵਿੱਚ ਪੁੱਤਰ ਮਾਪਿਆਂ ਦੇ ਸਹਾਇਕ ਬਣਦੇ ਨੇ ਤੇ ਤੂੰ ਇੱਦਾਂ ਦੇ ਵਸਤਰ ਪਾ ਕੇ ਕਿੱਧਰ ਨੂੰ ਚਲੇ ਚੱਲਿਆ? ਔਰ ਉਸ ਵੇਲੇ ਧੰਨ ਗੁਰੂ ਨਾਨਕ ਮਹਾਰਾਜ ਆਖਣ ਲੱਗੇ, ਕਹਿੰਦੇ ਪਿਤਾ ਜੀ, ਮੈਨੂੰ ਤੁਹਾਡਾ ਫਿਕਰ ਹੈ। ਇਹ ਨਹੀਂ ਕਿ ਮੈਂ ਤੁਹਾਨੂੰ ਭੁਲਾ ਦਿੱਤਾ, ਮੈਨੂੰ ਤੁਹਾਡਾ ਫਿਕਰ ਹੈ, ਮੈਨੂੰ ਆਪਣੇ ਮਾਪਿਆਂ ਦਾ ਫਿਕਰ ਹੈ। ਪਰ ਇਸ ਭਾਰਤ ਦੇ ਅੰਦਰ ਰੋ ਰਲੇ ਹਜ਼ਾਰਾਂ ਜਵਾਨਾਂ ਦੇ ਮਾਪੇ ਇਸ ਵੇਲੇ ਤਰਲੇ ਕਰ ਕਰਕੇ ਵਿਲਕਲੇ ਨੇ, ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣਾ ਵੀ ਉਸ ਵਾਹਿਗੁਰੂ ਵੱਲੋਂ ਮੇਰਾ ਇੱਕ ਸੁਭਾਅ ਤੇ ਹੁਕਮ ਹੈ ਉਸ ਵਾਹਿਗੁਰੂ ਦਾ ਕਿ ਅਸੀਂ ਉਹਨਾਂ ਦੇ ਬਚਾਅ ਵਾਸਤੇ ਇਸ ਨਿਕਲੀਏ। ਤੇ ਗੁਰੂ ਪਿਆਰਿਓ, ਭੁੱਲੀ ਭਟਕੀ ਲੁਕਾਈ ਨੂੰ ਸੋਧਣ ਵਾਸਤੇ ਗੁਰਦੇਵ ਪਾਤਸ਼ਾਹ ਤੁਰਦੇ ਤੇ ਹਰੇਕ ਬੰਦਾ ਚਾਹੁੰਦਾ ਹੈ ਕਿ ਮੈਂ ਜਿਹੜਾ ਆਪਣਾ ਕੰਮ ਕਾਰ ਸ਼ੁਰੂ ਕਰਨਾ ਨਾ ਔਰ ਉਹਦੀ ਬੋਣੀ ਚੰਗੀ ਹੋ ਜਾਵੇ। ਕੋਈ ਬੰਦਾ ਵਪਾਰ ਕਰਦਾ ਹੈ, ਕੋਈ ਗੱਡੀ ਲੈਂਦਾ, ਕੋਈ ਕੁਛ ਲੈਂਦਾ, ਕੋਈ ਘਰ ਲੈਂਦਾ, ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਹਿੰਦਾ, ਜੇ ਚੋ 4 ਰੁਪਈਏ ਨਫਾ ਹੁੰਦਾ ਹੈ ਤੇ ਬੰਦਾ ਕਹਿੰਦਾ ਮੇਰੀ ਬੋਣੀ ਚੰਗੀ ਹੋ ਜਾਵੇ। ਤੇ ਹੁਣ ਜਿਹੜੇ ਜਿਸ ਵਪਾਰ ਵਾਸਤੇ ਧੰਨ ਗੁਰੂ ਨਾਨਕ ਮਹਾਰਾਜ ਨਿਕਲੇ ਸਨ, ਉਹ ਵੀ ਚਾਹੁੰਦੇ ਸੀ ਵੀ ਕਿਸੇ ਚੰਗੇ ਥਾਂ ਦੇ ਉੱਤੋਂ ਬੋਣੀ ਹੋ ਜਾਵੇ। ਤੇ ਬੋਣੀ ਕਿੱਥੋਂ ਹੁੰਦੀ ਹੈ? ਭਾਈ ਲਾਲੋ ਦੇ ਘਰ ਜਾਂਦੇ ਨੇ ਐਮਨਾਬਾਦ, ਉਸ ਵੇਲੇ ਉਸ ਸ਼ਹਿਰ ਦਾ ਨਾਂ ਸੈਦਪੁਰ ਸੀ ਤੇ ਅੱਜ ਐਮਨਾਬਾਦ ਆਖਿਆ ਜਾਂਦਾ। ਗਰੀਬ ਇੱਕ ਤਰਖਾਣ ਤੁਰਿਆ ਜਾ ਰਿਹਾ, ਮਿਸਤਰੀ ਹੈ, ਔਰ ਸਮਾਜ ਦਾ ਦਰਕਾਰਿਆ ਇਹਨੂੰ ਸ਼ੂਦਰ ਕਹਿ ਕਹਿ ਕੇ ਇਹਨਾਂ ਲੋਕਾਂ ਨੂੰ ਬੁਲਾਇਆ ਜਾਂਦਾ ਸੀ।
ਸਿਰਦੇ ਉੱਤੇ ਇਹਦੇ ਪੰਡ ਰੱਖੀ ਆ ਲੱਕੜਾਂ ਦੀ। ਭਾਈ ਮਰਦਾਨਾ ਜੀ ਤੇ ਧੰਨ ਗੁਰੂ ਨਾਨਕ ਮਹਾਰਾਜ ਇਹਨੂੰ ਦੂਰੋਂ ਦੇਖ ਲੈਂਦੇ, ਲੱਕੜ ਦੇ ਵਿੱਚੋਂ ਜੰਗਲਾਂ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਲਿਆ ਕੇ

ਕੁਝ ਨਾ ਕੁਝ ਸਮਾਨ ਬਣਾ ਬਣਾ ਕੇ ਤੇ ਵੇਚ ਕੇ ਆਪਣਾ ਗਰੀਬ ਵਿਚਾਰਾ ਇਹ ਰੋਜੀ ਰੋਟੀ ਦਾ ਪ੍ਰਬੰਧ ਕਰਿਆ ਕਰਦਾ ਸੀ। ਹੁਣ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਇਹਦੀ ਸੱਚ ਦੀ ਕਿਰਤ ਨੂੰ ਜਾਣਦੇ ਸਨ, ਇਹਨੂੰ ਆਵਾਜ਼ ਦਿੰਦੇ ਨੇ, ਕਹਿੰਦਾ ਸੱਜਣਾ ਇੱਕ ਮਿੰਟ ਵਾਸਤੇ ਰੁਕੀ, ਅਸੀਂ ਤੈਨੂੰ ਮਿਲਣ ਵਾਸਤੇ ਆਏ ਹਾਂ। ਹੁਣ ਗੁਰੂ ਪਿਆਰਿਓ ਆਲਾ ਦੁਆਲਾ ਦੇਖਦਾ ਭਾਈ ਲਾਲੋ ਵੀ ਆਵਾਜ਼ ਕਿਹਨੂੰ ਪਈ ਹੈ, ਪਰ ਇੰਨੇ ਪਿਆਰ ਦੇ ਨਾਲ ਤੇ ਆਵਾਜ਼ ਕਦੀ ਨਹੀਂ ਸੀ ਪਈ। ਸੱਜਣਾ ਕਿਹਾ ਅੱਜ ਤੱਕ ਓਏ ਲਾਲੋ ਓਏ ਲਾਲੋ ਕਹਿ ਕੇ ਆਵਾਜ਼ਾਂ ਪਈਆਂ, ਪਰ ਅੱਜ ਆਵਾਜ਼ ਪਈ ਆ, ਦੂਜੀ ਆਵਾਜ਼ ਪੈ ਗਈ, ਕਹਿੰਦੇ ਓਏ ਭਾਈ ਲਾਲੋ ਵੇ ਭਾਈ ਲਾਲੋ ਰੁਕੀ ਇੱਕ ਮਿੰਟ ਵਾਸਤੇ, ਅਸੀਂ ਤੈਨੂੰ ਮਿਲਣ ਵਾਸਤੇ ਆਏ ਹਾਂ। ਗੁਰੂ ਪਿਆਰਿਓ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ, ਪਿੱਛੇ ਨੂੰ ਭੌਂ ਕੇ ਦੇਖਿਆ ਤੇ ਦੋ ਫਕੀਰ ਤੁਰੇ ਆ ਰਹੇ ਸਨ ਜਿਨ੍ਹਾਂ ਦੇ ਜੋਗੀਆ ਕੱਪੜੇ ਪਾਏ ਹੋਏ ਸਨ, ਆਪਣੇ ਲੱਕੜਾਂ ਦੀ ਪੰਡ ਜਿਹੜੀ ਸੱਟ ਦਿੰਦੇ ਆ ਹੱਥ ਜੋੜ ਦਿੰਦੇ ਨੇ, ਕਹਿੰਦੇ ਆਓ ਆਓ ਮਹਾਰਾਜ ਕਿਵੇਂ ਆਉਣਾ ਹੋਇਆ, ਆ ਮੇਰਾ ਗਰੀਬ ਦਾ ਘਰ ਲੱਗ ਗਿਆ, ਉੱਥੇ ਚੱਲੋ ਆਓ ਕੁਝ ਜਲ ਪਾਣੀ ਛਕਾਉਂਦੇ ਆ। ਤੇ ਗੁਰਦੇਵ ਪਾਤਸ਼ਾਹ ਨੇ ਭੋਰਾ ਵੀ ਨਾਂਹ ਨਹੀਂ ਕੀਤੀ ਤੇ ਭਾਈ ਲਾਲੋ ਜੀ ਦੇ ਨਾਲ ਉਹਦੇ ਘਰ ਨੂੰ ਤੁਰ ਪੈਂਦੇ ਨੇ, ਘਰੇ ਚਲੇ ਗਏ। ਤੇ ਭਾਈ ਲਾਲੋ ਜੀ ਪੁੱਛਦੇ, ਕਹਿੰਦੇ ਮਹਾਰਾਜ ਕੁਛ ਸੰਤ ਜੀ ਕੁਝ ਛਕੋਗੇ, ਪਹਿਲੀ ਵਾਰ ਦਰਸ਼ਨ ਕੀਤੇ ਆ ਭਾਈ ਲਾਲੋ ਨੇ, ਕਹਿੰਦੇ ਸੰਤ ਜੀ ਕੁਝ ਛਕੋਗੇ। ਤੇ ਗੁਰੂ ਮਹਾਰਾਜ ਦੱਬੀ ਹੋਈ ਨਜ਼ਰ ਦੇ ਨਾਲ ਭਾਈ ਮਰਦਾਨੇ ਵੱਲ ਨੂੰ ਦੇਖਦੇ ਤੇ ਮਰਦਾਨਾ ਵੀ ਜਿੱਦਾਂ ਹਾਂ ਦੇ ਵਿੱਚ ਸਿਰ ਹਿਲਾ ਦਿੰਦਾ, ਮਹਾਰਾਜ ਲੈ ਲਓ ਮੰਗ ਲਓ ਕੁਛ ਨਾ ਕੁਝ ਛਕਣ ਵਾਸਤੇ ਮਿਲ ਜਾਂਦਾ, ਤੇ ਕਾਫੀ ਦਿਨ ਹੋ ਗਏ, ਕਿੰਨੇ ਦਿਨ ਹੋ ਗਏ ਚੱਜ ਨਾਲ ਰੋਟੀ ਪਾਣੀ ਜਗਿਆ ਨੇਗਾ। ਤੇ ਸਤਿਗੁਰੂ ਭਾਈ ਮਰਦਾਨੇ ਜੀ ਦੇ ਇਸ ਇਸ਼ਾਰੇ ਨੂੰ ਸਮਝ ਕੇ ਤੇ ਭਾਈ ਲਾਲੋ ਨੂੰ ਕਹਿੰਦੇ ਆ, ਕਹਿੰਦੇ ਲਾਲੋ ਜੀ ਜੋ ਘਰ ਦੇ ਵਿੱਚ ਬਣਿਆ ਉਹੀ ਲੈ ਆਇਓ, ਕੋਈ ਵਿਸ਼ੇਸ਼ ਉਪਰਾਲਾ ਕਰਨ ਦੀ ਲੋੜ ਨਹੀਂ, ਕੋਈ ਜ਼ਰੂਰਤ ਨਹੀਂ, ਕੋਈ ਵੱਖਰਾ ਪਕਾਇਓ ਜਿੱਦਾਂ ਦਾ ਹੈਗਾ ਬਸ ਉਹ ਲੈ, ਤੇ ਦੂਜੀ ਗੱਲ ਜਿੰਨਾ ਕੁ ਹੈਗਾ ਉਹਨਾਂ ਲੈ ਆਇਓ। ਭਾਈ ਲਾਲੋ ਜੀ ਅੰਦਰ ਜਾਂਦੇ ਆਪਣੀ ਸਵਾਣੀ ਨੂੰ ਪੁੱਛਦੇ ਨੇ, ਹੈ ਕੁਛ ਬਣਿਆ ਹੋਇਆ ਪ੍ਰਸ਼ਾਦਾ? ਤੇ ਉਹ ਵਿਚਾਰੀ ਜਾਂਦੀ ਆ ਪੋਣੇ ਦੇ ਵਿੱਚ ਟੋਹਦੀ ਆ ਤੇ ਦੋ ਕੁ ਪ੍ਰਸ਼ਾਦੇ ਸਨ, ਸਮਝ ਲਓ ਵੀ ਇੱਕ ਰੋਟੀ ਦੇ ਟੁਕੜੇ ਹੋਏ ਹੋਏ ਭੁਰੀ ਹੋਈ ਰੋਟੀ ਕਹਿ ਦਈਏ ਆਪਾਂ ਟੁਕੜੇ ਹੋਏ, ਕਿਉਂਕਿ ਕੋਧਰੇ ਦਾ ਪ੍ਰਸ਼ਾਦਾ ਜਿਹੜਾ ਸੀ ਨਾ ਇਹ ਭੁਰ ਜਾਂਦਾ ਸੀ, ਬਾਜਰਾ ਹੁੰਦਾ ਸੀ ਨਾ ਭੁਰ ਜਾਂਦਾ ਸੀ, ਇਹ ਛੇਤੀ ਖਾ ਲਿਆ ਛੇ ਛੇਤੀ ਖਾ ਲਿਆ, ਖਾਂਦਿਆਂ ਤੋਂ ਭੁਰ ਜਾਂਦੇ ਆ। ਉਹਨੇ ਵਿਚਾਰੀ ਨੇ ਇਕੱਠਾ ਜਿਹਾ ਕਰਕੇ ਮੋਹਰੇ ਕਰਦਾ, ਕਹਿੰਦੀ ਆਹਾ ਕੁਝ ਆ ਮੈਂ ਬਣਾ ਲਵਾਂ, ਕਹਿੰਦੀ ਹੋਰ ਬਣਾ ਦਵਾਂ? ਤੇ ਉਹ ਕਹਿੰਦਾ ਨਹੀਂ, ਸੰਤ ਕਹਿੰਦੇ ਆ ਵੀ ਹੋਰ ਨਹੀਂ ਛਕਣਾ, ਬਸ ਜੋ ਕੁਝ ਆ ਉਹੀ ਛਕ ਲੈਣਾ। ਹੁਣ ਗੁਰੂ ਪਿਆਰਿਓ ਕੋਧਰੇ ਦਾ ਪ੍ਰਸ਼ਾਦਾ ਸੀ ਤੇ ਰੁਮਾਲ ਵਿੱਚ ਲਪੇਟਿਆ ਹੋਇਆ ਗੁਰਦੇਵ ਪਾਤਸ਼ਾਹ ਦੇ ਹੱਥਾਂ ਦੇ ਉੱਤੇ ਰੱਖ ਦਿੱਤਾ ਤੇ ਗੁਰਦੇਵ ਪਾਤਸ਼ਾਹ ਉਹਦੇ ਵੱਲ ਬਹੁਤ ਪਿਆਰ ਨਾਲ, ਕਿਉਂਕਿ ਦਸਾਂ ਨੋਹਾਂ ਦੀ ਕਿਰਤ ਕਮਾਈ ਦਾ ਪ੍ਰਸ਼ਾਦਾ ਸੀ, ਬਹੁਤ ਗੌਰ ਨਾਲ ਦੇਖਦੇ ਨੇ ਤੇ ਉਹਦੇ ਵਿੱਚੋਂ ਕੁਝ ਪ੍ਰਸ਼ਾਦਾ ਭਾਈ ਮਰਦਾਨਾ ਜੀ ਨੂੰ ਦੇ ਦਿੰਦੇ। ਭਾਈ ਮਰਦਾਨਾ ਜੀ ਨਾਲੇ ਤੇ ਉਸ ਸੁੱਕੇ ਕੋਧਰੇ ਦਾ ਪ੍ਰਸ਼ਾਦਾ ਬੜੀ ਗੌਰ ਦੇ ਨਾਲ ਤੱਕਦੇ ਨੇ ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਿਹਰੇ ਵੱਲ ਵੀ ਤੱਕਦੇ ਨੇ, ਬਾਬਾ ਕਿੱਦਾਂ ਦੀ ਤੇਰੀ ਲੀਲਾ ਹੈ, ਇਸ ਪਿੰਡ ਦੇ ਵਿੱਚ ਇੱਕ ਜੱਗ ਹੋ ਰਿਹਾ, ਬੜੇ ਤਰ੍ਹਾਂ ਦੇ ਪਕਵਾਨ ਪੱਕ ਰਹੇ ਆ ਤੇ ਆ ਤੂੰ ਮੇਰਾ ਸੰਘ ਪੜਵਾਉਣ ਵਾਸਤੇ ਆ ਸੁੱਕੀਆਂ ਰੋਟੀਆਂ ਖਵਾਉਣ ਵਾਸਤੇ ਇੱਥੇ ਲਿਆਉਣਾ ਸੀ। ਭਾਈ ਮਰਦਾਨਾ ਜੀ ਅੰਦਰੋਂ ਅੰਦਰ ਸੋਚ ਰਹੇ ਸਨ ਵੀ ਆ ਖਾ ਕੇ ਤੇ ਮੇਰਾ ਸੰਘ ਪਾਟੇਗਾ, ਇੱਦਾਂ ਦੀ ਲੋਹੇ ਵਰਗੀ ਲੱਕੜ ਵਰਗੀ ਰੋਟੀ ਕੌਣ ਖਾਏਗਾ? ਪਰ ਦਿਲਾਂ ਦੀਆਂ ਜਾਣਨ ਵਾਲੇ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਮਰਦਾਨਿਆ ਕੀ ਸੋਚਦਾ ਹੈ, ਕੀ ਸੋਚਦਾ ਹੈ ਵੀ ਇਹ ਸੁੱਕਾ ਪ੍ਰਸ਼ਾਦਾ, ਇਹਨੂੰ ਆਪਣੀ ਰਸਨਾ ਦੇ ਉੱਤੇ ਰੱਖ ਕੇ ਦੇਖ ਤੈਨੂੰ ਕਿੱਦਾਂ ਦਾ ਸਵਾਦ ਆਉਂਦਾ ਹੈ। ਗੁਰੂ ਪਿਆਰਿਓ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਨੇ ਜਦੋਂ ਉਹ ਕੋਧਰੇ ਦਾ ਪ੍ਰਸ਼ਾਦਾ ਆਪਣੀ ਜੀਭ ਦੇ ਉੱਤੇ ਰੱਖਿਆ ਤੇ ਸੱਚ ਜਾਣਿਓ ਉਹਨੂੰ ਅੰਮ੍ਰਿਤ ਵਰਗਾ ਸਵਾਦ ਆਇਆ, ਵਾਹ ਵਾਹ ਕਰ ਉੱਠਿਆ ਗੁਰੂ ਪਿਆਰਿਓ, ਅੰਮ੍ਰਿਤ ਬਣ ਗਿਆ, ਬਣਦਾ ਵੀ ਕਿਉਂ ਨਾ। ਇੱਕ ਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲੇ ਉਸ ਭਾਈ ਲਾਲੋ ਦੀ ਸੱਚ ਦੀ ਕਿਰਤ ਸੀ ਤੇ ਦੂਸਰਾ ਇਹਦੇ ਉੱਤੇ ਦਿਵ ਦ੍ਰਿਸ਼ਟੀ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਪੈ ਗਈ ਸੀ। ਉਹ ਅੰਮ੍ਰਿਤ ਕਿਉਂ ਨਾ ਬਣ ਗਿਆ, ਅੰਮ੍ਰਿਤ ਬਣ ਗਿਆ, ਪ੍ਰਸ਼ਾਦਾ ਛਕ ਲਿਆ। ਤੇ ਗੁਰੂ ਪਿਆਰਿਓ ਉਧਰੋਂ ਦੂਜੇ ਪਾਸਿਓ ਇਸ ਮਲਕ ਭਾਗੋ, ਇਸ ਸ਼ਹਿਰ ਦਾ ਇੱਕ ਹਾਕਮ ਸੀ ਮਲਕ ਭਾਗੋ, ਔਰ ਉਹ ਵੀ ਆਪਣੇ ਬਾਪ ਦਾ ਆਪਣੇ ਮਰ ਚੁੱਕੇ ਬਜ਼ੁਰਗਾਂ ਦਾ ਸ਼ਰਾਧ ਕਰ ਰਿਹਾ ਸੀ ਤੇ ਹਰ ਸਾਲ ਕਰਿਆ ਕਰਦਾ ਸੀ ਤੇ ਅੱਜ ਉਹ ਇਲਾਕੇ ਦੇ ਵਿੱਚ ਢੰਡੋਰਾ ਪਿੱਟ ਚੁੱਕਾ ਸੀ ਵੀ ਕੋਈ ਵੀ ਸਾਧੂ ਸੰਤ ਜਿਹੜਾ ਉਹ ਮਲਕ ਭਾਗੋ ਦੇ ਘਰ ਦੇ ਵਿੱਚ ਉਹ ਪ੍ਰਸ਼ਾਦਾ ਛਕੇ ਤੇ ਕਿਸੇ ਨੇ ਜਾ ਕੇ ਦੱਸ ਦਿੱਤਾ ਕਿ ਮਲਕ ਭਾਗੋ ਇੱਕ ਸੰਤ ਆਇਆ ਉਹ ਭਾਈ ਲਾਲੋ ਦੇ ਘਰ ਦੇ ਵਿੱਚ ਬੈਠਾ ਉਹ ਤੇਰੀ ਰੋਟੀ ਖਾਣ ਵਾਸਤੇ ਨਹੀਂ ਆਇਆ। ਤੇ ਗੁਰੂ ਪਿਆਰਿਓ ਫਿਰ ਉਸ ਵੇਲੇ ਇੱਕ ਹਲਕਾਰੇ ਨੂੰ ਸਿਪਾਹੀ ਨੂੰ ਭੇਜਿਆ ਜਾਂਦਾ ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਬੁਲਾਉਣ ਵਾਸਤੇ ਤੇ ਫਿਰ ਉਹ ਆ ਕੇ ਸਿਪਾਹੀ ਗੁਰੂ ਮਹਾਰਾਜ ਜੀ ਨੂੰ ਕੀ ਕਹਿੰਦਾ ਵੀ ਤੈਨੂੰ ਲਾਲੋ ਬੁਲਾ ਤੈਨੂੰ ਮਲਕ ਭਾਗੋ ਬੁਲਾ ਰਹੇ ਨੇ, ਆਓ ਚੱਲ ਕੇ ਉੱਥੇ ਪ੍ਰਸ਼ਾਦੇ ਛਕੋ। ਕਿਵੇਂ ਆ ਕੇ ਉਹਦਾ ਸੁਨੇਹਾ ਦਿੰਦਾ ਸੁਣੋ ਪਿਆਰ ਨੂੰ।

ਬੋਝ ਹੁਣ ਆਪ ਜੀ ਛਕਿਆਓ ਜਾ ਕੇ ਪਰਮ ਭੋਜ ਹੁਣ ਆਪ ਜੀ ਛਕਿਆਓ ਜਾ ਕੇ ਹੋ ਪਰਮ ਭੋਜ ਹੁਣ ਆਪ

ਕਲਯੁਗ ਦੇ ਤਾਰਨਹਾਰ ਧੰਨ ਗੁਰੂ ਨਾਨਕ ਮਹਾਰਾਜ ਜੀ ਇਸ ਭਾਈ ਲਾਲੋ ਦੇ ਘਰ ਟਿਕੇ ਹੋਏ ਆ। ਤੇ ਗੁਰੂ ਪਿਆਰਿਓ ਇੱਥੇ ਇੱਕ ਗੱਲ ਜਿਹੜੀ ਹੈ ਉਹ ਵਿਚਾਰ ਮੰਗਦੀ ਹੈ ਵੀ ਸਾਡੇ ਸ਼ਹਿਨਸ਼ਾਹ ਗਰੀਬਾਂ ਦੇ ਯਾਰ ਸਨ, ਉਹ ਗਰੀਬਾਂ ਦੇ ਜਾ ਕੇ ਵੀ ਘਰਾਂ ਤੋਂ ਭੋਜਨ ਛਕ ਲੈਂਦੇ ਸੀ। ਤੇ ਜੇ ਅੱਜ ਗੌਰ ਦੇ ਨਾਲ ਆਪਾਂ ਥੋੜਾ ਜਿਹਾ ਸੋਚੀਏ ਵੀ ਕੋਈ ਅੱਜ ਸਾਡੇ ਧਰਮ ਦਾ ਧਾਰਮਿਕ ਲੀਡਰ ਹੋਵੇ, ਬੜਾ ਉੱਚਾ ਰੁਤਬਾ ਹੋਵੇ ਉਹਦਾ, ਸਰਮਾਏਦਾਰ ਹੋਵੇ ਔਰ ਲੋਕਾਂ ਦੇ ਵਿੱਚ ਉਹਨੂੰ ਪੂਜਾ ਕੀਤੀ ਜਾਂਦੀ ਹੋਵੇ, ਤੇ ਗੁਰੂ ਪਿਆਰਿਓ ਕੀ ਉਹ ਭਾਈ ਲਾਲੋ ਦੇ ਘਰ ਅੱਜ ਰੋਟੀ ਖਾਣ ਜਾ ਸਕਦਾ ਹੈ? ਉਹ ਇੱਕ ਗਰੀਬ ਦੇ ਘਰੇ ਜਾ ਸਕਦਾ ਕਿਤੇ ਪ੍ਰਸ਼ਾਦਾ ਛਕਣ? ਜੇ ਆਪਾਂ ਕਿਤੇ ਗੌਰ ਕਰਕੇ ਤੇ ਦੇਖੀਏ, ਜੇ ਕਿਤੇ ਅੱਜ ਦੇ ਸਾਧ ਨੂੰ ਕਹਿ ਦਿੱਤਾ ਜਾਵੇ ਨਾ ਵੀ ਬਾਬਾ ਜੀ ਅੱਜ ਪ੍ਰਸ਼ਾਦਾ ਤੁਹਾਨੂੰ ਸਾਡੇ ਘਰੇ ਹੈ, ਤੇ ਉਹ ਕਈ ਕੁਛ ਪੁੱਛੂਗਾ ਵੀ ਘਰ ਕਿੱਥੇ ਆ ਜੀ, ਕੀ ਕੰਮ ਕਰਦੇ ਹੋ, ਨਿਆਣੇ ਕਿੱਥੇ ਆ, ਵਾਹੀ ਕਰਦੇ ਹੋ, ਕੀ ਕਿੰਨਾ ਕੁ ਕਾਰੋਬਾਰ। ਆਹ ਪੁੱਛਣ ਦਾ ਮਤਲਬ ਇਹ ਹੁੰਦਾ ਵੀ ਤੂੰ ਸਾਡਾ ਭਾਰ ਝੱਲ ਲਏਗਾ। ਹੁਣ ਗੁਰੂ ਬਾਬਾ ਨਾਨਕ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚਲੇ ਗਏ, ਹੁਣ ਅੱਜ ਦੇ ਸਾਧਾਂ ਨੂੰ ਕਿਤੇ ਕਿਸੇ ਨੇ ਗਰੀਬ ਨੇ ਰੋਟੀ ਖਿਲਾਣੀ ਹੋਵੇ, 30-40 ਲਗੌੜ ਨਾਲ ਇਕੱਠੇ ਕੀਤੇ ਹੁੰਦੇ ਆ, ਕਿੱਥੋਂ ਖਿਲਾ ਲੂਗਾ ਬੰਦਾ ਗੁਰੂ ਪਿਆਰਿਓ ਰੋਟੀ? ਗਰੀਬ ਬੰਦਾ ਕਿਤੇ ਆਪਣੇ ਮਨ ਦੀ ਸ਼ਰਧਾ ਕਿਤੇ ਕਰ ਲੂਗਾ ਪੂਰੀ ਵੀ ਮੈਂ ਇਹਨਾਂ ਗੁਰੂ ਨਾਨਕ ਦੇ ਇਹ ਰੂਪ ਦੇਖ ਕੇ ਵੀ ਇਹ ਸ਼ਾਇਦ ਉੱਦਾਂ ਦੇ ਆ, ਇਹਨਾਂ ਦਾ ਲਿਬਾਸ ਉੱਦਾਂ ਦਾ, ਤੇ ਅਸੀਂ ਇਹਨਾਂ ਨੂੰ ਪ੍ਰਸ਼ਾਦਾ ਛਕਾ ਦਿੰਦੇ ਹਾਂ ਤੇ ਗੁਰੂ ਨਾਨਕ ਮਹਾਰਾਜ ਸਾਡੇ ਉੱਤੇ ਦਿਆਲੂ ਹੋ ਜਾਣਗੇ ਕਿਉਂਕਿ ਅਸੀਂ ਤੇ ਸਿੱਖ ਸਮਝ ਕੇ ਛਕਾਉਣਾ ਹੈ ਨਾ। ਹੁਣ ਗੁਰੂ ਪਿਆਰਿਓ ਇੱਦਾਂ ਦੇ ਭੇਖੀ ਤੇ ਪਖੰਡੀ ਪੰਜਾਬ ਵਿੱਚ ਬੜੇ ਨੇ, ਬੜੀਆਂ VIP ਜੀਵਨ ਬਤੀਤ ਕਰਦੇ ਨੇ, ਲਗਜ਼ਰੀ ਜੀਵਨ ਜੀ ਰਹੇ ਨੇ, ਔਰ ਹਰ ਪ੍ਰਸ਼ਾਦਾ ਛਕਾਉਣ ਵਾਲਾ ਬੰਦਾ ਜਿਹੜਾ ਨਾ ਉਹ ਲੱਖਾਂ ਪਤੀ ਕਰੋੜਾਂ ਪਤੀ ਹੋਣਾ ਚਾਹੀਦਾ ਜੇ ਅੱਜ ਕਿਤੇ ਉਹਨਾਂ ਨੂੰ ਰੋਟੀ ਖਿਲਾਉਣੀ ਹੋਵੇ। 36 ਤਰ੍ਹਾਂ ਦੇ ਭੋਜਨ ਚਾਹੀਦੇ ਆ, ਹਲਵਾਈ ਵੱਖਰੇ ਤੌਰ ਦੇ ਉੱਤੇ ਲੱਗਣੇ ਚਾਹੀਦੇ ਆ ਉਹਨਾਂ ਵਾਸਤੇ, ਤੇ ਦੁੱਧ ਬਦਾਮਾਂ ਵਾਲਾ ਹੋਣਾ ਚਾਹੀਦਾ ਹੈ, ਕਾਜੂ ਪਏ ਹੋਣੇ ਚਾਹੀਦੇ ਆ ਉਹਨਾਂ ਦੇ ਵਿੱਚ। ਤੇ ਗੁਰੂ ਪਿਆਰਿਓ ਹੁਣ ਭਾਈ ਲਾਲੋ ਨੂੰ ਕੌਣ ਗੱਲ ਨਾਲ ਲਾਵੇਗਾ? ਹੈ ਕੋਈ ਦੁਨੀਆ ਦੇ ਉੱਤੇ ਜਿਹੜਾ ਭਾਈ ਲਾਲੋ ਨੂੰ ਗੱਲ ਨਾਲ ਲਾ ਲਵੇ? ਐ ਬਾਬਾ ਤੂੰ ਹੀ ਸੀ ਜਿਹੜਾ ਲਾਲੋ ਨੂੰ ਗੱਲ ਨਾਲ ਲਾ ਗਿਆ, ਅਸੀਂ ਅੱਜ ਤੇਰੀਆਂ ਵਾਰਾਂ ਗਾਉਂਦੇ, ਅੱਜ ਨਹੀਂ ਸਾਨੂੰ ਕੋਈ ਦੱਸਦਾ ਭਾਈ ਲਾਲੋ ਨੂੰ ਗਰੀਬ ਨੂੰ ਕੋਈ ਬਾਂਹ ਫੜਨ ਵਾਲਾ। ਅੱਜ ਇੱਥੇ ਤੇ ਰੱਜਿਆਂ ਨੂੰ ਰਜਾਉਣ ਵਾਲੇ ਮਿਲਦੇ ਆ ਤੁਹਾਨੂੰ, ਜਿਹੜਾ ਨਾ ਕਹਿ ਕੇ ਆਵੇ ਨਹੀਂ ਜੀ ਨਹੀਂ ਮੈਂ ਤਾਂ ਪ੍ਰਸ਼ਾਦਾ ਛੱਕ ਆ, ਉਹ ਕਹਿੰਦਾ ਆ ਜਾ ਕੋਈ ਨੀ ਇੱਕ ਹੋਰ ਕਾਲਾ ਤਾਂ ਕੀ ਹੋ ਚੱਲਿਆ, ਇੱਕ ਨਾ ਕੀ ਫਰਕ। ਤੇ ਜੇ ਗਰੀਬ ਕਿਤੇ ਬੋਹਾਂ ਦੇ ਉੱਤੇ ਲੇ ਲੜੀਆਂ ਲੈਂਦਾ ਹੋਵੇ ਨਾ ਵੀ ਸੱਜਣਾ ਮੈਨੂੰ ਭੁੱਖ ਲੱਗੀ ਆ, ਮੈਂ ਪ੍ਰਸ਼ਾਦਾ ਛਕੇ ਨੂੰ ਕਿੰਨੇ ਦਿਨ ਹੋ ਗਏ, ਮੇਰੇ ਨਿਆਣੇ ਭੁੱਖੇ ਬੈਠੇ ਆ, ਨਾਲੇ ਮੈਨੂੰ ਛਕਾ ਦੇ ਤੇ ਦੋ ਕਿਤੇ ਮੇਰੇ ਹੱਥ ਦੇ ਉੱਤੇ ਰੱਖ ਦੇ, ਧੱਕੇ ਦੇ ਦੇ ਕੇ ਮਾਰ ਕੇ ਬੰਦਾ ਵਿਹੜੇ ਚੋਂ ਕੱਢ ਦਿੰਦਾ, ਸਾਡੇ ਰਿਸ਼ਤੇਦਾਰ ਆਏ ਤੈਨੂੰ ਅੱਜ ਚੇਤਾ ਆਉਣਾ ਸੀ। ਗੁਰੂ ਪਿਆਰਿਓ ਗਰੀਬਾਂ ਦਾ ਯਾਰ, ਗੁਰੂ ਮਹਾਰਾਜ ਨੇ ਕੀ ਆਖਿਆ? ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ, ਸਤਿਗੁਰ ਤੇ ਇਹ ਕਹਿੰਦੇ ਸੀ। ਹੁਣ ਗੁਰੂ ਪਿਆਰਿਓ ਵਾਹਿਗੁਰੂ ਕਿਰਪਾ ਕਰੇ, ਫਿਰ ਮੈਂ ਉਸੇ ਗੱਲ ਦੇ ਉੱਤੇ ਧਿਆਨ ਆਉਂਦਾ ਕਿ ਅਸੀਂ ਗੁਰੂ ਨਾਨਕ ਦੇ ਉਪਦੇਸ਼ਾਂ ਦੇ ਉੱਤੇ ਤਾਂ ਹੀ ਚੱਲ ਸਕਦੇ ਹਾਂ ਕਿ ਜਿੱਦਾਂ ਸਤਿਗੁਰਾਂ ਨੇ ਗਰੀਬਾਂ ਦੀ ਬਾਹ ਫੜੀ ਸੀ, ਗਰੀਬਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰਿਆ ਸੀ, ਅਸੀਂ ਕਿਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਜੇ ਸਾਨੂੰ ਸਤਿਗੁਰਾਂ ਨੇ ਸਮਰੱਥ ਬਣਾਇਆ ਨਾ, ਤੇ ਜ਼ਰੂਰ ਗਰੀਬਾਂ ਦੀਆਂ ਲੋੜਵੰਦਾਂ ਦੀਆਂ ਲੋੜਾਂ ਦੇਖੀਏ ਸਹੀ ਵੀ ਉਹ ਗਰੀਬ ਹੈ, ਦਸਾਂ ਨੋਹਾਂ ਦੀ ਕਿਰਤ ਕਰਦਾ ਹੈ ਪਰ ਉਹਦੇ ਘਰ ਦੇ ਵਿੱਚ ਪੂਰੀਆਂ ਨਹੀਂ ਪੈ ਰਹੀਆਂ। ਗੁਰੂ ਪਿਆਰਿਓ ਗਰੀਬ ਕਈ ਤਰ੍ਹਾਂ ਦੇ ਹੁੰਦੇ ਆ, ਇੱਕ ਗਰੀਬ ਕੁਦਰਤੀ ਤੌਰ ਦੇ ਉੱਤੇ ਮਿਹਨਤ ਕਰਦਾ ਹੈ ਬੰਦਾ, ਪਰ ਗਰੀਬੀ ਜਿਹੜੀ ਹੈ ਕੰਗਾਲੀ ਘਰ ਦੇ ਵਿੱਚੋਂ ਜਾਂਦੀ ਨਹੀਂ, ਤੇ ਇੱਕ ਉਹ ਵੀ ਲੋਕ ਆ ਜਿਹਨਾਂ ਨੇ ਧੱਕੇ ਨਾਲ ਆਪਣੇ ਘਰ ਦੇ ਵਿੱਚ ਗਰੀਬੀ ਪਾਈ ਹੋਈ ਆ, ਔਰ ਜਿਹੜੇ ਸ਼ਰਾਬ ਨਿੱਤ ਪੀਂਦੇ ਹੋਣਗੇ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਜਿਹੜੇ ਨਿੱਤ ਸ਼ਰਾਬ ਨਾਲ ਰੱਜ ਕੇ ਆਉਂਦੇ ਹੋਣਗੇ ਤੇ ਆ ਕੇ ਘਰ ਵਾਲਿਆਂ ਤੇ ਨਿਆਣਿਆਂ ਨਾਲ ਕੁੱਟ ਕੁਟਾਪਾ ਕਰਦੇ ਹੋਣਗੇ, ਹੁਣ ਉਹੋ ਜਿਹਾ ਨੂੰ ਗਰੀਬ ਨਹੀਂ ਕਿਹਾ ਜਾ ਸਕਦਾ। ਇਸ ਇਹਨਾਂ ਨੇ ਤਾਂ ਆਪ ਗਰੀਬੀ ਪਾਈ ਹੋਈ ਆ, ਜਿਹੜੇ ਨਸ਼ਿਆਂ ਦੇ ਮਾਰੇ ਹੋਣ, ਟੀਕੇ ਲਾਉਂਦੇ ਹੋਣ, ਔਰ ਉਹ ਨੂੰ ਗਰੀਬ ਨਹੀਂ ਆਪਾਂ ਗਿਣ ਸਕਦੇ। ਗਰੀਬ ਹੁੰਦਾ ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ, ਤੇ ਆਪਣੇ ਉਸ ਕਿਰਤ ਦੇ ਵਿੱਚੋਂ ਵੀ ਜੇ ਕਿਤੇ ਕੋਈ ਟੁੱਕੜ ਕਿਸੇ ਗਰੀਬ ਨੂੰ ਗਾਹ ਮਿਲ ਜਾਵੇ ਤੇ ਉਹ ਵੀ ਵੰਡ ਕੇ ਛਕਣ ਵਾਲਾ ਹੋਵੇ, ਉਹ ਗਰੀਬ ਹੈ। ਤੇ ਧੰਨ ਗੁਰੂ ਨਾਨਕ ਮਹਾਰਾਜ ਇਹੋ ਜਿਹਾ ਗਰੀਬਾਂ ਦੇ ਯਾਰ ਸਨ। ਹੁਣ ਭਾਈ ਲਾਲੋ ਦੇ ਘਰ ਦੇ ਵਿੱਚ ਜਦੋਂ ਬੈਠੇ ਨਾ, ਤੇ ਮਲਕ ਭਾਗੋ ਇੱਥੇ ਦਾ ਬੜਾ ਸਰਮਾਏਦਾਰ ਸੀ, ਇੱਥੇ ਦਾ ਵੱਡਾ ਅਹਿਲਕਾਰ ਇੱਕ ਮੁਸਲਮਾਨ ਸੀ, ਉਹਦਾ ਨਾਂ ਸੀ ਜ਼ਾਲਮ ਖਾਨ। ਤੇ ਗੁਰੂ ਪਿਆਰਿਓ ਜ਼ਾਲਮ ਖਾਨ ਦਾ ਇਹ ਵੱਡਾ ਜਗੀਰਦਾਰ ਸੀ, ਇਹਨੇ ਲੋਕਾਂ ਦਾ ਖੂਨ ਚੂਸ ਚੂਸ ਕੇ ਕੁਝ ਆਪ ਪੀਣਾ ਹੁੰਦਾ ਸੀ ਤੇ ਬਾਕੀ ਬਚਿਆ ਹੋਇਆ ਉੱਥੇ ਦੇ ਹਾਕਮ ਤੱਕ ਉੱਪੜਦਾ ਕਰਦਾ ਹੋਣਾ ਸੀ। ਗਰੀਬਾਂ ਨਾਲ ਧੱਕੇ ਕੀਤੇ ਜਾਂਦੇ ਸੀ, ਕੀ ਸੀ
ਵੀ ਖੇਤੀ ਕਰਦੇ ਹੁੰਦੇ ਸੀ ਵਿਚਾਰੀ ਮਾੜੇ ਮੋਟੇ ਗਰੀਬ ਪਿੰਡਾਂ ਦੇ ਵਿੱਚ ਦਿਹਾੜੀ ਦੱਪਾ ਕਰਨਾ ਅਤੇ ਉਹਨਾਂ ਦੇ ਉੱਤੇ ਟੈਕਸ ਲੱਗਾ ਹੁੰਦਾ ਸੀ ਸਰਕਾਰ ਵੱਲੋਂ ਹਰ ਇੱਕ ਹਿੰਦੂ ਦੇ ਉੱਤੇ ਉਦੋਂ ਟੈਕਸ ਸੀ ਮੁਗਲਾਂ ਦੇ ਸਮੇਂ ਦੇ ਵਿੱਚ ਜਦੋਂ ਦੀਆਂ ਗੱਲਾਂ ਚਾਹੇ ਉਹ ਵਿਚਾਰਾ ਕੰਮ ਕਰਦਾ ਹੋਵੇ ਚਾਹੇ ਉਹ ਨਾ ਕਰਦਾ ਹੋਵੇ ਹੁਣ ਤਾਂ ਟੈਕਸ ਤੁਹਾਡਾ ਬੈਂਕ ਬੈਲੈਂਸ ਦੇ ਕੇ ਅਤੇ ਜਾਂ ਹੋਰ ਤਰ੍ਹਾਂ ਦੇ ਤਰੀਕੇ ਨਾਲ ਲਿਆ ਜਾਂਦਾ ਨਾ ਉਦੋਂ ਹਰ ਇੱਕ ਹਿੰਦੂ ਦੇ ਉੱਤੇ ਸਿਰਫ ਹਿੰਦੂ ਹੋਣ ਦਾ ਕਰਕੇ ਟੈਕਸ ਲਿਆ ਜਾਂਦਾ ਸੀ ਅਤੇ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਟੈਕਸ ਨੂੰ ਮਾਫ਼ ਕਰਵਾਇਆ ਸੀ ਤੀਸਰੇ ਜਾਮੇ ਦੇ ਵਿੱਚ ਇਹ ਕਿੱਡੇ ਕੁ ਪਰ ਉਪਕਾਰ ਭਾਰਤ ਦੇ ਲੋਕਾਂ ਦੇ ਉੱਤੇ ਸਾਡੇ ਗੁਰੂ ਸਾਹਿਬਾਨਾਂ ਨੇ ਕੀਤੇ ਆ ਕਦੀ ਭੁਲਾਏ ਨਹੀਂ ਜਾ ਸਕਦੇ ਠੀਕ ਹੈ ਅੱਜ ਭਾਰਤ ਦੇ ਲੋਕ ਉਹ ਹਿੰਦੂ ਲੋਕ ਭੁੱਲ ਚੁੱਕੇ ਉਹ ਗੱਲ ਵੱਖਰੀ ਹੈ ਪਰ ਤੁਹਾਨੂੰ ਗੁਰੂ ਨਾਨਕ ਮਹਾਰਾਜ ਇੱਕ ਜਿਹੜਾ ਸੱਚ ਦਾ ਪੈਗਾਮ ਲੈ ਕੇ ਆਏ ਹੁਣ ਇਹ ਮਾਲਕ ਭਾਗੋ ਇੱਥੇ ਦਾ ਸਰਮਾਏਦਾਰ ਹੁਣ ਆਪਣੇ ਮਰੇ ਹੋਏ ਬੀਬੀ ਭਾਪਿਆਂ ਦੇ ਇਹ ਸਰਾਧ ਕਰਦਾ ਹੈ ਭਾਦੋਂ ਸੁਦੀ 15 ਨੂੰ ਸਰਾਧ ਹੁੰਦੇ ਆ ਭਾਰਤ ਦੇ ਵਿੱਚ ਤੇ ਗੁਰੂ ਪਿਆਰਿਓ ਉਦੋਂ ਤਕਰੀਬਨ ਇਹ ਬ੍ਰਾਹਮਣ ਨੇ ਕੁਝ ਦਿਨ ਨਿਸ਼ਚਿਤ ਕੀਤੇ ਹੋਏ ਸੀ ਵੀ ਕਦੋਂ ਮੇਰਾ ਵਿਹਲ ਹੁੰਦਾ ਇੱਦਾਂ ਦਾ ਸ਼ਗਨ ਚੁਕਾਉਣ ਵਾਸਤੇ ਤੇ ਛਕਦਾ ਬ੍ਰਾਹਮਣ ਹੁੰਦਾ ਸੀ ਤੇ ਲੋਕਾਂ ਨਾਲ ਲਾਰੇ ਲਾਏ ਹੁੰਦੇ ਸੀ ਵੀ ਇਹ ਜਿਹੜੇ ਤੁਹਾਡੇ ਬਾਪੂ ਬੇਬੇ ਮਰੇ ਹੋਏ ਨਾ ਜਿਹੜਾ ਬ੍ਰਾਹਮਣ ਛਕੂਗਾ ਉਹ ਪਹੁੰਚ ਉਹਦੇ ਤੱਕ ਜਾਣਾ ਦੇਖੋ ਗੁਰੂ ਪਿਆਰਿਓ ਕਿੱਡਾ ਸ਼ਾਤਰ ਦਿਮਾਗ ਹੁੰਦਾ ਸੀ ਖਾਊਂਗਾ ਮੈਂ ਭੇਟਾ ਤੁਸੀਂ ਮੈਨੂੰ ਦਿਓ ਗਾਂ ਪੁੰਨ ਦਾਨ ਕਰੋ ਉਹਦਾ ਦੁੱਧ ਮੈਂ ਪੀਵਾਂਗਾ ਮੇਰੇ ਨਿਆਣੇ ਪੀਣਗੇ ਤੇ ਤੁਹਾਡੇ ਬਾਪੂ ਦਾ ਹੀ ਉੱਥੇ ਤੱਕ ਦੁੱਧ ਪਹੁੰਚ ਜਾਣਾ ਹੈ ਗਾਂ ਦਾ ਏਦਾਂ ਗਰੀਬ ਲੋਕਾਂ ਨੂੰ ਲੁੱਟਿਆ ਜਾਂਦਾ ਸੀ ਐਸੇ ਵਹਿਮ ਤੇ ਭਰਮ ਪਖੰਡਾਂ ਦੇ ਵਿੱਚੋਂ ਕੱਢਣ ਵਾਸਤੇ ਗੁਰਦੇਵ ਪਾਤਸ਼ਾਹ ਇਸ ਦੁਨੀਆਂ ਦੇ ਉੱਤੇ ਆਏ ਸਨ ਹੁਣ ਇਹ ਮਾਲਕ ਭਾਗੋ ਨੇ ਇੱਕ ਸੁਨੇਹਾ ਭੇਜਿਆ ਵੀ ਪਤਾ ਲੱਗਾ ਵੀ ਇੱਕ ਫਕੀਰ ਇੱਕ ਲਾਲੋ ਦੇ ਘਰ ਤਰਖਾਣਾ ਦੇ ਘਰ ਬੈਠੇ ਉਹਨਾਂ ਨੂੰ ਬੁਲਾ ਕੇ ਲੈ ਕੇ ਆ ਉਹਨਾਂ ਨੂੰ ਪਤਾ ਨਹੀਂ ਲੱਗਾ ਹੁਣ ਗੁਰੂ ਪਿਆਰਿਓ ਦਰਅਸਲ ਸਤਿਗੁਰੂ ਨਾਨਕ ਮਹਾਰਾਜ ਜੀ ਦੀ ਮਹਿਮਾ ਇੱਥੋਂ ਤੱਕ ਐਮਨਾਬਾਦ ਤੱਕ ਪਹੁੰਚ ਚੁੱਕੀ ਸੀ ਟਾਵੇਂ ਟਾਵੇਂ ਕਿਸੇ ਬੰਦੇ ਨੂੰ ਖਾਸ ਕਰਕੇ ਜਿਹੜੇ ਫੇਰੇ ਤੋਰੇ ਵਾਲੇ ਹੁੰਦੇ ਸੀ ਨਾ ਉਹਨਾਂ ਤੱਕ ਪਹੁੰਚ ਪਤਾ ਲੱਗ ਚੁੱਕਾ ਸੀ ਵੀ ਤਲਵੰਡੀ ਦੀ ਹੁਣ ਤਲਵੰਡੀ ਜਿਹੜੀ ਹੈ ਨਾ ਇੱਥੋਂ 50 ਮੀਲਾਂ ਦੀ ਦੂਰੀ ਦੇ ਉੱਤੇ ਸੀ ਅਤੇ ਇੱਥੋਂ ਤੱਕ ਖਬਰਾਂ ਪਹੁੰਚ ਚੁੱਕੀਆਂ ਸੀ ਵੀ ਤਲਵੰਡੀ ਦੇ ਵਿੱਚ ਇੱਕ ਬੇਦੀਆਂ ਦੇ ਘਰ ਦੇ ਵਿੱਚ ਪਟਵਾਰੀ ਦੇ ਘਰ ਇੱਕ ਪੁੱਤ ਪੈਦਾ ਹੋਇਆ ਉਹ ਬੜਾ ਸੂਰਮਾ ਹੀ ਉਹ ਰਿਓ ਕਿਸੇ ਤੋਂ ਡਰਦਾ ਡੁਰਦਾ ਸਿੱਧੀ ਗੱਲ ਆਖ ਦਿੰਦਾ ਹੈ ਬ੍ਰਾਹਮਣ ਦੇ ਜਨੇਊ ਨੂੰ ਵੀ ਉਹਨੇ ਵੰਗਾਰ ਦਿੱਤਾ ਹੈ ਉਹਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਗੁਰੂ ਪਿਆਰਿਓ ਇੱਦਾਂ ਦੀਆਂ ਗੱਲਾਂ ਦੀ ਚਰਚਾ ਜਿਹੜੀ ਉਹ ਆਮ ਛਿੜ ਜਾਂਦੀ ਸੀ ਜਿਹੜੀ ਅਨੋਖੀ ਗੱਲ ਹੁੰਦੀ ਸੀ ਨਾ ਉਹਦੀਆਂ ਰੌਲੀ ਜਿਹੜੀ ਆਮ ਨਾਲੋਂ ਵੱਧ ਪੈ ਜਾਂਦੀ ਸੀ ਅਤੇ ਗੁਰਦੇਵ ਪਾਤਸ਼ਾਹ ਦੀ ਚਰਚਾ ਇੱਥੋਂ ਤੱਕ ਹੋ ਚੁੱਕੀ ਸੀ ਹੁਣ ਅਹਿਲਕਾਰ ਆਉਂਦਾ ਹੈ ਸਿਪਾਹੀ ਆਉਂਦਾ ਹੈ ਅਤੇ ਗੁਰੂ ਬਾਬਾ ਨਾਨਕ ਜੀ ਨੂੰ ਕਹਿੰਦਾ ਸਵਾਮੀ ਜੀ ਤੁਹਾਨੂੰ ਪਤਾ ਨਹੀਂ ਕਿ ਮਲਕ ਭਾਗੋ ਦੇ ਘਰ ਕਿੱਦਾਂ ਦਾ ਪ੍ਰਸ਼ਾਦੇ ਕਿੱਦਾਂ ਦੇ ਦੇਸੀ ਘੇ ਦੇ ਵਿੱਚ ਤਲੀਆਂ ਪੂੜੀਆਂ ਨਿਕਲਦੀਆਂ ਜਲੇਬੀਆਂ ਨਿਕਲਦੀਆਂ ਖੀਰ ਬਣੀ ਹੋਈ ਆ ਕੜਾਹ ਬਣਿਆ ਔਰ ਤੁਸੀਂ ਇੱਥੇ ਬਹਿ ਕੇ ਇਹਦੇ ਗਰੀਬ ਦੇ ਕੋਲ ਕੀ ਚੱਕਣਾ ਹੈ ਆਓ ਉੱਥੇ ਚੱਲੀਏ ਨਾਲ ਮਲਕ ਭਾਗੋ ਨੇ ਤੁਹਾਨੂੰ ਯਾਦ ਕੀਤਾ ਔਰ ਗੁਰੂ ਮਹਾਰਾਜ ਠੋਕ ਕੇ ਜਵਾਬ ਦੇ ਦਿੰਦੇ ਕਹਿੰਦੇ ਅਸੀਂ ਨਹੀਂ ਜਾਣਾ ਉਹਨੂੰ ਕਹਿ ਆਪਦਾ ਕੰਮ ਭਾਈ ਤੂੰ ਦੇਖ ਅਸੀਂ ਜੋ ਛਕਣਾ ਸੀ ਜਿੰਨਾ ਕੁ ਸਾਨੂੰ ਜ਼ਰੂਰਤ ਸੀ ਅਸੀਂ ਮਾਰ ਇਹ ਭਾਈ ਲਾਲੋ ਦੇ ਘਰੋਂ ਹੀ ਛਕ ਲਿਆ ਸੱਜਣਾ ਹੁਣ ਸਾਨੂੰ ਭੁੱਖ ਨਹੀਂ ਰਹਿ ਗਈ ਹੁਣ ਇਹ ਗੱਲ ਜਦੋਂ ਦੱਸੀ ਜਾਂਦੀ ਹੈ ਵੀ ਇੱਕ ਅਹਿਲਕਾਰ ਨੇ ਸੁਨੇਹਾ ਭੇਜਿਆ ਹੋਵੇ ਤੇ ਇੱਕ ਫਕੀਰ ਜਵਾਬ ਦੇ ਦੇਵੇ ਇਹ ਗੱਲ ਆਪੇ ਤੋਂ ਬਾਹਰੀ ਹੋ ਗਈ ਹੈ ਇਹ ਗੱਲ ਆਪੇ ਤੋਂ ਬਾਹਰੀ ਹੋ ਗਈ ਹੈ ਉਹਦੇ ਦੁਆਰਾ ਜਦੋਂ ਜਾ ਕੇ ਦੱਸ ਦਿੱਤਾ ਨਾ ਅਹਿਲਕਾਰ ਨੇ ਮਹਾਰਾਜ ਉਹਨਾਂ ਨੇ ਜਵਾਬ ਦੇ ਦਿੱਤਾ ਉਹ ਆਉਣ ਵਾਸਤੇ ਤਿਆਰ ਨਹੀਂ ਤੇ ਹੁਣ ਸੱਚੇ ਸਤਿਗੁਰ ਕਹਿੰਦੇ ਨੇ ਹੁਣ ਗੁਰੂ ਮਹਾਰਾਜ ਦੇ ਕੋਲ ਇਹ ਆ ਕੇ ਸਾਰੀ ਗੱਲਬਾਤ ਹੁਣ ਕਹਿੰਦਾ ਦੂਜੀ ਵਾਰ ਜਦੋਂ ਭੇਜਿਆ ਨਾ ਦੂਜੀ ਵਾਰ ਭੇਜਿਆ ਵੀ ਜੇ ਨਹੀਂ ਆਉਂਦੇ ਤੇ ਚੱਕ ਕੇ ਲਿਆਏ ਉਹ ਨਾਲ ਚਪਾਈ ਭੇਜ ਦਿੱਤੇ ਆ ਹੁਣ ਗੁਰਦੇਵ ਪਾਤਸ਼ਾਹ ਆਪਣੇ ਪ੍ਰਚਾਰ ਦਾ ਮਾਹੌਲ ਜਿਹਾ ਬਣਾਉਣਾ ਚਾਹੁੰਦੇ ਸੀ ਮਾਹੌਲ ਬਣਾ ਲਿਆ ਲੋਹਾ ਗਰਮ ਕਦੋਂ ਹੁੰਦਾ ਹੈ ਸੱਟ ਕਦੋਂ ਮਾਰਨੀ ਹੈ ਤੇ ਸੱਚੇ ਸਤਿਗੁਰੂ ਆਪ ਖੁਦ ਜਾਣਦੇ ਸੀ ਹੁਣ ਲੋਹਾ ਗਰਮ ਹੋ ਚੁੱਕਾ ਸੀ ਤੇ ਧੰਨ ਗੁਰੂ ਨਾਨਕ ਮਹਾਰਾਜ ਇਹਦੇ ਨਾਲ ਚਲੇ ਜਾਂਦੇ ਨੇ ਮਲਕ ਭਾਗੋ ਦੇ ਘਰ ਜਦੋਂ ਪਹੁੰਚਦੇ ਆ ਤੇ ਸੱਚੇ ਸਤਿਗੁਰਾਂ ਨੂੰ ਸਵਾਲ ਕਰਦਾ ਕਹਿੰਦਾ ਸਵਾਮੀ ਜੀ ਸੰਤ ਜੀ ਇਸ ਗਰੀਬ ਦਾ ਪ੍ਰਸ਼ਾਦਾ ਤੁਹਾਨੂੰ ਜ਼ਿਆਦਾ ਸਵਾਦ ਲੱਗਾ ਮੇਰੇ ਘਰ ਦੇ ਵਿੱਚ ਇੱਦਾਂ ਦਾ ਕੁਛ ਬਣਿਆ ਹੋਇਆ ਸ਼ਕਣ ਛਕਾਉਣ ਵਾਸਤੇ ਤੁਸੀਂ ਮੇਰੇ ਘਰ ਛਕਣ ਵਾਸਤੇ ਕਿਉਂ ਨਹੀਂ ਆਏ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਸੱਜਣਾ ਅਸੀਂ ਕਿਸੇ ਦੇ ਲਹੂ ਦੀ ਕਮਾਈ ਅਸੀਂ ਕਿਸੇ ਦੇ ਖੂਨ ਦੀ ਕਮਾਈ ਖਾਣ ਵਾਸਤੇ ਤਿਆਰ ਨਹੀਂ ਅਸੀਂ ਤੇਰੇ ਪਾਪਾਂ ਦੇ ਭਾਗੀ ਕਿਉਂ ਬਣੀਏ ਇਹ ਗੱਲ ਸੁਣਦਿਆਂ ਮਲਕ ਭਾਗੋ ਆਪੇ ਤੋਂ ਬਾਹਰ ਹੋ ਕੇ ਗੁਰਦੇਵ ਪਾਤਸ਼ਾਹ ਨੂੰ ਇਉਂ ਕਹਿਣ

ਗੁਰੂ ਪਿਆਰਿਓ ਹੁਣ ਇਸ ਇਤਿਹਾਸ ਦੇ ਵਿੱਚ ਅੱਗੇ ਚੱਲ ਕੇ ਹੱਕ ਦੀ ਕਮਾਈ ਤੇ ਬੇਈਮਾਨੀ ਦੀ ਕਮਾਈ ਦਾ ਨਿਤਾਰਾ ਹੋਣਾ। ਹੁਣ ਗੁਰੂ ਦੇਵ ਪਾਤਸ਼ਾਹ ਨੇ ਕਿਸ ਤਰ੍ਹਾਂ ਇਸ ਮਲਕ ਭਾਗੋ ਨੂੰ ਸਿੱਖਿਆ ਦੇਣੀ ਹੈ ਤੇ ਇੱਕ ਗਰੀਬ ਦੀ ਕਿਰਤ ਨੂੰ ਕਿਵੇਂ ਵਡਿਆਉਣਾ, ਕੱਲ ਦੇ ਇਤਿਹਾਸ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਦਾ ਜ਼ਿਕਰ ਕਰਾਂਗੇ। ਸੋ ਢਾਡੀ ਜਥੇ ਦਾ ਸਮਾਂ ਸਮਾਪਤ ਹੈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਨੰਦ ਸਾਹਿਬ ਦਾ ਪਾਠ ਹੋ ਗਿਆ। ਇੱਕ ਬੇਨਤੀ ਹੁੰਦੀ ਹੈ ਪਿਆਰਿਓ, ਮੈਂ ਹਮੇਸ਼ਾ ਬੇਨਤੀ ਕਰਿਆ ਕਰਦਾ ਕਿ ਸਿੱਖ ਦੇ ਕੋਲ ਜੇ ਕੋਈ ਸਭ ਤੋਂ ਵੱਡੀ ਕਰਾਮਾਤ ਹੈ ਨਾ, ਤੇ ਉਹ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀ ਹੋਈ ਅਰਦਾਸ। ਜਿੱਥੇ ਤੁਸੀਂ ਇੰਨਾ ਸਮਾਂ ਕੱਢ ਕੇ ਆਉਂਦੇ ਹੋ ਨਾ, ਤੇ ਸ਼ਹਿਨਸ਼ਾਹ ਦੇ ਚਰਨਾਂ 'ਚ ਹੁਣ ਅਰਦਾਸ ਹੋਣੀ ਹੁੰਦੀ ਆ, ਅਰਦਾਸ ਦੇ ਵਕਤ ਜ਼ਰੂਰ ਇੱਥੇ ਹਾਜ਼ਰ ਹੋਇਆ ਕਰੋ। ਤੁਹਾਡਾ ਸਾਡਾ ਆਉਣਾ ਤਾਂ ਹੀ ਸਫਲ ਹੋ ਸਕਦਾ ਜਦੋਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਹੁੰਦੀ ਆ। ਭਾਈ ਸਾਹਿਬ ਜੀ ਆਪਣੀ ਸਾਰਿਆਂ ਦੀ ਸਾਂਝੀ ਅਰਦਾਸ ਕਰਦੇ ਆ, ਅਰਦਾਸ ਤੋਂ ਬਾਅਦ ਹੁਕਮਨਾਮਾ ਹੁੰਦਾ ਔਰ ਉਸ ਤੋਂ ਬਾਅਦ ਸੁੱਖ ਆਸਣ ਵੀ ਹੁੰਦਾ, ਲੇਕਿਨ ਹੁਕਮਨਾਮੇ ਤੱਕ ਆਪ ਸਿੱਖ ਸੰਗਤਾਂ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਹੈ ਵੀ ਸਤਿਗੁਰਾਂ ਦੇ ਅਦਬ ਨੂੰ ਪਿਆਰ ਨੂੰ ਮੁੱਖ ਰੱਖਦੇ ਹੋਏ ਹੁਕਮਨਾਮੇ ਤੱਕ ਜ਼ਰੂਰ ਆਪ ਸਾਥ ਦਿਆ ਕਰੋ। ਸੋ ਆਓ ਆਪਾਂ ਆਨੰਦ ਸਾਹਿਬ ਦਾ ਪਾਠ ਸਰਵਣ ਕਰਦੇ ਹਾਂ। ਢਾਡੀ ਜਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰ ਨਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ। ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ। ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ। ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ। ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ। ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ। ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ। ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ। ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ। ਪੁੱਠੀਆਂ ਖੱਲਾਂ ਲੋਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਤਿਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ। ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ, ਸੇਵਾ ਸਿਮਰਨ ਸਤਸੰਗ ਦੀਆਂ ਇਲਾਹੀ ਘੜੀਆਂ ਬਖਸ਼ਿਸ਼ ਕੀਤੀਆਂ। ਆਪ ਜੀ ਕੇ ਦਰੋਂ ਘਰੋਂ ਵਰੋਸਾਏ ਹੋਏ ਸਮੂਹ ਰਾਗੀ ਢਾਡੀ ਕਥਾ ਵਾਚਕ ਸਿੰਘਾਂ ਨੇ ਆਪ ਜੀ ਕਾ ਜਸ ਗਾਇਨ ਕੀਤਾ ਹੈ ਹਜ਼ੂਰ। ਸਭਨਾ ਦੀਆਂ ਹਾਜ਼ਰੀਆਂ ਚਰਨਾਂ ਕਮਲਾਂ ਤੇ ਪ੍ਰਵਾਨ ਕਰ ਲੈਣੀਆਂ। ਗੁਰਬਾਣੀ ਪੜ੍ਹਦਿਆਂ ਪੜ੍ਹਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਗੁਰ ਇਤਿਹਾਸ ਵਿਚਾਰਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਖਿਮਾ ਬਖਸ਼ਿਸ਼ ਕਰਨੀ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ। ਸਭਨਾ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਜੀ। ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰ। ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਜੀ। 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਹਨ। ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਰੁਣਾ ਨਿਧਾਨ ਮਿਹਰਬਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ। ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜ। ਵਾਹ ਗੁਰ

ਤੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜੇ ਵਾਹ ਤਾਤੀ ਭਾਵਨਾ ਲੱਗਈ ਪਰ ਬ੍ਰਹਮ ਸ਼ਰਣ ਆਈ ਚੋ ਗਿਰਦ ਹਮਾਰਾ ਰਾਮ ਕਾਰ ਦੁਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਆਉ ਖੁਦ ਦੀਆ ਏਕਾਲੀ ਵਲਾਈ ਰਹਾਉ ਰੱਖ ਲਈਏ ਤੈਂ ਰੱਖਣ ਹਾਰ ਸਭ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਭਾਈ ਪ੍ਰਭ ਭੈ ਸਹਾਈ ਸਲੋਕ ਜੈ ਸਾਧੂ ਕੋ ਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁੱਟ ਹੈ ਨਿਕਟ ਨਾ ਜਾਈਓ ਦੁੱਧ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤ ਬੋ ਚਿਤ ਬਨੀ ਉਤਮ ਕਰੂ ਉਠ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੋ ਨਾਨਕੇ ਮੀਤ ਸੋਹਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀ ਹੈ ਕਰ ਤੇਕਾ ਹੋਏ ਵਿਚਾਰ ਤਿਤ ਕਰ ਗਾਵ ਹੋ ਸੋਹਿਲਾ ਸਿਵਰ ਹੋ ਸਿਜਣਹਾਰ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਾਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੁਤੇਲ ਦੇਹੋ ਸਜਣ ਅਸੀਸੜਿਆ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲਾ ਪਹਿਲਾ ਸ਼ੇ ਕਰ

ਵਿਸਵੇ ਚਸਗਿਆ ਘੜੀਆਂ ਪੈਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਨ ਕਰਤੇ ਕੇ ਕੀਤੇ ਵੇਸ ਰਗਤ ਨਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਮਰੂ ਕਰੇ ਸਗਲ ਬਨੁਰਾਏ ਖੂਮ ਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੁਹੇ ਕੁ ਸਹਸ ਮੁਦ ਨਾਇਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਵਿੱਚ ਅਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਕੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਚੁਬੈ ਦੁਖ ਭਾਵ ਹੈ ਜਮਕਾਲ ਸਹਿ ਸੇ ਡੰਡਾ ਹੈ ਹਰਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ

ਹਰਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰੀ ਮਹੱਲਾ ਪੰਜੇਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚੱਲ ਹੋ ਹਰ ਲਾਹਾ, ਆਗੇ ਬਸਨ ਸੁਹੇਲਾ, ਔਤ ਕਟੇ ਦਿਨ ਸੁਰੈਣਾ ਰੇ, ਮਨ ਗੁਰਮਿਲ ਕਾਜ ਸਵਾਰੇ ਰਹਾ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ, ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਵਹੁ ਸੁਖ ਸਹਿਜੇ।

ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ। ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰਨੋ ਨਿਧਿਆਵੈ ਧਾਏ। ਸਭ ਥਾਈ ਹੋਣਾ ਜੀ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥਨ ਦੇ ਵਾਲੀ ਸਰਬੰਸ ਦਾਨੀ ਚਿੱਠੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਗਦੀ ਜੋਤ ਪਰਮੇਸ਼ਰ ਦਾ ਹਿਰਦਾ ਸਵਰੂਪ ਜਾ ਰਾਜੂ ਹਾਜ਼ਰ ਹਜੂ ਸਰਵਕਲਾ ਭਰਪੂਰ ਨਾਮ ਬਣ ਕੇ ਬੋਇਤ ਕਾਲਜੂ ਕੇ ਜਹਾਜ ਹਲਤ ਬਲਤ ਕੇ ਰੱਖਿਆ ਲੋਹ ਪਲੋਹ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਜੀਦਾਰ ਵੱਲ ਧਿਆਨ ਤਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਂ ਨਿਤਾਨਿਆਂ ਦੇ ਤਾਨ ਨੀ ਓਟੀਆਂ ਦੀ ਓਟ ਨੀ ਆਸਰਿਓ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤ ਤੇ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ। ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ 16 ਸਾਲ ਦੇ ਜਾਪ ਹੋਏ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ। ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। 4 ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ। 4 ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ। ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ ਕਰੋ। ਸੁੱਖ ਹੋਵੇ ਤੇਰਾ ਹੀ ਨਾਮ ਚਿੱਤਾ ਹੋਵੇ ਨਾਨਕ ਨਾਮ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਏ ਵਸਾਇਆ। ਸੁਖ ਸਾਗਰ ਗੁਰ ਪਾਇਆ, ਤਾ ਸਹਸਾ ਸਗਲ ਮਿਟਾਇਆ। 625 ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖ ਵਾਕ ਪਾਤਿ ਸਾਹਿਬ ਦਸਵੀ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿ।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਬਾਣੀ ਪੜਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ

Guru, Ra, Guru, Ra, Guru, Ra, Guru.

veya

veya yürü,

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚ

ਦੁੱਧ ਪਾਇਆ ਤਾਦਨੀ ਖਸਮ ਤੇ ਆਇਆ ਇਹਨਾਂ ਜਨਤਾ ਕਹਿ ਵਸ ਕਿਛ ਨਾ ਹੀ ਦੁੱਧ ਵੇਖੀ ਜਗਤੀ ਉਪਾਇਆ ਇੱਕ ਨਾ ਨੂੰ ਤੂੰ ਮੇਲਾ ਇੱਕ

ਪੌੜੀ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਪੌੜੀ ਸਤਿਗੁਰ ਵਿੱਚੋਂ ਮਾਰਿਆ ਜਿਤ ਮਿਲਿਆ ਸਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਤ।

ਕਰ ਸਾਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਂ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਅਸਤ ਖਾਤਰ ਵਿੱਚੋਂ ਮਾਰ।

ਸਵਾਰੀ ਸੰਗਤ ਜੀ, ਸਤਿਗੁਰਾਂ ਦੀ ਕਿਰਪਾ ਵਰਤ ਰਹੀ ਹੈ, ਆਓ ਹੋਰ ਬਖਸ਼ਿਸ਼ ਪ੍ਰਾਪਤ ਕਰੀਏ। ਸਰਬੱਤਰ ਮਾਈ ਪਹਾਈ ਗੁਰਸਿੱਖ, ਗੁਰੂ ਕੀ ਫਤਿਹ ਬੁਲਾਓ, ਗੁਰੂ ਤੋਂ ਬਖਸ਼ਿਸ਼ਾਂ ਪ੍ਰਾਪਤ ਕਰੀਏ।

ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਬਹੁਤ ਹੀ ਭਾਵਨਾ ਦੁਆਰੇ ਤੁਸਾਂ ਨੇ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਕ ਮਸਤਕ ਹੋਏ ਹੋ, ਬਹੁਤ ਸਹਿਜ ਸਹਿਜ ਨਾਲ ਸਤਿਗੁਰਾਂ ਦੀਆਂ ਪਰਿਕਰਮਾ ਕੀਤੀਆਂ ਨੇ। ਫਿਰ ਸਮੇਂ ਮੁਤਾਬਕ ਤੁਸੀਂ ਚੌਂਕੜਾ ਮਾਰ ਕੇ ਸੱਜ ਵੀ ਜਾਂਦੇ ਹੋ। ਜਿੰਨਾ ਤੁਹਾਡੇ ਕੋਲ ਸਮਾਂ ਹੈ ਉਸ ਸਮੇਂ ਮੁਤਾਬਕ ਤੁਸੀਂ ਯਤਨ ਕਰਦੇ ਹੋ ਵੀ ਗੁਰੂ ਦਰਬਾਰ ਦੀ ਹਾਜ਼ਰੀ ਭਰੀ ਜਾਵੇ। ਜਿੰਨਾ ਕਦਮਾਂ ਨਾਲ ਚੱਲ ਕੇ ਆਉਂਦੇ ਹੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਉਹ ਸਫਲ ਹੋ ਜਾਂਦੇ ਨੇ। ਜਿਹੜੇ ਮੁੱਖੜੇ ਦੁਆਰੇ ਮੁੱਖੜਾ ਮੁੱਖੜਾ ਸੋਹਣੇ ਮੁੱਖੜੇ ਦੁਆਰੇ ਸੱਚੇ ਪਾਤਸ਼ਾਹ ਜੀ ਦਾ ਜੁਗੋ ਜੁਗ ਅਟਲ ਨਾਮ ਜਪਦੇ ਉਹ ਮੁੱਖ ਵੀ ਸੋਭਨੀ

ਸਾਹਿਬ ਜੀ ਕਹਿੰਦੇ ਜਿਸ ਮਾਰਗ ਤੇ ਤੁਸੀਂ ਕਦਮ ਕਦਮ ਚੱਲਦੇ ਹੋ, ਰੂਹਾਨੀਅਤ ਦੇ ਮਾਰਗ ਤੇ ਚੱਲਦੇ ਹੋ, ਫਿਰ ਸ਼ਬਦ ਨੂੰ ਜਪਦੇ ਹੋ, ਮਿਟੈ ਪਾਪ ਜਪੀਐ ਹਰ ਬਿੰਦ, ਕਿੰਨਾ ਕੁ ਹੁੰਦਾ ਜੇ ਅੱਖ ਝਮਕੋ ਤਾਂ ਬਿੰਦ।

ਜਲ ਗੁਰ ਸਿੱਖਾਂ ਨੂੰ ਖੋਜ ਲਹੰਦੇ, ਜਿੱਧਰ ਪਤਾ ਲੱਗਦਾ ਹੈ ਪਿਆਰੇ ਗੁਰ ਸਿੱਖਾਂ ਦਾ ਇਕੱਠ ਹੈ, ਸਤ ਸੰਗਤ ਦੀਆਂ ਮੋਹਲਕ ਘੜੀਆਂ ਮਿਲ ਜਾਣੀਆਂ ਨੇ, ਗੁਰੂ ਬਾਬਾ ਜੀ ਦੀ ਅੰਮ੍ਰਿਤ ਬਾਣੀ ਰਸਨਾ ਦੁਆਰੇ ਜਪਣ ਦਾ ਸੁਭਾਗਾ ਸਮਾਂ ਮਿਲ ਜਾਣਾ ਹੈ, ਕੰਨਾਂ ਦੁਆਰੇ ਬਾਣੀ ਸਰਵਣ ਕਰਨ ਦਾ ਸੁਭਾਗਾ ਸਮਾਂ ਮਿਲ ਜਾਣਾ ਹੈ। ਦੌੜਦੇ ਹੋਏ ਕਦਮ ਕਦਮ ਚੱਲ ਕੇ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਸੱਜ ਜਾਂਦੇ ਹੋ। ਉਹਨਾਂ ਗੁਰਮੁਖਾਂ ਨੂੰ ਮਹਾਰਾਜ ਆਪਣੀ ਗੱਲ ਵਕੜੀ ਵਿੱਚ ਲੈ ਲੈਂਦੇ ਹੋ। ਆ ਕੇ ਬੇਨਤੀ ਕਰਿਆ ਕਰੋ, ਕੋਈ ਕੋਈ ਸਾਜਣ ਆਏ ਕਹਿ ਮਿਲ ਮੇਰੇ ਬੀਠੂ ਲਾਲ ਹੈ ਬਾਹੜੀ ਬਲਾਏ, ਮਿਲ ਮੇਰੇ ਰਮਈਆ ਮੈਂ ਲੇ ਛਡਾਏ। ਹੇ ਸੱਚੇ ਪਾਤਸ਼ਾਹ, ਮੈਨੂੰ ਆਪਣੀ ਗੱਲ ਵਕੜੀ ਵਿੱਚ ਲੈ ਕੇ ਵਿਕਾਰਾਂ ਦੀ ਬੰਦ ਖਲਾਸੀ ਕਰ ਦਿਓ। ਗੁਰਮੁਖ ਪੈਰ ਸਕਾਰਥੇ, ਗੁਰਮੁਖ ਮਾਰਗ ਚਾਲ ਚਲੰਦੇ, ਗੁਰੂ ਦੁਆਰੇ ਜਾਣ ਚੱਲ ਗੁਰ ਸਿੱਖਾਂ ਨੂੰ ਖੋਜ ਲਹੰਦੇ, ਦੁਬਦਾ ਪੰਥ ਨਾ ਧਾਰਨੀ ਮਾਇਆ ਵਿੱਚ ਉਦਾਸ ਰਹੰਦੇ, ਪਾਵ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਉ ਜਸ ਗਾਵੇ ਮੁਖ, ਹਾਂਜੀ ਮੁਖ ਸੁਹਾਵਾ ਜਾਂ ਤਉ ਜਸ ਗਾਵੇ, ਕੱਲਾ ਕੱਲਾ ਅੱਖਰ ਪੜਿਆ ਗਿਆ ਜੀ। ਮੁੱਖ ਸੋਭਨੀਕ ਹੈ ਕਦੋਂ, ਜਦੋਂ ਤੁਸੀਂ ਗੱਜ ਕੇ ਆਖੋਗੇ ਸਤਨਾਮ ਸ਼੍ਰੀ ਵਾਹਿਗੁਰੂ, ਸੋਭਨੀਕ ਬਣ ਗਿਆ ਹੈ। ਸੋਚੀ ਪਈ ਰਸਨਾ ਨਾਮ ਕਹਿਤ ਗੋਬਿੰਦ ਕਾ, ਨਹੀਂ ਤਾਂ ਰਸਨਾ ਜ਼ਬਾਨ ਵਿੱਚ ਹੈ, ਥੋੜਾ ਜਿਹਾ ਥੁੱਕ ਲੱਗ ਜਾਵੇ ਹੱਥ ਧੋਣੇ ਪੈਂਦੇ, ਸੁੱਚੇ ਕਰਨੇ ਪੈਂਦੇ, ਸੁੱਚਾ ਤੇ ਅੰਦਰੋਂ ਹੋਣਾ ਹੈ, ਪਰ ਬਾਹਰਲੀ ਸੁੱਚਮ ਰੱਖਣੀ ਵੀ ਬਹੁਤ ਜ਼ਰੂਰੀ ਹੈ। ਇਹ ਨਹੀਂ ਹੈ ਵੀ ਪੋਥੀ ਸਾਹਿਬ ਜੀ ਦਾ ਪ੍ਰਕਾਸ਼ ਕਰਦਿਆਂ ਜਾਂ ਚੌਰ ਸਾਹਿਬ ਜੀ ਨੂੰ ਸਤਿਗੁਰਾਂ ਤੇ ਚੌਰ ਸਾਹਿਬ ਕਰਦਿਆਂ ਦਾੜੇ ਨੂੰ ਖੁਰਕੀ ਜਾਵੇ, ਅੱਖਾਂ ਨੂੰ ਹੱਥ ਲਾਈ ਜਾਵੇ, ਕੰਨਾਂ ਵਿੱਚ ਖਾਰਸ਼ ਕਰੀ ਜਾਵੇ, ਨਾ ਨਾ ਏਦਾਂ ਨਹੀਂ ਹੈ। ਬਾਹਰੋਂ ਵੀ ਪਵਿੱਤਰਤਾ ਰੱਖਣੀ ਬੜੀ ਜ਼ਰੂਰੀ ਹੈ, ਪਰ ਇੱਥੇ ਰਸਨਾ ਦੀ ਗੱਲ ਕਰਦੇ ਨੇ ਜਿਹੜੀ ਕਦੇ ਸੁੱਚੀ ਨਹੀਂ ਹੁੰਦੀ। ਜਦੋਂ ਗੁਰੂ ਦੇ ਸ਼ਬਦ ਨੂੰ ਜਪਦੇ ਹੋਏ ਵੀ ਭਾਵ ਸੁੱਚੀ ਤੋਂ ਕੀ ਹੈ, ਵੀ ਇਹ ਸੱਚ ਬੋਲਣਾ ਸ਼ੁਰੂ ਕਰ ਦਿੰਦੀ ਹੈ, ਝੂਠ ਦਾ ਤਿਆਗ ਕਰ ਦਿੰਦੀ ਹੈ, ਸੁੱਚੇ ਬੋਲ ਬੋਲਣੇ ਸ਼ੁਰੂ ਕਰ ਦਿੰਦੀ ਹੈ, ਸੱਚ ਤੇ ਮਾਰਗ ਤੇ ਚੱਲਦੀ ਹੈ। ਪਾਵ ਸੁਹਾਵੇ ਜਾਂ ਤੋ ਤਿਰ ਜੁਲਦੇ, ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ, ਜੀਉ ਪਿਆ ਤੋ ਸਰਣੀ। ਵੱਡਿਆਂ ਭਾਗਾਂ ਵਾਲਿਓ, ਗੁਰੂ ਬਾਬਾ ਜੀ ਦੇ ਪਾਵਨ ਬਾਰਗਾਹ ਵਿੱਚ ਚਰਨਾਂ ਦੀ ਸ਼ਰਨ ਵਿੱਚ ਆ ਕੇ ਜੁੜ ਗਏ ਹੋ। ਰੋਜ਼ਾ

ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 272 ਤੇ ਸੱਤਵੀ ਅਸ਼ਟਪਦੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਅੱਜ ਸਮਾਪਤੀ ਹੋ ਰਹੀ ਹੈ। ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰੇ ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰਨ ਦਾ ਯਤਨ ਕਰੀਏ ਜੀ।

गुरु सवारी संगत जी अज इस अष्टपदी दी अठ पदियां वाला पावन शब्द समाप्ति है। ते जदो समाप्ति वाले गरीब बनवाज ने कृपा कीती है ते बोल आए ने साध की महिमा बेदना जन है। जदों आपां इह बोल पढ़ांगे ते सानू एक एक बोल बाकी जो आपां बाणी दी विचार कर आए आ उहदे विचों लैण दा जतन करिए भी साध दी इन्नी महिमा क्यों है। आरंभ विच बोल आए सी अगम अगाध पार ब्रह्म सोए जो जो कह सो मुक्ता होए सुन मीता नानक बनवंता साध जना की अचरज कथा। अचरज अनोखी कथा शुरू हुई सी भी साध संगत की बहुत वड्डी महिमा है भले पुरश गुरमुख संत महात्मा बख्शिया हुई रूहां की अचरज कथा है। ता आरंभ विच मेरे साहब जी ने बचन कहे साध कै सांग मुख उजल हो ता महिमा है। इको इको बोल कहना सारे नहीं कहना। फिर दूसरा बचन साहब ने कहा सी साध कै सांग अगोचर मिले साध संगत करन दे नाल मुख उजला फिर मेरा वाहिगुरु निरंकार परमात्मा जी की प्राप्ति हो जाती महिमा वाले ता ही तुरंगे ना। एक बार दोबारा साडी सुरत विच उह सारे दे सारे बोल जिहड़े रिपीट हो जाण सुरत विच घर कर जाण। तीसरा बोल मेरे साहबां ने बख्शिया सी साध संग दुश्मन सब मीत साधु कै संग महापुनीत महिमा है। तीसरा बोल मेरे साहबां ने चौथा बचन आखिया साध कै संग ना कब हो तावै साध कै संग सदा सुख पावै। जिहड़ी अंदर दी दौड़ भज है मन दी दौड़ भज है ਉਹ ਸਾਧ ਸੰਗਤ ਵਿੱਚ ਆ ਕੇ ਖਤਮ ਹੋ ਜਾਂਦੀ ਹੈ। ਸਤ ਸੰਗਤ ਸਾਧ ਪਾਈ ਵੱਡ ਭਾਗੀ ਮਨ ਚਲ ਤੋ ਭਇਓ ਅਰੂੜਾ ਚਲਾਏ ਮਾਨ ਜਿਹੜਾ ਅੰਦਰ ਹੈ ਉਹ ਠਹਿਰ ਜਾਂਦਾ ਹੈ। ਸਾਧ ਸੰਗਤ ਕਰਨ ਦੇ ਨਾਲ ਸੁੱਖ ਪ੍ਰਾਪਤ ਹੋ ਜਾਂਦਾ ਹੈ। ਪੰਜਵਾਂ ਬੋਲ ਆਇਆ ਸੀ ਮੇਰੇ ਸਾਹਿਬਾਂ ਦਾ ਸਾਧ ਕੈ ਸੰਗ ਸਭ ਕੁੱਲ ਉਧਾਰ ਹੈ ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸਤਾਰੈ ਜਿੱਥੇ ਕੁਲਾਂ ਦਾ ਉਧਾਰ ਹੈ ਸੱਜਣਾ ਮਿੱਤਰਾਂ ਦਾ ਸਭ ਦਾ ਪਾਰ ਉਤਾਰਾ ਹੋ ਜਾਂਦਾ। ਇਹ ਸਾਧ ਸੰਗਤ ਦੀ ਵੱਡੀ ਕਿਰਪਾ ਵਰਤਦੀ ਹੈ। ਤੇ ਛੇਵਾਂ ਬੋਲ ਮੇਰੇ ਸਾਹਿਬਾਂ ਨੇ ਬਖਸ਼ਿਸ਼ ਕੀਤਾ ਸੀ ਸਾਧ ਕੈ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ ਹੋਤ। ਕਿੱਡੀ ਵੱਡੀ ਕਿਰਪਾ ਹੋ ਗਈ ਹੈ ਵੀ ਘਾਲਣਾ ਘਾਲਣ ਦੀ ਕੋਈ ਬਹੁਤਾ ਹੱਠ ਜੋ ਕਰਨ ਦੀ ਲੋੜ ਨਹੀਂ ਹੈ। ਰੋਜ਼ਾਨਾ ਸੰਗਤ ਕਰਦੇ ਰਹੀਏ ਇੱਕ ਘੜੀ ਆਦੀ ਘੜੀ ਆਦੀ ਹੋਂ ਤੇ ਆਦਿ ਦਰਸ਼ਨ ਦੀਦਾਰ ਹੁੰਦੇ ਰਹਿਣ ਸੰਗਤ ਦੀ ਕਿਰਪਾ ਹੋ ਜਾਂਦੀ ਹੈ ਪਾਰ ਉਤਾਰਾ ਹੋ ਜਾਂਦਾ। ਤੇ ਸੱਤਵਾਂ ਬਚਨ ਆਪਾਂ ਕੱਲ ਸਾਂਝਾ ਕੀਤਾ ਸੀ ਸਾਧ ਕੈ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਸੰਗਤ ਵਿੱਚ ਆ ਕੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਉਹਦੀ ਵਡਿਆਈ ਕੀਤੀ ਜਾਂਦੀ ਹੈ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਸਾਹਿਬ ਜੀ ਸਭ ਬਚਨ ਕਰਕੇ ਤੇ ਅੱਜ ਬਖਸ਼ਿਸ਼ ਕਰ

ਸਾਧਕਾ ਸੰਗ ਮਹਾਪੁਨੀਤ, ਬਹੁਤ ਵੱਡਾ ਪਵਿੱਤਰਤਾ ਜੀਵ ਜਿਹੜਾ ਬਣ ਜਾਂਦਾ ਹੈ। ਜਿਸ ਦਿਨ ਆਪਾਂ ਆਰੰਭ ਵੇਲੇ ਵਿਚਾਰ ਕੀਤੇ ਸੀ, ਉਸ ਦਿਨ ਇੱਕ ਆਪਾਂ ਸ਼ਬਦ ਪੜ੍ਹਿਆ ਸੀ ਬਿਲਾਵਲ ਰਾਗ ਦਾ, ਪਿੰਗੁਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਬੁਲੇ ਤਰੇ ਭਵਨ ਸੂਜਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਇੱਥੇ ਵੀ ਬੋਲਨੇ ਮਹਿਮਾ, ਸਾਧ ਸੰਗਤ ਦੀ ਮਹਿਮਾ ਜਿਹੜੀ ਬਹੁਤ ਵੱਡੀ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ। ਵੇਖੋ ਕਿੱਡੀ ਵੱਡੀ ਕਿਰਪਾ, ਜਨਮਾਂ ਜਨਮਾਤਰਾਂ ਦੀ ਮੈਲ ਮੱਲਣ, ਅਵਾਰਨ, ਵਿਕਸ਼ੇਪ, ਇਹਨਾਂ ਹਿਰਦੇ ਨੂੰ ਮੈਲਾਂ ਨੇ ਮੈਲਾ ਕਰ ਦਿੱਤਾ ਹੈ। ਗੁਰੂ ਬਾਬਾ ਜੀ ਕਹਿੰਦੇ ਮੈਲ ਉਤਰ ਜਾਂਦੀ ਹੈ ਤਾਂ ਸਾਹਿਬਾਂ ਨੇ ਬਖਸ਼ਿਸ਼ ਕੀਤੀ ਕੋਟ ਅੱਗ ਹਰੇ। ਮਹਿਮਾ ਸਾਧੂ ਸੰਗ ਕੀ, ਅਰਥ ਦੁਬਾਰਾ ਰਿਪੀਟ ਕਰੀਏ, ਕੋਟ ਅੱਗ, ਕਰੋੜੇ ਪਾਪ ਜਿਹੜੇ ਨੇ ਸਾਹਿਬ ਜੀ ਕਹਿੰਦੇ ਉਹ ਸਾਰੇ ਦੇ ਸਾਰੇ ਖਤਮ ਹੋ ਜਾਂਦੇ ਨੇ। ਬ੍ਰਾਹਮਣ ਕੈਲੀ ਘਾਤ ਕੰਜਕਾ, ਅਨਚਾਰਿਕਾ ਤਾਣ, ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਅਭਿਮਾਨ, ਪਾਹੇ ਏਤੇ ਜਾਹੇ ਬੀਸਰ ਨਾਨਕਾ ਇੱਕ ਨਾਮ, ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ। ਸੰਗਤ ਵਿੱਚ ਨਾਮ ਹੈ ਨਿਮਖ ਮਾਤਰ, ਸੰਗਤ ਵਿੱਚ ਆ ਕੇ ਗੁਰੂ ਸਾਹਿਬ ਜੀ ਦਾ ਨਾਮ ਮਿਲ ਗਿਆ ਤੇ ਸੰਸਾਰ ਸਮੁੰਦਰ ਤੋਂ ਤਰ ਗਿਆ। ਕੋਟ ਅੱਗ ਹਰੇ, ਕਰੋੜਾਂ ਹੀ ਅੱਗ ਜਿਹੜੇ ਪਾਪ ਨੇ ਉਹ ਖਤਮ ਹੋ ਜਾਂਦੇ ਨੇ। ਨਿਰਮਲ ਭਏ ਚੀਤਾ, ਤੇ ਜਿਹੜਾ ਹਿਰਦਾ ਹੈ ਸਾਹਿਬ ਜੀ ਕਹਿੰਦੇ ਉਹ ਨਿਰਮਲ ਹੋ ਜਾਂਦਾ, ਸੰਗਤ ਵਿੱਚ ਆ ਕੇ ਜੀਵ ਤਰ ਜਾਂਦਾ ਹੈ। ਇੱਕ ਕਵਿਤ ਤੁਹਾਡੇ ਨਾਲ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਸਾਂਝਾ ਕਰਾਂ, ਸ਼ਬਦ ਦੇ ਅਰਥ ਜਰਾ ਵਧੇਰੇ ਗਹਿਰੇ ਹੋ ਜਾਣਗੇ, ਪਰ ਪਿਆਰ ਵਿੱਚ ਇੱਕ ਵਾਰ ਆਖੋ ਸਤਨਾਮ ਸ਼੍ਰੀ। ਨਦੀ ਬਹੁਤ ਠਾਠਾ ਮਾਰਦਾ ਪਾਣੀ ਵਗ ਰਿਹਾ ਹੈ, ਉਸ ਦਰਿਆ ਨਦੀ ਸਮੁੰਦਰ ਤੋਂ ਪਾਰ ਹੋਣ ਵਾਸਤੇ ਬੇੜੇ ਦੀ ਲੋੜ ਪਈ ਹੈ, ਪਰ ਜਿਸ ਵੇਲੇ ਬੇੜੇ ਵਿੱਚ ਸਵਾਰ ਹੋ ਗਏ, ਸੋਚਿਆ ਇਸ ਬੇੜੇ ਤੇ ਸਵਾਰ ਹੋ ਕੇ ਤੇ ਅਗਲੇ ਪਾਸੇ ਪਰਲੇ ਪਾਸੇ ਚਲੇ ਜਾਣਾ ਹੈ। ਸਵਾਰੀਆਂ ਬਹੁਤ ਬੇੜੇ ਵਿੱਚ ਸਵਾਰ ਹੋ ਗਈਆਂ, ਤੇ ਜਿਸ ਵੇਲੇ ਬੇੜਾ ਚਲਾਉਣ ਵਾਲੇ ਨੇ ਚੱਪੂ ਲਾਇਆ, ਬੇੜਾ ਵਿਚਕਾਰ ਜੇ ਚਲਾ ਗਿਆ ਤੇ ਪਾਣੀ ਦੀਆਂ ਛੱਲਾਂ ਜਿਹੜੀਆਂ ਸੀ ਉਹ ਵਧੇਰੇ ਹੋ ਗਈਆਂ, ਜ਼ਿਆਦੀਆਂ ਹੋ ਗਈਆਂ, ਬੇੜਾ ਡਾਵਾਂ ਡੋਲ ਹੋਣ ਲੱਗਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਤੇ ਜਦੋਂ ਬੇੜਾ ਡਾਵਾਂ ਡੋਲ ਹੋਣ ਲੱਗਾ ਤੇ ਸਾਰਿਆਂ ਦੇ ਅੰਦਰ ਭੈ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ ਵੀ ਇਹ ਬੇੜਾ ਕਿਧਰੇ ਮੁੱਦਾ ਨਾ ਹੋ ਜਾਵੇ। ਪਰ ਚਲਦਿਆਂ ਚਲਦਿਆਂ ਰਹਿਮਤ ਵਰਤੀ ਵੀ ਉਹ ਬੇੜਾ ਜਿਹੜਾ ਹੈ ਜਦੋਂ ਸਮੁੰਦਰ ਦਰਿਆ ਤੋਂ ਪਾਰ ਹੋ ਗਿਆ, ਜਿਸ ਵੇਲੇ ਉਹ ਬੇੜੇ 'ਚ ਸਵਾਰ ਸੀ ਤੇ ਰੰਗ ਸਾਰਿਆਂ ਦੇ ਪੀਲੇ ਪਏ ਹੋਏ ਸਨ, ਸਾਰਿਆਂ ਦੇ ਅੰਦਰ ਭੈ ਸੀ, ਪਰ ਜਦੋਂ ਬੇੜਾ ਪਾਰ ਹੋ ਗਿਆ ਤੇ ਸਾਰਿਆਂ ਦੇ ਅੰਦਰ ਇੱਕ ਸਕੂਨ ਜਿਹਾ ਮਿਲਿਆ, ਇੱਕ ਆਨੰਦ ਜਿਹਾ ਮਿਲਿਆ ਵੀ ਬੇੜੇ 'ਚ ਸਵਾਰ ਹੋਏ ਸੀ ਤੇ ਬੇੜਾ ਪਾਰਲੇ ਬੰਨੇ ਲੱਗ ਦਿੱਤਾ, ਜ਼ਿੰਦਗੀ ਜਿਹੜੀ ਉਹ ਹਾਸਲ ਹੋ ਗਈ ਹੈ। ਇੱਕ ਹੋਰ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜਿਵੇਂ ਬਹੁਤ ਜ਼ਿਆਦਾ ਭੁੱਖ ਲੱਗੀ ਹੋਵੇ, ਪਾਕ ਸਾਲਾ ਵਿਖੇ ਪ੍ਰਸ਼ਾਦ ਪਾਣੀ ਛਕਣ ਵਾਲੀ ਜਗ੍ਹਾ ਤੇ ਇੱਕ ਘੜੀ ਬੈਠ ਕੇ ਭੁੱਖ ਦੇ ਨਾਲ ਜਾਨ ਨਿਕਲ ਰਹੀ ਹੈ, ਤੇ ਜਦੋਂ ਇੱਕ ਘੜੀ ਬੈਠ ਕੇ ਪਾਕ ਸਾਲਾ ਵਿਖੇ ਜਿੱਥੇ ਭੋਜਨ ਵਰਤਾਇਆ ਜਾਂਦਾ ਹੈ ਛਕ ਲੈਂਦਾ ਹੈ, ਪੇਟ ਭਰ ਜਾਂਦਾ ਹੈ ਤੇ ਬਹੁਤ ਸਕੂਨ ਮਿਲਦਾ ਹੈ, ਕਹਿੰਦਾ ਜੀ ਜ਼ਿੰਦਗੀ ਹਾਸਲ ਹੋ ਗਈ ਹੈ। ਜਿਵੇਂ ਬਾਹਰ ਹੋਇਆ ਸੀ ਬੇੜੇ ਤੋਂ, ਕਹਿੰਦਾ ਜ਼ਿੰਦਗੀ ਹਾਸਲ ਹੋ ਗਈ, ਰੱਜ ਕੇ ਪ੍ਰਸ਼ਾਦਾ ਮਿਲ ਗਿਆ, ਭੁੱਖ ਨਾਲ ਜਾਨ ਨਿਕਲਦੀ ਸੀ, ਕਹਿੰਦਾ ਜੀ ਸਕੂਨ ਮਿਲ ਗਿਆ, ਆਨੰਦ ਆ ਗਿਆ। ਇੱਕ ਤੀਸਰਾ ਬੋਲ ਹੋਰ ਭਾਈ ਗੁਰਦਾਸ ਸਾਹਿਬ ਜੀ ਨੇ ਕਲਮਬੰਦ ਕੀਤਾ ਹੈ, ਜਿਵੇਂ ਕਿਧਰੇ ਵਿਪਤਾ ਪੈ ਜਾਵੇ, ਕੋਈ ਔਖਾ ਘੜੀ ਆ ਜਾਵੇ, ਐਸੀ ਬਾਤ ਬਣ ਜੇ ਤੇ ਕੋਈ ਰਾਜਾ ਬੜਾ ਧਰਮਾਤਮਾ ਹੋਵੇ ਤੇ ਉਹਦੇ ਕੋਲ ਜਾ ਕੇ ਉਹਨੂੰ ਦੱਸਿਆ ਜਾਵੇ ਵੀ ਰਾਜਨ ਵਿਪਤਾ ਬਹੁਤ ਬਣ ਗਈ ਹੈ, ਇੱਕ ਸਕਿੰਟ ਮਿੰਟ ਦੀ ਕੀਤੀ ਹੋਈ ਪੁਕਾਰ ਧਰਮੀ ਰਾਜੇ ਦੇ ਕੋਲ ਤੇ ਬਹੁਤ ਵੱਡੀ ਰੱਖਿਆ ਹੋ ਜਾਂਦੀ ਹੈ, ਸਾਰਿਆਂ ਨੂੰ ਜੀਵਨ ਮਿਲ ਜਾਂਦਾ ਹੈ। ਤੇ ਚੌਥਾ ਬੋਲ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਹੈ,
ਕਹਿੰਦੇ ਦਿਨ ਤੇ ਰਾਤ ਦਾ ਸਮਾਂ ਕਿੰਨਾ ਬਣਦਾ ਹੈ ਜੀ? ਅੱਠ ਪੈਰ। ਕਿੰਨਾ ਸਮਾਂ ਬਣਦਾ ਦਿਨ ਤੇ ਰਾਤ ਦਾ? ਹਾਂਜੀ, ਅੱਠ ਪੈਰ ਹੀ ਬਣਦੇ ਨੇ। ਤੇ ਅੱਠ ਪੈਰਾਂ ਦੀਆਂ 60 ਘੜੀਆਂ ਨੇ। ਅੱਠ ਪੈਰਾਂ ਦੀਆਂ ਘੜੀਆਂ ਕਿੰਨੀਆਂ ਨੇ ਬੋਲੋ? 60। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅੱਠ ਪੈਰ ਨੇ ਤੇ 60 ਘੜੀਆਂ ਨੇ। ਪਿਆਰ ਵਾਲਿਆਂ ਗੁਰਸਿੱਖਾਂ, ਅੱਜ ਬਚਨ ਆਈ ਮਹਿਮਾ ਸਾਧੂ ਸੰਗ ਕੀ, ਸੁਣ ਮਹਿਮਾ, ਵੇਦ ਨਹੀਂ ਉਜਾਣਦੇ। ਅੱਠ ਪੈਰ ਨੇ ਤੇ 60 ਘੜੀਆਂ ਹੀ, ਇਹਨਾਂ 60 ਘੜੀਆਂ ਦੇ ਵਿੱਚੋਂ ਧਿਆਨ ਦੇ ਲਿਓ, ਸੁਰਤ ਨੂੰ ਵੱਡੀ ਉੱਚੀ ਚੱਕ ਲਿਓ, 60 ਘੜੀਆਂ ਦੇ ਵਿੱਚੋਂ ਇੱਕ ਘੜੀ ਬੋਲਿਓ। 60 ਘੜੀਆਂ ਚੋਂ ਕਿੰਨਾ ਜੀ ਬੋਲੋ? ਸੁਣ ਗਿਆ ਨਾ ਤੁਹਾਨੂੰ, ਕਿੰਨਾ? ਇੱਕ ਘੜੀ। ਸੰਗ ਦੇ ਕਿਉਂ ਜੇ? ਇੱਕ ਘੜੀ, ਇੱਕ ਘੜੀ ਜਿੱਥੇ ਤੁਸੀਂ ਬੈਠੇ ਜੇ, ਮੇਰੇ ਗੁਰੂ ਬਾਬਾ ਜੀ ਦੀ ਹਜ਼ੂਰੀ ਅੰਦਰ, ਜਿਹੜੇ 60 ਘੜੀਆਂ ਚੋਂ ਇੱਕ ਘੜੀ ਗੁਰੂ ਬਾਬਾ ਜੀ ਦੀ ਪਾਵਣ ਹਜ਼ੂਰੀ ਅੰਦਰ ਚੱਲ ਜਾਣਗੇ, ਮਹਿਮਾ ਵੇਦ ਨਾ ਜਾਣੇ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਹਿਮਾ ਵੱਡੀ ਹੈ, ਵੇਦ ਨਹੀਂ ਜਾਣਦੇ, ਉਹ ਜੀਵਨ ਦਾ ਬੇੜਾ ਪਾਰ ਕਰ ਜਾਏਗਾ। ਆਖੋ ਸਤਨਾਮ ਸ਼੍ਰੀ। ਜਿਹੜੇ ਮੈਂ ਬੋਲ ਕਹੇ ਨੇ ਤੁਹਾਨੂੰ ਪੜ੍ਹ ਕੇ ਸੁਣਾਵਾਂ, ਵੈਸੇ ਸ਼ੰਕੇ ਪੈਦਾ ਹੋ ਜਾਂਦੇ ਨੇ। ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਹੈ, ਕਹਿੰਦੇ ਬੋਝ ਜੈਸੇ ਬੋਝ ਭਰੀ ਨਾਵ, ਜੈਸੇ ਬੋਝ ਭਰੀ ਨਾਵ, ਨੰਨੇ ਨੂੰ ਕੰਨਾ ਵਾਹ ਵਾਹ, ਨਾਵ ਨਾਵ ਨੌਕਾ ਸਵਾਰੀਆਂ ਨਾਲ ਭਰੀ ਹੋਈ ਹੈ, ਆਂਗੁਰੀ ਆਂਗੁਰੀ ਦੋਏ ਬਾਹਰ ਹੋਏ, ਦੋ ਉਂਗਲਾਂ ਪਾਣੀ ਤੋਂ ਉੱਤੇ ਉੱਤੇ ਤਰਦੀ ਹੈ, ਬੇੜਾ ਡਾਵਾਂ ਡੋਲ ਹੋ ਰਿਹਾ ਹੈ, ਆਂਗਰੀ ਦੋਏ ਬਾਹਰ ਹੋਏ, ਪਾਰ ਪਰ ਪੂਰ ਸਭੈ ਕੁਸਲ ਬਿਹਾਤ ਹੈ। ਜਦੋਂ ਪੂਰ ਪਾਰ ਹੋ ਜਾਂਦਾ ਹੈ, ਕੁਸਲ ਕਹਿੰਦੇ ਜੀ ਸੌਖਾ ਹੋ ਗਿਆ, ਪਾਰ ਲੰਘ ਗਏ, ਤੇ ਦੋ ਉਂਗਲਾਂ ਹੀ ਉੱਤੇ ਉੱਤੇ ਚੱਲਦੀ ਸੀ। ਦੂਜਾ ਬੋਲ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਸੀ, ਕਹਿੰਦੇ ਏਕ ਘਰੀ ਪਾਕਸਾਲਾ ਬੈਠ, ਏਕ ਘਰੀ ਪਾਕਸਾਲਾ ਬੈਠ, ਬਿੰਜਣ ਕੇ ਸਵਾਦ ਆਘਾਤ ਹੈ। ਕਹਿੰਦੇ ਇੱਕ ਘੜੀ ਬੈਠ ਕੇ ਤਰ੍ਹਾਂ ਤਰ੍ਹਾਂ ਦੇ ਭੋਜਨ ਛੱਕ ਕੇ ਬੰਦਾ ਤ੍ਰਿਪਤ ਹੋ ਜਾਂਦਾ ਹੈ। ਜੈਸੇ ਏਕ ਘਰੀ ਪਾਕਸਾਲਾ ਬੈਠ, ਬਿੰਜਣ ਕੈ ਭੋਜਨ ਸਵਾਦ ਕੈ ਆਘਾਤ ਹੈ। ਤੀਜਾ ਬੋਲ, ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਘਰੀ ਪਾਛੈ ਦੇਸ਼ ਭੋਗਤਾ ਹੋਏ ਖਾਤ ਹੈ, ਆਠ ਪਹਿਰ। ਹਾਂਜੀ ਆ ਗਿਆ ਨਾ ਬੋਲਣ, ਆਠ ਪਹਿਰ 60 ਘਰੀ ਮੈਂ, ਫਿਰ ਆਖਣਾ ਬੋਲ ਮੈਂ, ਸਾਡੇ ਅੰਦਰ ਘਰ ਕਰ ਜੇ, ਆਠ ਪਹਿਰ, ਸਮਝ ਆ ਗਈ ਜੀ ਤੁਰਾਂ ਅੱਗੇ, 60 ਘਰੀ ਮੈਂ, 60 ਘੜੀਆਂ ਦੇ ਵਿੱਚੋਂ ਜੋ ਜਿਹੜਾ, ਜੋ ਤੋਂ ਭਾਵ ਜਿਹੜਾ ਵੀ ਮਾਈ ਭਾਈ ਗੁਰਸਿੱਖ ਜੋ ਵੀ ਹੈ, ਸਾਧ ਸਮਾਗਮ ਕਰੇ, ਸਾਧ ਸੰਗਤ ਵਿੱਚ ਬੈਠ ਕੇ ਗੁਰੂ ਬਾਬਾ ਜੀ ਦੀ ਅੰਮ੍ਰਿਤ ਬਾਣੀ ਨੂੰ ਸਰਵਣ ਕਰ ਲੈ ਜਾਂ ਬੈਠ ਜਾਵੇ, ਆਠ ਪੈਰ 60 ਘਰੀ ਮੈਂ, ਜੋ ਏਕ ਘਰੀ ਸਾਧ ਸਮਾਗਮ ਕਰੇ, ਨਿਜ ਘਰ ਜਾਤ ਹੈ। ਜਿਹੜਾ ਅਸਲੀ ਘਰ ਜਿੱਥੇ ਜਾਣਾ ਨਾ, ਮਹਾਰਾਜ ਕਹਿੰਦੇ ਸੱਚਖੰਡ ਵਿੱਚ ਹੀ ਬੈਠੇ ਹੋ ਤੇ ਸੱਚਖੰਡ ਦੀ ਪ੍ਰਾਪਤੀ ਹੋ ਜਾਣੀ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਾਧ ਕੀ ਮਹਿਮਾ ਵੇਦ ਨ ਜਾਣ ਹੈ, ਭਲੇ ਪੁਰਸ਼ਾਂ ਦੀ ਸੰਗਤ ਦੀ ਮਹਿਮਾ ਜਿਹੜੀ ਵੇਦ ਨਹੀਂ ਜਾਣਦੇ। ਇੱਕ ਮਿੰਟ, ਛੋਟਾ ਜਿਹਾ ਬੋਲ ਯਾਦ ਆਇਆ, ਇੱਕ ਰਾਜਨ ਹੈ, ਉਹ ਮਹਾਤਮਾ ਦੇ ਕੋਲ ਆ ਰਿਹਾ। ਉਹਨੇ ਇੱਕ ਦਿਨ ਮਹਾਤਮਾ ਨੂੰ, ਭਲੇ ਪੁਰਸ਼ਾਂ ਨੂੰ ਇਹ ਸਵਾਲ ਕੀਤਾ ਵੀ ਸਾਧ ਦੀ ਮਹਿਮਾ ਜਿਹੜੀ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਅੰਮ੍ਰਿਤ ਬਚਨ ਨੇ, ਵੀ ਉਹਨਾਂ ਨੂੰ ਵੇਦ ਨਹੀਂ ਜਾਣਦੇ। ਮੈਂ ਵੇਦਾਂ ਸ਼ਾਸਤਰਾਂ ਤੇ ਯਕੀਨ ਬਹੁਤ ਰੱਖਦਾ, ਰੱਖਣਾ ਚਾਹੀਦਾ ਹੈ, ਜਿੱਥੇ ਬੋਲ ਲੈਣਾ ਉਹ ਲੈਣੇ ਚਾਹੀਦੇ ਨੇ, ਪਰ ਮੇਰੇ ਅੰਦਰ ਇੱਕ ਸ਼ੰਕਾ ਹੈ। ਸਤਿਗੁਰੂ ਮਹਾਰਾਜ ਦੀ ਅੰਮ੍ਰਿਤ ਬਾਣੀ ਪਤਾ ਲੱਗਦਾ ਜੁਗੋ ਜੁਗ ਅਟਲ ਹੈ, ਤੇ ਸਤਿਗੁਰੂ ਜੀ ਕਹਿੰਦੇ ਵੇਦ ਨਹੀਂ ਜਾਣਦੇ ਮਹਾਰਾਜ, ਭਲੇ ਪੁਰਸ਼ ਗਿਆਨ ਵਾਲੇ ਕਹਿਣ ਲੱਗੇ। ਹਾਂ ਬਿਲਕੁਲ ਸਹੀ ਹੈ। ਉਸ ਵੇਲੇ ਉਹ ਰੱਬ ਦੇ ਪਿਆਰਿਆਂ ਦੇ ਮੁੱਖ ਚੋਂ ਬਚਨ ਨਿਕਲਿਆ ਵੀ ਰਾਜਨ ਤੇਰਾ ਸਵਾਲ ਬੜਾ ਪਾਏਦਾਰ ਹੈ, ਪਰ ਤੇਰੇ ਸਵਾਲ ਦਾ ਜਵਾਬ ਤੇਰਾ ਪੁੱਤਰ ਦੇਵੇਗਾ।
ਆਖੋ ਸਤਨਾਮ ਸ਼੍ਰੀ। ਉਹ ਸਾਧੂ ਕਹਿਣ ਲੱਗਾ, ਸਾਧ ਹੋਵੇ ਭਾਈ ਲਾਲੋ ਵਰਗਾ, ਸਾਧ ਹੋਵੇ ਭਾਈ ਸਾਹਿਬ ਭਾਈ ਲਾਲੋ ਵਰਗਾ, ਸਾਧ ਹੋਵੇ ਸੰਤ ਬਾਬਾ ਜਰਨੈਲ ਸਿੰਘ ਵਰਗਾ, ਜਿਹਨੇ ਸਾਰੀਆਂ ਪਖੰਡੀਆਂ ਦੀਆਂ ਦੁਕਾਨਾਂ ਹੀ ਬੰਦ ਕਰਾਤੀਆਂ, ਸਾਧ ਹੋਵੇ ਬਾਬਾ ਠਾਕੁਰ ਸਿੰਘ ਵਰਗਾ ਜਿਹੜਾ 24 ਘੰਟੇ ਬਾਣੀ ਸੁਣੀ ਗਿਆ। ਉਹਨਾਂ ਜਵਾਬ ਦਿੱਤਾ, ਕਹਿਣ ਲੱਗੇ ਵੀ ਤੇਰੇ ਸਵਾਲ ਦਾ ਜਵਾਬ ਜਿਹੜਾ ਹੈ ਤੇਰਾ ਪੁੱਤਰ ਦੇਵੇਗਾ। ਅੱਗੋਂ ਰਾਜਾ ਹੈਰਾਨ ਹੋ ਗਿਆ, ਕਹਿਣ ਲੱਗਾ ਮਹਾਤਮਾ ਮੇਰੇ ਘਰ ਤੇ ਪੁੱਤਰ ਹੈ ਹੀ ਕੋਈ ਨਹੀਂ ਹੈ, ਮੇਰੇ ਘਰ ਵਿੱਚ ਤੇ ਲਾਦ ਹੀ ਨਹੀਂ ਹੈ। ਉਹ ਸਾਧੂ ਕਹਿਣ ਲੱਗਾ ਵੀ ਕਿਉਂ ਤੇਰੇ ਘਰ ਲਾਦ ਕਿਉਂ ਨਹੀਂ ਹੈ? ਕਹਿਣ ਲੱਗਾ ਜੀ ਵੇਦਾਂ ਦੇ ਹਿਸਾਬ ਦੇ ਮੁਤਾਬਕ ਵਿਚਾਰ ਵਾਰ ਵਿਦਵਾਨ ਪੰਡਿਤਾਂ ਨੇ ਮੈਨੂੰ ਸਾਰੇ ਹਿਸਾਬ ਕਿਤਾਬ ਲਾ ਕੇ ਦੱਸ ਦਿੱਤੇ ਨੇ ਵੀ ਰਾਜਨ 7 ਜਨਮ ਤੇਰੇ ਘਰ ਔਲਾਦ ਹੋਣੀ ਕੋਈ ਨਹੀਂ ਹੈ, 7 ਜਨਮ ਤੇਰੇ ਘਰ ਔਲਾਦ ਹੋਣੀ ਕੋਈ ਨਹੀਂ ਹੈ। ਤੇ ਤੁਸੀਂ ਕਹਿੰਦੇ ਹੋ ਵੀ ਤੇਰਾ ਸਵਾਲ ਦਾ ਜਵਾਬ ਜਿਹੜਾ ਤੇਰਾ ਪੁੱਤਰ ਦੇਵੇਗਾ, ਤੇ ਗੱਲ ਤੇ ਹੈਰਾਨੀ ਵਾਲੀ ਹੋ ਗਈ ਵੀ ਮਹਿਮਾ ਵੇਦ ਨਾ ਜਾਣੇ, ਬੇਦ ਚ ਵੇਦਾਂ ਨੇ ਤੇ ਇਹ ਗੱਲ ਕਹਿ ਦਿੱਤੀ ਹੈ। ਉਹ ਮਹਾਤਮਾ ਕਹਿਣ ਲੱਗੇ ਪੁੱਤਰ ਤਾਂ ਤੇਰੇ ਘਰ ਜ਼ਰੂਰ ਹੋਵੇਗਾ, ਇੱਕ ਤੁਸੀਂ ਬੋਲ ਚੇਤਾ ਰੱਖਿਓ, ਮਾਈ 7 7 7 ਹਰ 7 7 7 ਸਾਧਾ, 6 ਵਾਰ ਬੋਲ ਆਇਆ ਜੇ, ਸਾਧਾ ਬਚਨ ਜਿਹੜਾ ਕਦੇ ਵਿਅਰਥ ਨਹੀਂ ਹੋਵੇ। ਸਾਧ ਹੋਵੇ ਬਾਬਾ ਜੀ ਬਾਬਾ ਤਾਰੂ ਸਿੰਘ ਵਰਗਾ ਜਿਹੜਾ ਬੋਲ ਕਹਿ ਦੇਵੇ ਜਕਰੀਆ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਖੜਨਾ ਜੀ, ਉਸ ਸਾਧ ਦੀ ਮੈਂ ਗੱਲ ਕਰਦਾ, ਦੰਬੀ ਤੇ ਪਖੰਡੀ ਦੀ ਬਾਤ ਨਹੀਂ ਮੈਂ ਪਾ ਰਿਹਾ। ਬਾਬਾ ਤਾਰੂ ਸਿੰਘ ਵਰਗਾ ਹੋਵੇ ਉਹ ਸਾਧ ਹੈ ਜਿਹਨੇ ਕਹਿ ਦਿੱਤਾ ਜੁੱਤੀ ਦੀ ਨੋਕ ਜੁੱਤੀਆਂ ਦੇ ਨਾਲ ਤੈਨੂੰ ਖੜਾਂਗਾ। ਮਾਈ 7 7 7 ਹਰ 7 7 7 ਸਾਧਾ, ਬਚਨ ਗੁਰੂ ਜੇ ਪੂਰੇ ਕਹਿਓ ਮੈਂ ਸ਼ੀਕ ਗਾਂਠਰੀ ਵਾਧਾ, ਕਿਆ ਬਾਤ ਨਿਸ ਬਾਸੁਰ ਨਿਖਿਅਤਰ ਬਨਾਸੀ ਰਵ ਸਸੀ ਅਰਬੇ ਨਾਦਾ, ਉਹ ਗਿਰ ਬਸਦਾ ਜਲ ਪਵਣ ਜਾਏਗੋ ਇੱਕ ਸਾਧ ਬਚਨ ਅਟਲਾਦਾ। ਸ਼ੰਕਾ ਨਾ ਕਰਿਓ, ਸਾਹਿਬ ਜੀ ਦੀ ਬਾਣੀ ਅਟਲ ਹੈ, ਕਹਿੰਦੇ ਦਿਨ ਤੇ ਰਾਤ ਧਰਤੀ ਆਕਾਸ਼ ਤਾਰੇ ਹਿੱਲ ਸਕਦੇ ਨੇ ਪਰ ਬਾਬਾ ਤਾਰੂ ਸਿੰਘ ਵਰਗੇ ਦਾ ਬੋਲ ਨਹੀਂ ਜੇ ਹਿੱਲ ਸਕਦਾ, ਜੋ ਕਹਿ ਦਿੱਤਾ ਪੂਰਾ ਹੈ। ਨਿਸ ਬਾਸੁਰ ਨਖਿਅਤਰ ਬਨਾਸੀ ਰਵ ਸਸੀ ਅਰਬੇ ਨਦ, ਗੇਰ ਪਹਾੜ ਧਰਤੀ ਤਾਂ ਸਭ ਕੁਝ ਹਿੱਲ ਸਕਦਾ, ਪਵਨ ਜਾਏਗਾ ਇੱਕ ਸਾਧ ਬਚਨ ਟਲਾਦਾ, ਅੰਡ ਬਿਨਾਸੀ ਜੇਰ ਬਿਨਾਸੀ ਉਤ ਭੁਜ ਸੇਤ ਬਿਨਾਦਾ, ਚਾਰ ਬਿਨਾਸੀ ਖਟੇ ਬਿਨਾਸੀ ਇੱਕ ਸਾਧ ਬਚਨ ਨਿਹ ਚਲਾਦਾ, ਚਾਰ ਖਾਣੀਆਂ ਅੰਡਜ ਜੇਰਜ ਸੇਤਜ ਉਤ ਭੁਜ ਖਤਮ ਹੋ ਸਕਦੀਆਂ ਨੇ, 6 ਸ਼ਾਸਤਰ 4 ਵੇਦ ਸਭ ਕੁਝ ਹੋ ਸਕਦਾ ਹੈ ਪਰ ਸਾਧ ਦੇ ਮੁੱਖ ਚੋਂ ਨਿਕਲਿਆ ਹੋਇਆ ਬੋਲ ਸਿੱਧਾ ਕਲਗੀਧਰ ਪਾਤਸ਼ਾਹ ਜੀ ਦੇ ਛੱਡੇ ਹੋਏ ਤੀਰ ਵਾਂਗੂ, ਜਿਵੇਂ ਮੁਗਲਾਂ ਦੇ ਮੰਜੇ ਦੇ ਪਾਵੇ ਵਿੱਚ ਜਾ ਕੇ ਲੱਗਾ ਸੀ ਤੇਵੇਂ ਸਾਧ ਦਾ ਬਚਨ ਜਾਂਦਾ ਜੇ ਉਹ ਮੁੜਦਾ ਨਹੀਂ ਜੇ ਪਿਛਾਂ ਨੂੰ। ਕਹਿੰਦੇ ਉਹ ਸਾਧੂ ਨੇ ਕਹਿ ਦਿੱਤਾ ਰੱਬ ਦੇ ਪਿਆਰੇ ਨੇ ਵੀ ਤੇਰੇ ਪੁੱਤਰ ਤੈਨੂੰ ਜਵਾਬ ਦੇਵੇਗਾ, ਰੱਬ ਦੀ ਮਿਹਰ ਹੋਈ ਪੁੱਤਰ ਹੋਇਆ, ਬੜੀਆਂ ਖੁਸ਼ੀਆਂ ਮਨਾਇਆ ਗਈਆਂ, ਉਹਨੂੰ ਵਿਸ਼ਵਾਸ ਹੋਰ ਪਾਸੇ ਸੀ। ਉਹਨੇ ਫਿਰ ਉਹਦੇ ਟੇਵੇ ਟੂਵੇ ਜੇ ਲਾ ਲੂ ਕੇ ਵੇਖੇ, ਵੇਦ ਸ਼ਾਸਤਰਾਂ ਦੀ ਘੋਖ ਕੀਤੀ ਤੇ ਬੜੇ ਵਿਦਵਾਨਾਂ ਪੰਡਤਾਂ ਨੇ ਫਿਰ ਇਹ ਕਹਿ ਦਿੱਤਾ ਵੀ ਵੇਦਾਂ ਨੇ ਇਹ ਗੱਲ ਕਹੀ ਹੈ ਰਾਜਨ, ਤੇਰੇ ਘਰ ਕਿਸੇ ਕਰਮ ਕਰਕੇ ਪੁੱਤਰ ਤਾਂ ਚਲੋ ਮਿਲ ਗਿਆ ਹੈ ਪਰ ਇੰਨੀ ਗੱਲ ਜ਼ਰੂਰ ਹੈ ਵੀ ਤੇਰੇ ਪੁੱਤਰ ਦੀ ਉਮਰ 11 ਸਾਲ 11 ਮਹੀਨੇ 11 ਦਿਨ 11 ਘੜੀਆਂ ਨੇ, ਇਹਦੋਂ ਵੱਧ ਕੇ ਤੇਰੇ ਪੁੱਤਰ ਦੀ ਉਮਰ ਨਹੀਂ ਹੋ। ਜਦੋਂ ਇਹ ਪਤਾ ਲੱਗਾ ਜਿੱਥੇ ਖੁਸ਼ੀਆਂ ਮਨਾਈਆਂ ਉੱਥੇ ਨਾਲ ਦੀ ਨਾਲ ਸੋਗ ਵੀ ਪੈ ਗਿਆ, ਚਿੰਤਾ ਵੀ ਪੈ ਗਈ, ਮਹਿਮਾ ਵੇਦ ਨਾ ਜਾਣਾ। ਤੇ ਉਸ ਰਾਜਨ ਨੇ ਕੀ ਕੀਤਾ ਵੀ ਜਿਨ੍ਹਾਂ ਦੇ ਬਚਨਾਂ ਕਰਕੇ ਪੁੱਤਰ ਹੋਇਆ ਮੈਂ ਕਿਉਂ ਨਾ ਹੋਵੇ ਉਸ ਸਾਧੂਆਂ ਦੀ ਸੰਗਤ ਵਿੱਚ ਛੱਡ ਦਿਆਂ। ਆਖੋ ਸਤਨਾਮ ਸ਼੍ਰੀ। ਬੋਲ ਮੈਂ ਤਾਂ ਲਿਆਉਣਾ ਵੀ ਸਾਨੂੰ ਸੰਗਤ ਕਰਨ ਦੀ ਆਦਤ ਪੈ ਜੇ, ਅਸੀਂ ਜਿੰਨਾ ਕੁ ਸਮਾਂ ਜ਼ਰੂਰੀ, ਤੁਹਾਨੂੰ ਨਹੀਂ ਹੈ ਜਿਹੜਾ ਕਥਾ ਕਰਨ ਵਾਲਾ ਇਹਨੂੰ ਵੀ ਲੋੜ ਹੈ, ਜਿਹੜਾ ਕੀਰਤਨ ਕਰਨ ਵਾਲਾ ਉਹਨੂੰ ਵੀ ਲੋੜ ਹੈ, ਤੁਹਾਡੀ ਕਵੀਸ਼ਰ ਨੂੰ ਗ੍ਰੰਥੀ ਨੂੰ ਵੀ ਲੋੜ ਹੈ, ਸੰਗਤ ਵਿੱਚ ਬੈਠ ਕੇ ਅੰਦਰ ਦੀ ਸੁਧਾਈ ਹੁੰਦੀ ਹੈ। ਮੇਰੇ ਬਾਬਾ ਜੀ ਉਸਤਾਦ ਜੀ ਕਿਆ ਕਰਦੇ ਸੀ,
ਕਥਾ ਕਰਨ ਤੋਂ ਪਹਿਲਾਂ ਯਤਨ ਕਰਨਾ ਹੈ, ਅੱਧਾ ਘੰਟਾ, 15 ਮਿੰਟ, 20 ਮਿੰਟ, ਘੰਟਾ, ਜਿੰਨਾ ਕੁ ਸਮਾਂ ਬਣੇ ਵਧੇਰੇ ਸੰਗਤ ਵਿੱਚ ਬੈਠਣਾ, ਕਦੇ ਦੌੜ ਕੇ ਆ ਕੇ ਸਟੇਜ ਤੇ ਨਹੀਂ ਬਹਿਣਾ। ਉਧਰੋਂ ਮਿੰਟ ਜਾਂਦੇ ਹੋਣ, ਉਧਰੋਂ ਮੇਰੇ ਵਰਗਾ ਸਟੇਜ ਤੇ ਚੜ੍ਹਦਾ ਹੋਵੇ ਤੇ ਫਿਰ ਕਵੇ ਜੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ, ਉਹ ਬਾਤ ਨਹੀਂ ਨਾ ਬਣਨੀ। ਮੈਂ ਨੈਣੀ ਨੀਂਦ ਨਾ ਆਵੇ ਜੀ ਉਹ ਭਾਵੇ ਆਨਣਾ ਪਾਣੀ, 8-8, 10-10 ਪ੍ਰਸ਼ਾਦੇ ਛਾ ਕੇ ਉੱਠੇ 12 ਵਜੇ ਦਿਨ ਦੇ ਵੇਲੇ, ਕਮਾਈ ਬਾਤ ਨਾਲ ਬਣਦਿਆ ਕਰਦੀ ਹੈ। ਜਦੋਂ ਉਹਨੂੰ ਪਤਾ ਲੱਗਾ ਫਿਰ ਉਹਨੇ ਸੰਗਤ ਵਿੱਚ ਛੱਡ ਦਿੱਤਾ। ਉਹ ਜਿਹੜਾ ਬੱਚਾ ਸੀ ਉਹ ਸੰਗਤ ਕਰਦਾ ਰਿਹਾ ਕਰਦਾ ਰਿਹਾ, ਸੰਗਤ ਦੀ ਚਰਨ ਧੂੜ ਜਿਹੜੀ ਹੈ ਆਪਣੇ ਮਸਤਕ ਨੂੰ ਲਾਉਂਦਾ ਰਿਹਾ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੌਕਾ ਕਰ ਸੰਤਨ ਕੀ ਧੂਰੇ, ਮੈਨੂੰ ਧੂੜ ਬਖਸ਼ ਦਿਓ। ਸਤ ਸੰਗਤ ਕੀ ਧੂੜ ਪੜੀ ਉੱਡ ਨੇਤਰੀ, ਕਹਿੰਦੇ ਜਦੋਂ ਸੰਗਤ ਦੀ ਧੂੜ ਪੈਂਦੀ ਹੈ ਨਾ ਨੇਤਰਾਂ ਤੇ, ਜਨਮਾਂ ਜਨਮਾਤਰਾਂ ਦੇ ਪਾਪ ਜਿਹੜੇ ਉਹ ਕੱਟੇ ਜਾਂਦੇ ਨੇ, ਤੇ ਸੰਗਤ ਕਰਦਿਆਂ ਕਰਦਿਆਂ ਉਹ ਯਾਦ ਹੀ ਭੁੱਲ ਗਿਆ ਵੀ 11 ਸਾਲ 11 ਮਹੀਨੇ 11 ਦਿਨ 11 ਘੜੀਆਂ ਉਮਰ ਸੀ। ਉਹ ਰੱਬ ਦੇ ਪਿਆਰ ਵਾਲਿਆਂ ਕੋਲ ਬੇਨਤੀ ਕੀਤੀ ਉਸ ਬੱਚੇ ਨੇ, ਉਹ ਮਹਾਤਮਾ ਕਹਿਣ ਲੱਗੇ ਤੇਰੀ 11 ਸਾਲ 11 ਦਿਨ ਨਹੀਂ, ਤੂੰ ਤੇ 100 ਸਾਲ ਦਾ ਮਾਲਕ ਹੈ। ਸਮਾਂ ਲੰਘ ਗਿਆ ਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਰਾਜਾ ਆਇਆ ਤੇ ਢਹਿ ਕੇ ਪੈ ਗਿਆ ਵੀ ਮਹਿਮਾ ਸਾਧੂ ਸੰਗ ਕੀ, ਬੇਦ ਨਾ ਜਾਣੇ। ਉਹਨੂੰ ਤਸੱਲੀ ਹੋ ਗਈ ਵੀ ਵਾਕਿਆ ਜਿਹੜੇ ਸਾਧ ਸੰਗਤ ਦੀ ਮਹਿਮਾ ਵਾਕਿਆ ਬੇਦ ਨਹੀਂ ਜਾਣਦੇ, ਸ਼ੰਕਾ ਨਹੀਂ ਕਰਨਾ। ਸ਼ਾਹ ਜਹਾਨ ਨੇ ਸ਼ੰਕਾ ਕੀਤਾ ਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਤੇ। ਤੁਸੀਂ ਆਹ ਬਚਨ ਸੁਣਦੇ ਹੋ ਨਾ, ਨਾਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ, ਕਰਾਏ ਦਾ ਦਰ ਮੰਗਣ ਭੇਖਣ ਪਾਇੰਦਾ। ਇਹਨਾਂ ਅੰਮ੍ਰਿਤ ਬਚਨਾਂ ਤੇ ਸ਼ਬਦ ਤੇ ਸ਼ਾਹ ਜਹਾਨ ਨੇ ਤਰਕ ਕੀਤੀ ਸੀ ਔਰੰਗਜ਼ੇਬ ਦੇ ਬਾਪ ਨੇ, ਤੇ ਜਦੋਂ ਤਰਕ ਕੀਤੀ ਕਹਿੰਦਾ ਕਿਤੇ ਰਾਜਿਆਂ ਨੂੰ ਵੀ ਘਾਹ ਖਾਣੇ ਪੈ ਜਾਂਦੇ ਨੇ, ਇਹ ਮੈਂ ਸ਼ਬਦ ਨਹੀਂ ਮੰਨਦਾ। ਤੇ ਜਦੋਂ ਜ਼ਾਲਮ ਰਾਜਾ ਔਰੰਗਾ ਤਖ਼ਤ ਤੇ ਬੈਠਾ, ਭੈਣ ਨੂੰ ਕਤਲ ਕੀਤਾ, ਬਾਪ ਨੂੰ ਕੈਦ ਕੀਤਾ, ਭਰਾਵਾਂ ਨੂੰ ਕਤਲ ਕੀਤਾ, ਜ਼ੁਲਮੀ ਰਾਜੇ ਨੇ, ਤੇ ਆਪਣੇ ਬਾਪ ਨੂੰ ਆਗਰੇ ਕੈਦ ਕਰ ਦਿੱਤਾ। ਉਹਨੂੰ ਪੀਣ ਵਾਸਤੇ ਵੀ ਪਾਣੀ ਦੀ ਜਗ੍ਹਾ ਤੇ ਸ਼ਾਹੀ ਦਿਆ ਕਰਦਾ ਸੀ। ਇੱਕ ਵਾਰ ਉਹਨੇ ਤਰਲਾ ਮਾਰਿਆ, ਬਾਤਲ ਮੇਰੀ ਨਾ ਕਰਾਂ, ਮੇਰਾ ਟਾਈਮ ਮਿੰਟੋ ਮਿੰਟੀ ਹੋ ਜਾਂਦਾ ਹੈ, ਸੂਈ ਤੇਜ਼ੀ ਨਾਲ ਚੱਲਦੀ ਹੈ। ਕਹਿੰਦੇ ਜਿਸ ਵੇਲੇ ਉਹਨੇ ਇੱਕ ਦਿਨ ਇਹ ਸਿਫਾਰਿਸ਼ ਕੀਤੀ ਵੀ ਔਰੰਗ ਮੈਨੂੰ ਇੱਕ ਗਾ ਬਾਤ ਹੋਰ ਸੁਣਿਓ, ਜਦੋਂ ਉਸਦੀ ਭੈਣ ਨੇ ਸ਼ਾਹਜਹਾਨ ਦੀ ਭੈਣ ਆਪਣਾ ਬੇਟੀ ਨੇ ਔਰੰਗੇ ਦੀ ਭੈਣ ਨੇ ਇਹ ਗੱਲ ਕੀਤੀ, ਵੀਰਾ ਤੂੰ ਮੇਰੇ ਬਾਪ ਨੂੰ, ਤੇਰਾ ਵੀ ਬਾਪ ਹੈ ਮੇਰਾ ਵੀ ਬਾਪ, ਕੈਦ ਕੀਤਾ ਈ ਤਾਂ ਇੰਨਾ ਜ਼ਾਲਮੀ ਸੀ ਨਾ, ਆਪਣੀ ਭੈਣ ਦੀ ਗੁੱਤ ਨੂੰ ਪਕੜ ਕੇ ਤੇ ਅਹਿਲਕਾਰਾਂ ਨੂੰ ਕਹਿੰਦਾ ਵੀ ਜਿੱਥੇ ਸ਼ਾਹਜਹਾਨ ਟਿਕਿਆ ਇਹਨੂੰ ਉੱਥੇ ਛੱਡ ਕੇ ਆਓ, ਇਹ ਬਾਪ ਦੀ ਬਾਹਲੀ ਜ਼ਿਆਦੀ ਸਹਾਇਤਾ ਕਰਨ ਵਾਲੀ ਆਈ ਹੈ। ਤੇ ਸ਼ਾਹਜਹਾਨ ਨੇ ਗੱਲ ਕੀਤੀ ਵੀ ਮੈਨੂੰ ਦਿੱਲੀ ਮੰਗਵਾ। ਉਹਦੇ ਮਨ ਚ ਕੋਈ ਐਸੀ ਬਾਤ ਆਈ, ਕਿਉਂਕਿ ਮਹਾਰਾਜ ਨੇ ਉਹ ਸਵਾਲ ਦਾ ਜਵਾਬ ਜਿਹੜਾ ਆਉਣਾ ਸੀ, ਹਾਥੀ ਤੇ ਸਵਾਰ ਹੋਇਆ ਮਹਾਵਤ ਲਈ ਆ ਰਿਹਾ, ਆਗਰੇ ਤੋਂ ਚੱਲਿਆ ਦਿੱਲੀ ਨੂੰ ਆਉਂਦਿਆਂ ਆਉਂਦਿਆਂ ਤੇ ਰਸਤੇ ਵਿੱਚ ਪਿਸ਼ਾਬ ਕਰਨ ਦੀ, ਵਾਸ਼ਰੂਮ ਕਰਨ ਦੀ ਹਾਜਤ ਹੋ ਗਈ। ਇਹ ਕਦੋਂ ਵੀ ਸਰੀਰ ਦੇ ਅੰਗ ਨੇ, ਸਤਿਗੁਰੂ ਮਹਾਰਾਜ ਨੇ ਦਰਵਾਜ਼ੇ ਲਾਏ ਨੇ। ਤੇ ਮਹਾਵਤ ਨੂੰ ਕਹਿੰਦਾ ਵੀ ਹਾਥੀ ਰੋਕ, ਮੈਂ ਵਾਸ਼ਰੂਮ ਕਰਨਾ ਹੈ, ਬੈਠਣਾ ਹੈ, ਹਾਜਤ ਹੋਈ ਹੈ, ਪੇਟ 'ਚ ਦਰਦ ਹੁੰਦੀ ਹੈ। ਤੇ ਜਦੋਂ ਉਤਰਿਆ ਹਾਥੀ ਤੋਂ ਤੇ ਜਿੱਥੇ ਉਹ ਬੈਠ ਕੇ ਆਪਣੀ ਕਿਰਿਆ ਪਾਣੀ ਪਿਸ਼ਾਬ ਕਰ ਰਿਹਾ ਸੀ, ਭੁੱਖ ਦਾ ਸਤਾਇਆ ਹੋਇਆ, ਨਾਲੇ ਉਹ ਵਾਸ਼ਰੂਮ ਕਰੀ ਜਾ ਰਿਹਾ ਹੈ, ਛੋਲਿਆਂ ਦਾ ਖੇਤ ਹੈ ਤੇ ਖੇਤ ਦੇ ਕਿਨਾਰੇ ਬੈਠਾ ਹੋਇਆ, ਉਹਨਾਂ ਹੀ ਹੱਥਾਂ ਦੇ ਨਾਲ ਨਾਲੇ ਛੋਲਿਆਂ ਦੇ ਪੱਤੇ ਤੋੜ ਤੋੜ ਕੇ ਖਾ ਖਾ ਕੇ ਤੇ ਭੁੱਖ ਮਿਟਾ ਰਿਹਾ। ਤੇ ਚੇਤਾ ਆਇਆ ਗੁਰੂ ਕੀ ਬਾਣੀ ਅਟਲ ਹੈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ, ਕਰਾਏ ਦਾ ਦਰ ਮੰਗਣ ਭੇਖਣਾ ਪਾਏਂਦਾ, ਕਬਹੂ ਖੀਰ ਖਾਂਡ ਘਿਓ ਨਾ ਭਾਵੈ, ਉਹ ਕਬਹੂ ਘਰ ਘਰ ਟੂਕ ਮਗਾਵੈ, ਕਬਹੂ ਕੂਰਨ ਚਨੇ ਬਿਨਾਵੈ, ਜਿਉਂ ਰਾਮ ਰਾਖੈ ਤਿਉਂ ਰਹੀਐ ਰੇ ਭਾਈ, ਹਰ ਕੀ ਮਹਿਮਾ ਕੇਸ਼ੋ ਕਥਨ ਨਾ ਜਾਈ, ਕਬਹੂ ਤੁਰੇ ਤੁਰੰਗ ਨਚਾਵੈ, ਕਬਹੂ ਪਾਏ ਪਾਨੀ ਹੋ ਨਾ ਪਾਵੈ,
ਕਬੂ ਖਾਟ ਸੁਪੇਦੀ ਸੁਹਾਵੇ, ਕਬੂ ਭੂਮ ਪਿਆਰ ਨਾ ਪਾਵੇ। ਕਦੇ ਸੋਹਣੀਆਂ ਸੇਜਾਂ ਨੀ ਪਸੰਦ ਆਉਂਦੀਆਂ ਯਾਰੋ, ਤੇ ਕਦੇ ਵਿਛਾਉਣ ਵਾਸਤੇ ਪਰਾਲੀ ਨਜ਼ਰ ਨਹੀਂ ਜੇ ਆਉਂਦੀ, ਕਦੇ ਖੰਡ ਘਿਓ ਨਹੀਂ ਪਾਉਂਦਾ। ਰੱਬ ਤੋਂ ਡਰਿਆ ਕਰੀਏ, ਕਦੇ ਕੂੜਿਆਂ ਚੋਂ ਛੋਲੇ ਚੁਗਣੇ ਪੈ ਜਾਂਦੇ ਨੇ। ਆਖੋ ਸਤਨਾਮ ਸ਼੍ਰੀ। ਮੈਂ ਨੀ ਕਥਾ ਕਰਨੀ ਅੱਗੇ, ਤੁਸੀਂ ਸਮਝ ਗਏ ਕਿਉਂ ਨੀ ਕਰਨੀ, ਪਤਾ ਲੱਗ ਗਿਆ ਨਾ। ਆਵਾਜ਼ ਨਹੀਂ ਆਈ, ਦਰਬਾਰ ਚ ਨਹੀਂ ਸੀ ਬੈਠੇ। ਬਾਤ ਤੇ ਕੌੜੀਆਂ ਲੱਗਦੀਆਂ ਨੇ, ਕਹਿਣੀਆਂ ਵੀ ਔਖੀਆਂ ਨੇ ਤੇ ਸੁਣਨੀਆਂ ਵੀ ਔਖੀਆਂ ਨੇ। ਆਖੋ ਗੱਜ ਕੇ ਸਤਨਾਮ ਸ਼੍ਰੀ, ਫਿਰ ਆਖੋ ਸਤਨਾਮ ਸ਼੍ਰੀ। ਗੁਰੂ ਦੇ ਹਾਜ਼ਰੀ, ਹਾਜ਼ਰ ਰਹਿਣਾ, ਹਾਜ਼ਰ ਰਹਿਣਾ ਹੈ, ਇਹ ਗੁਰੂ ਦੀ ਰਹਿਮਤ ਮੰਗਦੇ ਰਹਿਣਾ ਹੈ। ਅੱਗੇ ਤੁਰਾਂ, ਮਿੰਟ ਮੇਰੇ ਤਿੰਨ ਬੱਚੇ ਨੇ, ਪੂਰਾ ਪਤਾ ਰਹਿੰਦਾ ਹੈ। ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ, ਐਸੀ ਕਈ ਵਾਰ ਬਾਤ ਬਣ ਜਾਂਦੀ ਹੈ, ਕੂੜੇ ਚੋਂ ਛੋਲੇ ਵੀ ਚੁਗਣੇ ਪੈ ਜਾਂਦੇ ਨੇ। ਸਾਧ ਕੀ ਮਹਿਮਾ ਵੇਦ ਨਾ ਜਨ ਹੈ, ਜੇਤਾ ਸੁਣ ਹੈ ਤੇ ਤਾ ਬਖਿਆਨ ਹੈ। ਸਾਧ ਕੀ ਉਪਮਾ ਤਿਹੋ ਗੁਣ ਤੇ ਦੂਰ, ਰਜੋ ਤਮੋ ਸਤੋ ਤੋਂ ਪਰੇ ਹੈ। ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਦੀ ਭਲੇ ਪੁਰਸ਼ ਦੀ ਮਹਿਮਾ ਜੁਗੋ ਜੁਗ ਅਟਲ ਹੈ। ਸਾਧ ਕੀ ਸੋਭਾ ਕਾ ਨਾਹੀ ਅੰਤ, ਵੀ ਰੱਬ ਦੇ ਪਿਆਰੇ ਗੁਰਸਿੱਖ ਦੀ ਭਲੇ ਪੁਰਸ਼ ਦੀ ਸੋਭਾ ਦਾ ਅੰਤ ਨਹੀਂ ਆਉਂਦਾ, ਬੇਅੰਤ ਹੈ। ਸਾਧ ਕੀ ਸੋਭਾ ਸਦਾ ਬੇਅੰਤ, ਬਹੁਤ ਵੱਡੀ ਹੈ, ਬਹੁਤ ਵੱਡੀ। ਹੁਣ ਅੱਗੇ ਹੋਰ ਦੱਸਦੇ ਨੇ, ਬੇਅੰਤ ਹੈ। ਸਾਧ ਕੀ ਸੋਭਾ ਊਚ ਤੇ ਊਚੇ, ਸਾਧ ਕੀ ਸੋਭਾ ਮੂਚ ਤੇ ਮੂਚੀ, ਬਹੁਤੀ ਤੋਂ ਬਹੁਤੀ ਹੈ, ਉੱਚਿਆਂ ਤੋਂ ਉੱਚੀ ਹੈ। ਕਿਉਂ ਉੱਚੀ ਹੈ ਤਾਂ ਗਰੀਬ ਬਨਵਾਸ ਜੀ ਕਹਿੰਦੇ, ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਆਖੋ ਸਤਨਾਮ ਸ਼੍ਰੀ। ਸਾਧ ਦੀ ਵਡਿਆਈ ਸਾਧ ਨੂੰ ਹੀ ਬਣ ਆਉਂਦੀ ਜੇ, ਤੇ ਸਾਹਿਬ ਜੀ ਕਹਿੰਦੇ ਸਾਧ ਵਿੱਚ, ਸਾਧ ਸੰਗਤ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਹੀ ਨਹੀਂ ਹੈ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ।

ਗੁਰੂ ਸਵਾਰੀ ਸੰਗਤ ਜੀ ਜਿੰਨੇ ਗੁਰਸਿੱਖ ਮਾਈ ਭਾਈ ਜੀ ਬੈਠੇ ਨੇ ਸਾਰੇ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਬਖਸ਼ਿਸ਼ ਹੈ ਸਤ ਸੰਗਤ ਦੀਆਂ, ਸਾਧ ਸੰਗਤ ਦੀਆਂ, ਗੁਰੂ ਪਿਆਰਿਆਂ ਦੀ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਗੁਰੂ ਚਰਨਾਂ ਚ ਅਰਦਾਸ ਹੈ ਸਤਿਗੁਰੂ ਸਾਰੀ ਸੰਗਤ ਤੇ ਸਾਡੇ ਗਰੀਬਾਂ ਤੇ ਕਿਰਪਾ ਕਰਿਓ, ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰਿਓ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਭੁੱਲਾਂ ਦੀਆਂ ਮਾਫੀਆਂ ਪਿਆਰ ਸਹਿਤ ਆਖੋ ਰੋਜ਼ਾਨਾ ਤੁਹਾਨੂੰ ਯਾਦ ਹੈ। ਸਰਬੱਤ ਦਾ ਸਰਬੱਤ ਦਾ ਸਰਬੱਤ ਦਾ ਨਾਨਕ ਨਾਮ ਤੇਰੇ ਭਾਣੇ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।

ਅਣਡਿੱਠ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰੇ

ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਦੇ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ।

ਰਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਤਰਸ ਕੀਤਾ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਂਹ ਵਾਸਤੇ ਸਮਤ ਬਖਸ਼ਣੀ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ। ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਸਾਹਿਬ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ ਜੋ ਸਰਦਾ ਕਰ ਸੇਵ ਦੇ ਖੰਡਾ ਜਾ ਕੇ ਹੱਥ ਮੈਂ

जन्म मरण दुख जाई सतनाम।

ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਪ੍ਰੀਤਮ ਜੀ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ, ਧੰਨਵਾਦੀ ਹਾਂ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ। ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਰਾਹੀਂ ਸਾਨੂੰ ਸ਼ਰਸ਼ਾਰ ਕਰ ਰਹੇ ਸਨ। ਆਓ ਹੁਣ ਅਗਲੇ ਸਮੇਂ ਦੇ ਵਾਸਤੇ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ, ਤਿਨ੍ਹਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਇਲਾਹੀ ਰਸ ਭਿੰਨਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਪਤਲੋਕ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟਰਾਂਟੋ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤ ਵਿਚਾਰਾ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤ ਵਿਚਾਰਾ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਸੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਆਂ ਜੋ ਲਹਿਰਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕੱਬੂ ਨਾ ਛਾਡੇ ਖੇਤ ਦੇ ਮਹਾਂਵਾਕ ਅਨੁਸਾਰ। ਸ਼ਹੀਦ ਭਾਈ ਗੁਰਦੀਪ ਸਿੰਘ ਜੀ ਦੀਪਾ ਦੌਲਤਪੁਰ ਵਾਲੇ, ਸ਼ਹੀਦ ਜਥੇਦਾਰ ਡਾਕਟਰ ਪ੍ਰੀਤਮ ਸਿੰਘ ਜੀ ਸ਼ੇਖੋਂ, ਸ਼ਹੀਦ ਭਾਈ ਗੁਰਦੀਪ ਸਿੰਘ ਜੀ ਹੇਰਾਂ ਵਾਲੇ, ਤਿੰਨਾਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਅਤੇ ਤਿੰਨਾਂ ਦੀ ਬਾਸੀ ਦੇ ਸੰਬੰਧ ਵਿੱਚ ਪਿਛਲੇ ਦਿਨਾਂ ਤੋਂ ਸ੍ਰੀ ਸਹਿਜ ਪਾਠ ਆਰੰਭ ਹੋਏ ਹਨ। ਤਿੰਨਾਂ ਦੇ ਭੋਗ 20 ਸਤੰਬਰ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨੂੰ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਪਾ ਨਿਧਾਨ ਜਗਤ ਗੁਰੂ।

ਜਾਮੀ ਹੈ। ਹੈੜੇ ਤੋਂ ਭਾਵ ਅੰਤਰ ਜਾਮੀ ਅਰਦਾਸ, ਰਾਰੇ ਤੋਂ ਭਾਵ ਉਹ ਹਰ ਥਾਂ ਤੇ ਰੱਖਿਆ ਕਰਨ ਵਾਲਾ ਹੈ। ਮੇਰਾ ਸਤਿਗੁਰ ਰਖਵਾਲਾ ਹੋਵਾ, ਰੱਖਿਆ ਕਰਨ ਵਾਲਾ ਹੈ, ਦਾਤਾਂ ਦੇਣ ਵਾਲਾ ਹੈ। ਸੱਸੇ ਤੋਂ ਭਾਵ ਉਹ ਸਹਾਰਾ, ਸਾਰਿਆਂ ਦਾ ਸਹਾਰਾ ਹੈ। ਦੱਦੇ ਤੋਂ ਭਾਵ ਦਾਤਾ, ਐੜੇ ਤੋਂ ਭਾਵ ਅੰਤਰਜਾਮੀ, ਰਾਰੇ ਤੋਂ ਭਾਵ ਰੱਖਿਆ ਕਰਨ ਵਾਲਾ, ਦੱਦੇ ਤੋਂ ਭਾਵ ਦਾਤਾ ਦੇਣ ਵਾਲਾ, ਤੇ ਸੱਸੇ ਤੋਂ ਭਾਵ ਜਿਹਦਾ ਕੋਈ ਸਹਾਰਾ ਨਹੀਂ ਉਹਦਾ ਸਹਾਰਾ ਹੈ। ਇਹ ਅਰਦਾਸ ਹਮਾਰੀ ਸਵਾਮੀ, ਹੇ ਮੇਰੇ ਮਾਲਕ ਜੀ, ਵਿਸਰ ਨਾਹੀ ਸੁੱਖ ਦਾਤੇ, ਹੇ ਸੁੱਖ ਦੇਣ ਵਾਲੇ ਪ੍ਰਭੂ ਪਰਮਾਤਮਾ, ਕਦਾਚਿਤ ਵੀ ਤੁਹਾਡਾ ਨਾਮ ਨਾ ਵਿਸਰੇ। ਨਾਮ ਕਰਕੇ ਸੁੱਖ ਪ੍ਰਾਪਤ ਹੁੰਦਾ ਹੈ। ਨਾਮ ਤੋਂ ਬਿਨਾਂ ਭਾਵੇਂ ਜ਼ਿੰਦਗੀ ਦੇ ਬੇਸ਼ੱਕ ਬੇਅੰਤ ਸੁੱਖ ਸਮਝੀ ਬੈਠਾ ਹੈ, ਪਰ ਉਹ ਸਭ ਦੁੱਖ ਰੂਪ ਹੋ ਜਾਂਦੇ ਨੇ। ਗੁਰੂ ਨਾਨਕ ਮਹਾਰਾਜ ਜੀ ਦੇ ਸ਼ਬਦ ਜਿਸ ਵੇਲੇ ਆਰੰਭ ਹੁੰਦੇ ਨੇ, ਗੌੜੀ ਸ਼੍ਰੀ ਰਾਗ ਆਰੰਭ ਹੁੰਦਾ ਹੈ, ਤਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ, ਮੋਤੀ ਤਾਂ ਮੰਦਰ ਗੂਸਰ ਹੈ। ਇਹ ਸੌਖੀ ਹੈ ਨਾ, ਮੋਤੀਆਂ ਦੇ ਮੰਦਰ ਕੋਈ ਛੋਟੀ ਜਿਹੀ ਬਾਤ ਹੈ, ਹੀਰੇ ਜਵਾਹਰ ਜੜੇ ਹੋਏ। ਪਰ ਸਾਹਿਬ ਜੀ ਕਹਿੰਦੇ ਜੇ ਨਾਮ ਨਹੀਂ ਹੈ ਤਾਂ ਅਧੂਰੇ ਨੇ। ਮੋਤੀ ਤਾਂ ਮੰਦਰ ਊਸਰ ਹੈ, ਕਮਾਲ ਹੈ, ਰਤਨੀ ਤਾਂ ਹੋਏ ਜਡਾਓ। ਮੋਤੀ ਲੱਗੇ ਨੇ ਔਰ ਕੰਧਾਂ ਵਿੱਚ ਰਤਨ ਵੀ, ਰਤਨ ਬੜੇ ਕੀਮਤੀ ਨੇ, ਔਰ ਰਤਨ ਵੀ ਲੱਗੇ ਨੇ, ਨਾਮ ਵੀ ਰਤਨ ਹੈ। ਮਹਾਰਾਜ ਕਹਿੰਦੇ ਐਸਾ ਨਾਮ ਰਤਨ ਨਿਰਮੋਲਕ, ਬਾਹਰਲੇ ਰਤਨ ਦਾ ਮੁੱਲ ਹੈ, ਨਾਮ ਦਾ ਮੁੱਲ ਨਹੀਂ ਹੈ। ਮੋਤੀ ਤਾਂ ਮੰਦਰ ਤਾਂ ਮਿਲੇ ਨੇ ਤੈਨੂੰ ਜੇ ਤੂੰ ਨਾਮ ਜਪਿਆ ਹੈ। ਅਗਰ ਜੇ ਨਾਮ ਨਹੀਂ ਜਪੇਗਾ ਤਾਂ ਫਿਰ ਤੁਸੀਂ ਵੇਖਦੇ ਹੋ, ਇੱਥੇ ਵੀ ਨੇ ਇੰਡੀਆ, ਤੁਸੀਂ ਚਲੇ ਜਾਓ ਕਿੱਧਰ ਸਟੇਸ਼ਨ ਤੇ, ਉਹ ਗੰਦੇ ਥਾਂ ਤੇ ਸੌਂਦੇ ਨੇ, ਉੱਥੇ ਹੀ ਖਾ ਖੂ ਕੇ ਉੱਥੇ ਹੀ ਟਾਈਮ ਗੁਜ਼ਾਰ ਲੈਂਦੇ ਨੇ। ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋਏ ਜੜਾਓ। ਕਸਤੂਰ, ਕਸਤੂਰੀ ਵੀ ਹੈ, ਸੁਗੰਧੀਆਂ ਨੇ। ਕੁੰਗੂ, ਕੇਸਰ ਵੀ ਹੈ, ਅਗਰ ਚੰਦਨ ਤੇ ਨਾਲ ਚੰਦਨ ਦਾ ਲੇਪ ਵੀ ਕੀਤਾ ਹੋਇਆ। ਕਿੰਨਾ ਕੁਝ ਹੋ ਗਿਆ, ਮੋਤੀਆਂ ਦੇ ਮੰਦਰ ਨੇ, ਰਤਨ ਜੜੇ ਹੋਏ ਨੇ, ਕਸਤੂਰੀ ਦਾ ਛਟਕਾ ਹੈ, ਕੇਸਰ ਦਾ ਛਟਕਾ ਹੈ, ਚੰਦਨ ਦਾ ਉੱਤੇ ਲੇਪ ਕੀਤਾ ਹੋਇਆ, ਇਹਦੋਂ ਵੱਧ ਕੇ ਸੁੱਖ ਕਿਹੜਾ ਹੋਣਾ। ਪਰ ਮਹਾਰਾਜ ਕਹਿੰਦੇ ਜੇ ਨਾਮ ਨਹੀਂ ਹੈ ਤਾਂ ਦੁੱਖ ਰੂਪ ਹੈ। ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ, ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੇ ਨਾ। ਉਹ ਬੰਦੇ ਆ, ਮਤਾਂ ਉਹਨਾਂ ਨੂੰ ਵੇਖ ਕੇ ਮੇਰੇ ਪ੍ਰੀਤਮ ਪਿਆਰੇ ਦਾ ਨਾਮ ਭੁੱਲ ਜਾਵੀਂ। ਜੇ ਤੂੰ ਭੁੱਲ ਗਿਆ ਤਾਂ ਪਾਤਸ਼ਾਹ ਜੀ ਕਹਿੰਦੇ ਉਸ ਦੁੱਖਾਂ ਦਾ ਘਰ ਬਣ ਜਾਣਾ ਹੈ। ਮਤਾਂ ਵੇਖ ਕੇ ਰੱਬ ਦਾ ਨਾਮ ਨਾ ਭੁੱਲੀ, ਉਹਨੂੰ ਚੇਤੇ ਰੱਖੀ। ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੇ ਨਾ। ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਭਾਉ। ਸੁਲਤਾਨ ਬਣ ਜਾਵੇ, ਸੁਲਤਾਨ ਦਾ ਅਰਥ ਹੈ ਬਾਦਸ਼ਾਹ, ਤੇ ਬਾਦਸ਼ਾਹ ਦਾ ਹੁਕਮ ਚੱਲਦਾ ਹੈ। ਜਿੱਥੇ ਹੁਕਮ ਕਰਦਾ ਉਹ ਪਕੜਿਆ ਜਾਂਦਾ, ਜਿਹਨੂੰ ਹੁਕਮ ਕਹਿੰਦਾ ਛੱਡਿਆ ਵੀ ਜਾਂਦਾ ਹੈ, ਉਹਦੇ ਹੁਕਮ ਅੰਦਰ ਪ੍ਰਜਾ ਚੱਲਦੀ ਹੈ। ਪਾਤਸ਼ਾਹ ਜੀ ਕਹਿੰਦੇ ਮਤਾਂ ਸੁਲਤਾਨ ਰਾਜ ਭਾਗ ਨੂੰ ਵੇਖ ਕੇ ਰੱਬ ਦਾ ਨਾਮ ਨਾ ਭੁੱਲ ਜਾਵੀਂ। ਤੂੰ ਤਖਤਾਂ ਤੇ ਬੈਠਾ ਹੋਇਆ, ਜਿਹਨੇ ਬਿਠਾਇਆ ਉਹਨੂੰ ਯਾਦ ਕਰ। ਸੁਲਤਾਨ ਹੋਵਾ ਮੇਲ ਲਸ਼ਕਰ, ਤਖਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ। ਮਤ ਦੇ ਹਵਾ ਦਾ ਬੁੱਲਾ ਹੈ, ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੇ ਨਾ। ਸਿੱਧ ਹੋਈ ਸਿੱਧ ਲਾਈ, ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੇ ਭਾਓ ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੇ ਨਾ। ਮੋਤੀ ਤਾਂ ਮੰਦਰ ਊਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ। ਮਤ ਦੇਖ ਭੁੱਲਾ ਵੀਸਰੈ, ਤੇਰਾ ਚਿੱਤ ਨਾ ਆਵੇ ਨਾ। ਧਰਤੀ ਤਾਂ ਹੀਰੇ ਲਾਲ ਜੜਤੀ, ਵਿੱਚੋਂ ਇੱਕ ਪਦਾ ਰਹਿ ਗਿਆ ਸੀ, ਧਰਤੀ ਤਾਂ ਹੀਰੇ ਲਾਲ ਜੜਤੀ, ਪਲਗ ਲਾਲ ਜੜਾਓ, ਮੋਹਣੀ ਮੁੱਖ ਬਣੀ ਸੋਹੈ ਕਰੇ ਰੰਗ ਪਸਾਓ। ਜਿੱਥੇ ਧਰਤੀ ਤੇ ਤੇਰਾ ਬੈੱਡ ਹੈ ਉੱਥੇ ਲਾਲ ਜੜੇ ਨੇ, ਤੇ ਜਿਹੜਾ ਬੈੱਡ ਹੈ ਉਹਦੇ ਤੇ ਵੀ ਮੋਤੀ ਜਵਾਹਰ ਜੜੇ ਹੋਏ ਨੇ, ਕਮਾਲ ਦੇ ਨੇ। ਕੋਈ ਵੇਖ ਵੇਖ ਕਹਿੰਦਾ ਵਾਹ ਭਈ ਵਾਹ, ਇਹੋ ਜਿਹਾ ਕਿਸੇ ਦਾ ਬੈੱਡ ਨਹੀਂ ਹੈ, ਇਹੋ ਜਿਹਾ ਕਿਸੇ ਦਾ ਥਾਂ ਨਹੀਂ ਹੈ।
ਪਾਤਸ਼ਾਹ ਜੀ ਕਹਿੰਦੇ ਮੋਹਣੀਆਂ ਮਨ ਮੋਹਣ ਵਾਲੀਆਂ ਔਰਤਾਂ ਪੱਛਰਾਂ ਦੀ ਨਿਆਈ ਉਹ ਤੇਰੇ ਕੋਲ ਨੇ, ਅਗਰ ਤੂੰ ਰੱਬ ਦਾ ਨਾਂ ਭੁੱਲ ਗਿਆ ਤੇ ਨਰਕਾਂ ਦਾ ਭਾਗੀ ਬਣ ਗਿਆ। ਫਿਰ ਇੱਕ ਦਿਨ ਨੂੰ ਉਹੀ ਬਾਤ ਆ ਜਾਣੀ ਹੈ, ਪਾਸ ਦੁਮਾਮੇ ਛੱਤ ਸਿਰ ਭੇਰੀ ਛੱਡੋ ਰੱਡ ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ। ਜਦੋਂ ਤੂੰ ਤੁਰਦਾ ਸੀ ਤੁਰਨ ਤੋਂ ਪਹਿਲਾਂ ਦਮਾਮੇ ਨਗਾਰੇ ਵੱਜਦੇ ਸਨ, ਦਮਾਮਿਆਂ ਤੋਂ ਭਾਵ ਨਗਾਰਿਆਂ ਤੋਂ ਚੋਟਾਂ ਵੱਜਦੀਆਂ ਸੀ। ਪਾਸ ਦਮਾਮੇ ਛੱਤ ਸਿਰ ਤੇ ਸਿਰ ਤੇ ਛਤਰ ਵੀ ਝੁੱਲਦਾ ਸੀ। ਪਾਸ ਦਮਾਮੇ ਛੱਤ ਸਿਰ ਭੇਰੀ, ਭੇਰੀ ਹੁੰਦੀਆਂ ਜੀ ਬੌਂਸਰੀਆਂ, ਤੂਤੀਆਂ ਜਿਹਨੂੰ ਕਹਿੰਦੇ ਨੇ, ਤੇਰੇ ਅੱਗੇ ਅੱਗੇ ਵੱਜਦੀਆਂ ਸਨ। ਆ ਰਿਹਾ ਬਹੁਤ ਸ਼ਾਹ, ਆ ਰਿਹਾ ਬਹੁਤ ਸ਼ਾਹ, ਆ ਰਿਹਾ। ਰੱਡ ਹੁੰਦਾ ਛੰਦ ਦੀ ਚਾਲ ਹੈ, ਰੱਡ ਭੱਟ ਦਾ ਨਾਮ ਹੀ ਹੈ। ਤੇਰੇ ਚਾਲ ਛੰਦ ਜਸ ਕਰਨ ਵਾਲੇ ਭੱਟ ਕਵੀ ਲੋਕ ਖੜੇ ਸਨ, ਭੇਰੀ ਛੱਡੋ ਰੱਡ। ਪਾਤਸ਼ਾਹ ਜੀ ਕਹਿੰਦੇ ਹੁਣ ਕੀ ਹੈ, ਰੱਡ ਵੀ ਕੋਲ ਨੇ, ਦਮਾਮੇ ਵੀ ਉੱਥੇ ਹੀ ਪਏ ਨੇ, ਤੂਤੀਆਂ ਵੀ ਉੱਥੇ ਹੀ ਨੇ, ਜਸ ਕਰਨ ਵਾਲੇ ਵੀ ਉੱਥੇ ਨੇ, ਪਰ ਇਸ ਖੱਲੜੇ ਚੋਂ ਸਵਾਸ ਗਏ ਨੇ, ਨਿਕਲ ਤੇ ਤੈਨੂੰ ਉਸ ਜਗ੍ਹਾ ਤੇ ਛੱਡ ਆਏ ਨੇ ਜਿੱਥੋਂ ਦੁਬਾਰਾ ਵਾਪਸ ਨਹੀਂ ਆਉਣਾ। ਟੋਇਆ ਪੱਟਿਆ ਹੈ ਸੂਫੀ ਦਰਵੇਸ਼ ਬਾਬਾ ਜੀ ਕਹਿੰਦੇ ਨੇ, ਪੱਟ ਕੇ ਤਾਂ ਫਿਰ ਸਾਡੇ ਹੱਥ ਮਿਣ ਕੇ ਤ੍ਰੈ ਮਣ ਦਿਓ ਹੋਰੀ, ਕਹਿੰਦੇ ਘਣੀ ਤਾਂ ਪਾਉਣੇ ਚਾਰ, ਉਹਨਾਂ ਜਗ੍ਹਾ ਪੱਟ ਕੇ ਉੱਪਰ ਮਿੱਟੀ ਪਾ ਦਿੱਤੀ ਹੈ, ਇੱਕ ਪਾਸੇ ਪਿਆ ਰਿਹਾ ਹੈ। ਸਾਹਿਬ ਜੀ ਕਹਿੰਦੇ ਸਾਰਾ ਕੁਝ ਕੋਲ ਹੈ, ਹੁਣ ਇਉਂ ਤੈਨੂੰ ਛੱਡ ਆਏ ਨੇ। ਅਤੀਮਾ ਗੱਡ, ਅਤੀਮਾ ਤੋਂ ਭਾਵ ਜਿਵੇਂ ਕੋਈ ਯਤੀਮ ਨੂੰ ਕੋਈ ਬਾਹਰ ਕੱਢ ਦਿੰਦਾ ਤੇ ਉਹਦਾ ਕੋਈ ਵਾਲੀ ਵਾਰਸ ਨਹੀਂ ਰਹਿੰਦਾ, ਹੁਣ ਉਹ ਦਮਾਮੇ ਨਗਾਰੇ ਵਜਾਉਣ ਵਾਲੇ ਕਿੱਥੇ ਨੇ, ਜਸ ਕਰਨ ਵਾਲੇ ਕਿੱਥੇ ਨੇ, ਤੇਰਾ ਹੁਕਮ ਚੱਲਣ ਵਾਲੇ ਕਿੱਥੇ ਨੇ, ਉਹ ਸਾਰੇ ਦੇ ਸਾਰੇ ਛੱਤਰ ਵੀ ਰਹਿ ਗਿਆ ਹੈ। ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ। ਪਾਤਸ਼ਾਹ ਜੀ ਕਹਿੰਦੇ ਸਭ ਕੁਝ ਕੋਲ ਸੀ, ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ, ਮਤ ਦੇਖ ਭੂਲਾ ਵੀਸਰ ਤੇਰਾ ਚਿੱਤ ਨਾ ਆਵੇ ਨਾ। ਧਰਤੀ ਤਾਂ ਹੀਰੇ ਲਾਲ ਜੜਤੀ, ਪਲਗ ਲਾਲ ਪਲਗ ਪਲਗ ਪਲੰਗ ਪਲਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਓ। ਮਨ ਨੂੰ ਮੋਹਣ ਵਾਲੀਆਂ ਪੱਛਰਾਂ ਮਣੀਆਂ ਤੇਰੇ ਕੋਲ ਨੇ, ਤਰ੍ਹਾਂ ਤਰ੍ਹਾਂ ਦੇ ਹਾਵ ਭਾਵ ਕੋਲ ਨੇ। ਇੱਕ ਸਾਹਿਬਾਂ ਦਾ ਬੋਲ ਹੋਰ ਆਉਂਦਾ ਜੀ, ਆਸਾ ਮਹੱਲਾ ਪੰਜਵਾਂ ਭਾਵ ਤਰਲੀਆ ਜੋਬਣ ਬਲੀਆ, ਬਿਲਕੁਲ ਨਾਲ ਮਿਲਦਾ। ਜਦੋਂ ਜਵਾਨੀ ਹੁੰਦੀ ਹੈ ਜੋਬਣ ਦਾ ਬਲ ਭਰਦਾ ਹੈ, ਉਦੋਂ ਕਹਿੰਦਾ ਜੀ ਮੈਂ ਰੱਜ ਕੇ ਰੰਗ ਰਲੀਆਂ ਮਾਨਣੀਆਂ ਨੇ। ਇੱਕ ਗੱਲ ਪੱਕੀ ਹੈ, ਜਵਾਨੀ ਵਿੱਚ ਜਿਹੜਾ ਨਾਮ ਜਪਿਆ ਜਾਵੇਗਾ ਉਹ ਬੁਢੇਪੇ ਵਿੱਚ ਕਦਾਚਿਤ ਨਹੀਂ ਜਪਿਆ ਜਾਵੇਗਾ। ਤਾਂ ਹੀ ਤਾਂ ਮਹਾਰਾਜ ਨੇ ਬਚਨ ਕਹੇ ਸੀ ਨਾ, ਰੰਗ ਮਾਣ ਲੈ ਪਿਆਰਿਆ ਜਾਂ ਜੋਬਣ ਨਾ ਉਹ ਫੁੱਲਾ, ਧਨ ਜੋਬ ਨਾਲ ਫੁੱਲੜਾ ਨਾਠੀ ਅੜੇ ਦਿਨ, ਚਾਰੇ ਚਾਰ ਦਿਨਾਂ ਦੀ ਖੇਡ ਹੈ। ਪਾਵਤ ਰਲੀਆ ਜੋਬਣ ਬਲੀਆ, ਬਲ ਬਹੁਤ ਹੈ ਰੰਗ ਰਲੀਆਂ ਮਾਨਦਾ ਹੈ, ਪਰ ਸਾਹਿਬ ਜੀ ਕਹਿੰਦੇ ਚੇਤਾ ਰੱਖ ਨਾਮ ਬਿਨਾ, ਹਾਂਜੀ ਨਾਮ ਬਿਨਾ ਮਾਟੀ ਸਭ ਰਲੀਆ, ਮਾਟੀ ਮਿੱਟੀ ਮਿੱਟੀ ਵਿੱਚ ਰਲ ਜਾਣਾ ਹੈ, ਜਵਾਨੀ ਵੀ ਖਰਾਬ, ਜਵਾਨੀ ਵੀ ਖਤਮ, ਬਲ ਵੀ ਖਤਮ। ਨਾ ਬਿਨਾ ਮਾਟੀ ਸੰਗ ਰਲੀਆ, ਅਗਲਾ ਬੋਲ ਕਾਣ ਕੁੰਡਲੀਆ। ਅੱਜ ਕੱਲ੍ਹ ਤੁਸੀਂ ਦੇਖੋ ਨੌਜਵਾਨੀ ਨੇ ਸ਼ਕਲ ਵਿਗਾੜੀ ਹੈ, ਇਸ਼ਾਰਾ ਹੋ ਗਿਆ, ਮੇਰੇ ਕਹਿਣ ਦੀ ਲੋੜ ਹੀ ਨਹੀਂ ਪੈਣੀ। ਹੁਣ ਕਾਣ ਕੁੰਡਲੀਆ ਬਸਤਰ ਬਸਤ ਉਡਲੀਆ, ਜਿਹੜੀਆਂ ਸਤਿਗੁਰੂ ਜੀ ਨੇ ਪੁਸ਼ਾਕਾਂ ਸਾਨੂੰ ਵਰਜੀਆਂ ਨੇ, ਮੈਂ ਹੈਰਾਨ ਹੋ ਜਾਂਦਾ ਕਈ ਵਾਰ। ਅਸੀਂ ਕਹਿੰਦੇ ਜੀ ਉਹੀ ਪਾਣੀਆਂ ਨੇ, ਤੇ ਗੁਰਦੁਆਰੇ ਵਾਲਿਆਂ ਨੂੰ ਮਜਬੂਰ ਹੋ ਕੇ, ਮਜਬੂਰ ਹੋ ਕੇ ਪ੍ਰਬੰਧਕ ਸਾਹਿਬਾਨਾਂ ਨੂੰ, ਜਦੋਂ ਸੰਗਤਾਂ ਨੇ ਵਾਰ ਵਾਰ ਸ਼ਿਕਾਇਤਾਂ ਕੀਤੀਆਂ ਤੇ ਉਹਨਾਂ ਨੂੰ ਮਜਬੂਰ ਹੋ ਕੇ ਇੱਕ ਵਾਰ ਬੋਰਡ ਲਾਉਣਾ ਪੈ ਗਿਆ। ਆਖੋ ਸਤਨਾਮ ਸ਼੍ਰੀ, ਲਾਇਆ ਨਾ ਬੋਰਡ, ਉਹ ਪੁਸ਼ਾਕਾਂ ਦੀ ਸ਼ਕਲ ਬਣਾਈ ਹੈ ਨਾ, ਕੋਈ ਨਿੱਕਰ ਬਣਾਈ ਹੈ, ਕੋਈ ਫਟਿਆ ਹੋਇਆ ਪਜਾਮਾ ਬਣਾਇਆ ਹੈ, ਕੋਈ ਕਿਸ ਤਰ੍ਹਾਂ ਦੀ ਸ਼ਰਟ ਬਣਾਈ ਹੋਈ ਹੈ, ਉਹਨਾਂ ਨੂੰ ਮਜਬੂਰ ਹੋ ਕੇ ਤੇ ਉਹਦੇ ਤੇ ਬਣਾ ਕੇ ਸ਼ਕਲਾਂ ਉਹਦੀਆਂ, ਉਹਦੇ ਤੇ ਕੱਟ ਮਾਰਨੇ ਪੈ ਗਏ ਵੀ ਇਹ ਪਾ ਕੇ ਗੁਰਦੁਆਰੇ ਨਹੀਂ ਆਉਣਾ,
ਉਹ ਕਿਉਂ ਪਾਣਾ ਪਿਆ? ਵੀ ਅਸੀਂ ਗੁਰਦੁਆਰੇ ਵੀ ਜਾਣ ਲੱਗੇ ਹਾਂ, ਕੋਈ ਲਿਹਾਜ਼ ਨਾ ਕੀਤਾ, ਸਾਨੂੰ ਚੁੰਨੀ ਦਾ ਵੀ ਭਾਰ ਲੱਗਾ, ਸਾਨੂੰ ਰੁਮਾਲ ਦਾ ਵੀ ਭਾਰ ਲੱਗਾ, ਵੀ ਮਿਲ ਹੀ ਜਾਣਾ ਹੈ। ਇੱਕ ਦਿਨ ਥੱਲੇ ਮੈਨੂੰ ਕਹਿ ਰਹੇ ਸੀਗੇ ਲਾਂਗਰੀ ਸਿੰਘ ਸਾਹਿਬਾਨ ਜੀ, ਕਹਿੰਦੇ ਭਾਈ ਸਾਹਿਬ ਤੁਸੀਂ ਇੱਕ ਦਿਨ ਬਚਨ ਬੋਲਿਆ ਸੀ, ਉਹਨੂੰ ਕਦੇ ਕਦੇ ਰਿਪੀਟ ਕਰ ਦਿਆ ਕਰੋ, ਕਿਧਰੇ ਨਾ ਕਿਧਰੇ ਕਿਸੇ ਨੇ ਥੋੜਾ ਬਾਲਾ ਕਿਤੇ ਢੋਕੀ ਜਾਵੇ, ਵੀ ਰੁਮਾਲ ਤੇ ਘਰੋਂ ਲੈ ਆਈਏ, ਚੁੰਨੀ ਤਾਂ ਘਰੋਂ ਲੈ ਆਈਏ, ਗੁਰਦੁਆਰੇ ਉੱਤੇ ਪ੍ਰਸ਼ਾਦ ਵੀ ਮਿਲਣਾ ਹੈ, ਸਭ ਕੁਝ ਮਿਲ ਜਾਣਾ ਹੈ। ਭਾਵੇਂ ਉਹ ਸਭ ਕੁਝ ਪ੍ਰਬੰਧਕਾਂ ਨੇ ਰੱਖੇ ਨੇ, ਪਰ ਜਿਹੜੀਆਂ ਚੀਜ਼ਾਂ ਘਰੋਂ ਲਿਆ ਸਕਦੇ ਉਹ ਤਾਂ ਲਿਆਉਣੀਆਂ ਚਾਹੀਦੀਆਂ ਨੇ ਨਾ, ਜਿਹੜੀਆਂ ਨਹੀਂ ਲਿਆ ਸਕਦੇ, ਪ੍ਰਸ਼ਾਦ ਤੇ ਇੱਥੋਂ ਤੁਹਾਨੂੰ ਮਿਲ ਹੀ ਜਾਣਾ ਹੈ, ਲੰਗਰ ਵੀ ਤੁਹਾਨੂੰ ਇੱਥੋਂ ਮਿਲ ਜਾਣਾ ਹੈ, ਰੁਮਾਲ ਵੀ ਨਾ ਸਰਦੀ ਨੂੰ ਤੇ ਉਹ ਧੋ ਬਣਾ ਕੇ ਰੱਖਦੇ ਨੇ, ਵੀ ਇੱਕ ਦੂਜੇ ਦੇ ਲੱਗੇ ਹੁੰਦੇ ਸੀ ਤੇ ਉਹ ਵੀ ਸੰਕੋਚ ਨਹੀਂ ਕਰਦੇ ਵੀ ਕਿਸੇ ਦੇ ਸਿਰ ਚ ਭਾਵੇਂ ਖੁਰਕ ਪਈ ਹੋਵੇ, ਜੇ ਨਾ ਧੋਤਾ ਤੇ ਉਹੀ ਸਾਨੂੰ ਉੱਤੇ ਲੈਣਾ ਪੈਣਾ, ਅਸੀਂ ਇਹ ਵੀ ਗੁਰੇਜ ਨਹੀਂ ਕਰਦੇ, ਅਸੀਂ ਕਹਿੰਦੇ ਸਭ ਕੁਝ ਠੀਕ ਹੈ, ਉਹ ਕੱਟ ਪਾਉਣੇ ਪੈ ਗਏ। ਭਾਵਤ ਰਲੀਆ ਜੋਬਣ ਬਲੀਆ, ਨਾ ਬਿਨਾ ਮਾਟੀ ਸੰਗ ਰਲੀਆ, ਕਾਣ ਕੁੰਡਲੀਆ ਬਸਤਰ ਉਡਲੀਆ, ਤਰ੍ਹਾਂ ਤਰ੍ਹਾਂ ਦੀਆਂ ਪੁਸ਼ਾਕਾਂ ਜਿਹੜੀਆਂ ਨਹੀਂ ਸੀ ਪੈਦਣੀਆਂ, ਅੱਧ ਪਾਟੀਆਂ ਉਹ ਪਾਉਣੀਆਂ ਸ਼ੁਰੂ ਕਰਤੀਆਂ, ਜਿਨ੍ਹਾਂ ਨੇ ਸਾਡਾ ਨਗੇਜ ਨਹੀਂ ਕੱਜਣਾ ਉਹਨਾਂ ਦਾ ਪਾਉਣ ਦਾ ਕੀ ਫਾਇਦਾ ਹੈ, ਜਿਹੜੇ ਸਾਨੂੰ ਅਲਫ ਕਰਦੀਆਂ ਨੇ। ਬਸਤਰ ਉਡਲੀਆ ਸੇਜ ਸੁਖ ਲੀਆ, ਫਿਰ ਸੋਹਣੀਆਂ ਸੇਜਾਂ ਰੱਬ ਨੇ ਦਿੱਤੀਆਂ ਮਾਣੋ ਸੁੱਖ, ਉਹਨਾਂ ਵੱਲੇ ਵੇਖ ਕੇ, ਬਸਤਰਾਂ ਵੱਲੇ ਵੇਖ ਕੇ, ਕੰਨਾਂ ਵਿੱਚ ਕੁੰਡਲਾਂ ਵੱਲੇ ਵੇਖ ਕੇ, ਜੋਬਣ ਦੇ ਬਲ ਵੱਲੇ ਵੇਖ ਕੇ ਮਨ ਗਰਬਲੀਆ, ਮਨ ਹੰਕਾਰ ਕਰਦਾ ਰੱਬ ਤਾਂ ਹੈ ਹੀ ਨਹੀਂ, ਸਾਰਾ ਕੁਝ ਰੱਬ ਤਾਂ ਮੈਂ ਹੀ ਹਾਂ, ਮਨ ਗਰਬਲੀਆ ਮੇਰੇ ਵਰਗਾ ਕੋਈ ਹੈ ਹੀ ਨਹੀਂ। ਬਸ ਉਹ ਚਾਰ ਦਿਨਾਂ ਦੀ ਖੇਡ ਹੁੰਦੀ ਹੈ, ਮਨ ਗਰਬਲੀਆ ਤੱਲਾ ਕੁੰਚਰੀਆ, ਕੁੰਚਰੀਆ ਨਾਮ ਹੁੰਦਾ ਹਾਥੀ। ਅੱਜ ਜਿੰਨਾ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਜਿਹੜੀਆਂ ਸਾਨੂੰ ਰੱਬ ਨੇ ਗੱਡੀਆਂ ਦਿੱਤੀਆਂ ਹਾਥੀਆਂ ਨਾਲੋਂ ਮਹਿੰਗੀਆਂ ਨੇ, ਲੱਖ ਲੱਖ ਡਾਲਰ ਦੀ ਗੱਡੀ, ਦੋ ਦੋ ਲੱਖ ਡਾਲਰ ਦੀ ਗੱਡੀ ਮੈਂ ਘਰਾਂ ਵਿੱਚ ਖਲੋਤੀ ਵੇਖੀ ਹੈ, ਹਾਥੀਆਂ ਨਾਲੋਂ ਮਹਿੰਗੀਆਂ ਨੇ, ਢਾਈ ਢਾਈ ਕਰੋੜ ਦੀਆਂ ਖੜੀਆਂ ਨੇ, ਹਾਥੀ ਕੀ ਮੁਕਾਬਲਾ ਕਰਨਗੇ ਉਹਨਾਂ ਤੇ? ਚੜ੍ਹ ਕੇ ਕਹਿੰਦਾ ਮੇਰੇ ਵਰਗਾ ਹੈ ਹੀ ਕੋਈ ਨਹੀਂ। ਤਲੈ ਕੁੰਚਰੀਆ ਸਿਰ ਕਣਕ ਛਤਰੀਆ, ਸੋਨੇ ਨਾਲ ਵੀ ਲੱਦ ਪੱਦ ਹੋਇਆ ਹੈ, ਸਿਰ ਕਣਕ ਛਤਰੀਆ ਹਰ ਭਗਤ ਬਿਨਾਲੇ ਧਰਨ ਗੱਡਲੀਆ, ਰੱਬ ਦੀ ਭਗਤੀ ਤੋਂ ਬਿਨਾਂ, ਨਾਮ ਤੋਂ ਬਿਨਾਂ, ਇਉਂ ਸਮਝ ਲਓ ਜਿਵੇਂ ਮੱਕੀ ਦਾ ਖੇਤ ਹੋਵੇ, ਉਹਦੇ ਵਿੱਚ ਇੱਕ ਡਰਾਉਣਾ ਜਿਹਾ ਗੱਡਿਆ ਹੁੰਦਾ ਹੈ, ਡੰਡਾ ਲੈ ਕੇ ਦੋ ਉਹਦੇ ਪਾਸੇ ਵਿਚਕਾਰ ਬੱਧਾ, ਉੱਤੇ ਇੱਕ ਸਿਰ ਜਿਹਾ ਬਣਾਇਆ ਹੁੰਦਾ ਹੈ, ਉਹ ਡਰਾਉਣਾ ਤਾਂ ਬਣਾਉਂਦੇ ਨੇ ਵੀ ਜਿਹੜੇ ਤੋਤੇ ਚਿੜੀਆਂ ਕਬੂਤਰ ਆਦਿਕ ਹੁੰਦੇ, ਕਾਂ ਹੁੰਦੇ ਨੇ, ਉਹ ਉਹਦੇ ਤੋਂ ਡਰ ਕੇ ਦੌੜ ਜਾਣ, ਮੱਕੀਆਂ ਦੇ ਖੇਤ ਵਿੱਚ ਹੁੰਦਾ ਹੈ। ਕਹਿੰਦੇ ਸਮਝ ਲਓ ਰੱਬ ਦੀ ਬੰਦਗੀ ਤੋਂ ਬਿਨਾਂ ਇੰਨਾ ਕੁਝ ਹੁੰਦੇ ਆ, ਡਰਾਉਣਾ ਹੈ, ਸੰਸਾਰ ਇੱਕ ਖੇਤ ਹੈ, ਇਸ ਖੇਤ ਵਿੱਚ ਡਰਾਉਣਾ ਖਲੋਤਾ ਹੋਇਆ ਹੈ, ਹਰ ਭਗਤ ਬਿਨਾਲੇ ਧਰਨ ਗੱਡਲੀ ਆ। ਰੂਪ ਸੁੰਦਰੀਆ ਅਨਕ ਇਸਤਰੀਆਂ, ਹਰ ਰਸ ਬਿਨ ਸਭ ਸਵਾਦ ਫਕਰੀਆ, ਮਾਇਆ ਛਲੀਆ ਬੇਕਾਰ ਬੇਖਲੀਆ, ਸਰਨ ਨਾਨਕ ਪ੍ਰਭ ਪੁਰਖ ਦਇਆਲੀਆ। ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀ ਸੁਖ ਦਾਤੇ, ਇਹ ਗੁਰੂ ਅੱਗੇ ਅਰਦਾਸ ਕਰਨੀ, ਸਤਿਗੁਰੂ ਸਾਰੇ ਸੁੱਖ ਦਿੱਤੇ ਨੇ, ਉਹਨਾਂ ਸੁੱਖਾਂ ਦੇ ਵਿੱਚ ਤੁਹਾਡਾ ਕਦੇ ਵੀ ਨਾਮ ਨਾ ਭੁੱਲੇ, ਸਤਨਾਮ ਸ਼੍ਰੀ ਬੋਲੋ ਗੱਜ ਕੇ, ਸਤਨਾਮ ਸ਼੍ਰੀ, ਇਹਨਾਂ ਸੁੱਖਾਂ ਦੇ ਵਿੱਚ ਤੁਹਾਡਾ ਨਾਮ ਕਦੇ ਨਾ ਵਿਸਰੇ। ਜਿਸ ਤੂੰ ਆਵ ਹੈ ਚਿੱਤ ਤਿਸ ਨੂੰ ਸਦਾ ਸੁੱਖ, ਜਿਸ ਤੂੰ ਆਵ ਹੈ ਚਿੱਤ ਤਿਸ ਨੂੰ ਸਦਾ ਸੁੱਖ, ਜਿਸ ਤੂੰ ਆਵ ਹੈ ਚਿੱਤ ਤਿਸ ਜੰਮ ਨਾ ਹੀ ਦੁੱਖ, ਜਿਸ ਤੂੰ ਆਮ ਹੈ ਚਿੱਤ ਤਿਸ ਕੇ ਕਾੜਿਆ, ਉਹਨੂੰ ਕੋਈ ਚਿੰਤਾ ਨਹੀਂ ਹੈ, ਜਿਸ ਤੂੰ ਆਮ ਹੈ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ, ਜਿਹਦਾ ਕਰਤਾ ਮਿੱਤਰ ਹੈ ਉਹਦੇ ਅਧੂਰੇ ਕਾਰਜ ਵੀ ਪੂਰੇ ਹੋ ਜਾਂਦੇ ਨੇ। ਗੁਰੂ ਸਵਾਰੀ ਸੰਗਤ ਜੀ, ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕੀਤਾ ਹੈ, ਰਾਗੀ ਸਿੰਘਾਂ ਦਾ ਸ਼ਬਦ ਕੁਝ ਵਿਚਾਰਾਂ ਸਾਂਝ ਪਾਉਣ ਦਾ ਯਤਨ ਕਰ ਲਿਆ। ਆਓ ਲੜੀਵਾਰ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤਾਂ ਦੀ ਸਾਂਝ ਬਣਦੀ ਹੈ। ਅੱਜ ਦਾ ਕਵਿਤ ਜਿਹੜਾ ਹੈ 415ਵਾਂ ਕਵਿਤ ਹੈ, ਜਿਸ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ
ਬਹੁਤ ਪਿਆਰੇ ਬੋਲ ਕਹੇ ਨੇ, ਸਤਿਗੁਰੂ ਜੀ ਆ ਜੋ ਸਤ ਸੰਗਤ ਬਣ ਰਹੀ ਹੈ, ਇਕਾਗਰਤਾ ਬਣ ਰਹੀ ਹੈ, ਬੜੇ ਬੜੇ ਕੀਰਤਨ ਦਰਬਾਰ ਹੁੰਦੇ ਨੇ, ਸਾਰਿਆਂ ਥਾਵਾਂ ਤੇ ਹੁੰਦੇ ਨੇ, ਇਹਨਾਂ ਦੇਸ਼ਾਂ ਵਿੱਚ ਵੀ ਹੁੰਦੇ ਨੇ, ਪੰਜਾਬ ਦੀ ਧਰਤੀ ਤੇ ਹੋਰ ਵੀ ਥਾਵਾਂ ਤੇ ਹੁੰਦੇ ਨੇ, ਉਹਦਾ ਕਾਰਨ ਕੀ ਹੋਇਆ ਕਰਦਾ? ਉਹਦਾ ਕਾਰਨ ਇੱਕੋ ਹੀ ਹੁੰਦਾ ਹੈ ਵੀ ਪ੍ਰਾਣੀ ਜਿਹੜਾ ਹੈ ਇਹ ਕੀਰਤਨ ਦਰਬਾਰ ਕਥਾ ਦਰਬਾਰ ਤਾਂ ਕਰ ਰਿਹਾ ਹੈ ਵੀ ਜਿਹੜਾ ਜਿਹੜਾ ਕੋਈ ਆਵੇ ਉਹ ਗੁਰੂ ਬਾਬਾ ਜੀ ਦੇ ਪਾਵਨ ਸ਼ਬਦ ਤੋਂ, ਉਹਦਾ ਕਾਰਨ ਇੱਕ ਹੀ ਹੁੰਦਾ ਹੈ, ਸ਼ਬਦ ਤੋਂ ਗਿਆਨ ਹਾਸਲ ਕਰਕੇ ਤੇ ਜੀਵਨ ਦਾ ਪਾਰ ਉਤਾਰਾ ਕਰ ਲੈ, ਇਹੀ ਮਤਲਬ ਹੈ, ਹੋਰ ਤੇ ਕੋਈ ਹੈ ਹੀ ਨਹੀਂ ਹੈ। ਗੁਰੂ ਤੋਂ ਗਿਆਨ ਲੈ ਲਵੇ, ਗੁਰੂ ਗਿਆਨ ਦੇਵੇਗਾ, ਜਦੋਂ ਗਿਆਨ ਮਿਲ ਗਿਆ ਸ਼ਬਦ ਨਾਲ ਨਾਮ ਨਾਲ ਜੁੜ ਜਾਵੇਗਾ ਤੇ ਜੀਵਨ ਦਾ ਬੇੜਾ, ਹੋਰ ਤੇ ਕਾਰਨ ਕੋਈ ਨਹੀਂ ਹੈ। ਜਦੋਂ ਗਿਆਨ ਮਿਲ ਗਿਆ ਫਿਰ ਕੁਰੈਤਾਂ ਵੀ ਹਟ ਜਾਣੀਆਂ ਨੇ, ਰਹਿਤਾਂ ਵਿੱਚ ਹੋ ਜਾਣਾ। ਤੇ ਅੱਜ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਇਹੀ ਬੋਲ ਸਾਨੂੰ ਸਮਝਾਏ ਨੇ ਵੀ ਆਹ ਜਿਹੜਾ ਜਿੰਨਾ ਵੀ ਇਕੱਠ ਹੋ ਰਿਹਾ ਹੈ ਕੇਵਲ ਇੱਕ ਗੁਰੂ ਦੇ ਗਿਆਨ ਵਾਸਤੇ ਹੋ ਰਿਹਾ। ਅਗਰ ਜੇ ਗੁਰੂ ਦੇ ਗਿਆਨ ਤੋਂ ਇਕੱਠਾਂ ਦੇ ਵਿੱਚੋਂ ਸੰਗਤ ਵਿੱਚੋਂ ਖਾਲੀ ਰਹਿ ਗਿਆ ਤਾਂ ਪ੍ਰਾਪਤੀ ਨਹੀਂ ਹੋਣੀ। ਆਓ ਬੋਲਾਂ ਨਾਲ ਸਾਂਝ ਕਰੀਏ।

0: ਜੈਸੇ ਤੋਂ ਭਾਵ ਜਿਵੇਂ, ਕੱਕੇ ਨੂੰ ਕੰਨਾ ਕਾ, ਛੱਛੇ ਨੂੰ ਬਿਹਾਰੀ ਛੀ, ਕਾਛੀ। ਕਾਛੀ ਦਾ ਇੱਥੇ ਅਰਥ ਕੜਛੀ ਨਹੀਂ ਹੈ, ਕਾਛੀ ਦਾ ਅਰਥ ਹੈ ਮਾਲੀ। ਕਾਛੀ ਦਾ ਅਰਥ ਹੈ ਮਾਲੀ। ਕਿਹਨੂੰ ਕਹਿੰਦੇ ਨੇ? ਜਿਹੜਾ ਫੁੱਲ ਬੂਟੇ ਬੀਜਦਾ ਹੈ, ਦਰਖਤ ਬੀਜਦਾ ਹੈ, ਉਹਨੂੰ ਮਾਲੀ ਕਹਿੰਦੇ ਨੇ। ਬਾਗ ਲਾਉਣ ਵਾਲੇ ਨੂੰ, ਉਹ ਬੂਟੇ ਲਾ ਕੇ ਤੇ ਉਹਨਾਂ ਨੂੰ ਪਾਲਦਾ, ਦੇਖਭਾਲ ਕਰਦਾ, ਉਹਨੂੰ ਕਹਿੰਦੇ ਕਾਛੀ। ਫਲ ਹੇਤ ਬਿਬਦ ਬਿਰਖ ਰੂਪੈ, ਫਲ ਵਾਲੇ ਬੂਟੇ ਲਾਉਂਦਾ ਹੈ, ਬਿਬਦ ਅਨੇਕਾਂ ਤਰ੍ਹਾਂ ਦੇ ਲਾਉਂਦਾ ਹੈ, ਰੋਪੇ ਦਾ ਅਰਥ ਹੈ ਬੀਜਦਾ ਹੈ, ਬਿਰਖ ਤਰ੍ਹਾਂ ਤਰ੍ਹਾਂ ਦੇ, ਅਮਰੂਦ ਦਾ ਲਾ ਲਓ, ਹੋਰ ਲਾ ਲਓ, ਅੰਬ ਦਾ ਲਾ ਲਓ, ਲੀਚੀਆਂ ਦੇ ਲਾ ਲਓ, ਹੋਰ ਵੇਲਾਂ ਲਾਉਂਦਾ ਹੈ ਕਈ ਤਰ੍ਹਾਂ ਦੀਆਂ, ਜਿਵੇਂ ਅੰਗੂਰਾਂ ਦੀਆਂ ਵੇਲਾਂ ਹੁੰਦੀਆਂ ਨੇ, ਅੰਜੀਰਾਂ ਦੀਆਂ ਵੇਲਾਂ ਹੁੰਦੀਆਂ ਨੇ, ਕਈ ਤਰ੍ਹਾਂ ਦੇ ਉਹ ਫਲਦਾਇਕ ਜਿਹੜੇ ਨੇ। ਪਪੀਤੇ ਦਾ ਦਰਖਤ ਵੀ ਹੁੰਦਾ ਹੈ, ਉਹ ਦਰਖਤ ਲਾਉਂਦਾ ਹੈ ਫਲਾਂ ਵਾਲੇ। ਕਈ ਵਾਰ ਉਹ ਦਰਖਤ ਜਿਹੜੇ ਨੇ ਵੇਖਣ ਨੂੰ ਤੇ ਬੜੇ ਹੀ ਸੋਹਣੇ ਲੱਗਦੇ ਨੇ, ਬੀਜ ਵੀ ਪਾਇਆ ਇੱਕੋ ਜਿਹਾ ਹੀ, ਪਾਣੀ ਵੀ ਇੱਕੋ ਜਿਹਾ ਹੀ ਦਿੱਤਾ, ਦੇਖਭਾਲ ਵੀ ਮਾਲੀ ਨੇ ਇੱਕੋ ਜਿਹੀ ਕੀਤੀ, ਪਰ ਕਈ ਦਰਖਤ ਐਸਾ ਹੈ ਉਹਨਾਂ ਨੂੰ ਫਲ ਲੱਗਦਾ ਹੀ ਨਹੀਂ, ਉਹ ਖਾਲੀ ਰਹਿ ਜਾਂਦੇ ਨੇ, ਉਹ ਖਾਲੀ ਰਹਿ ਜਾਂਦੇ ਨੇ। ਅੱਗੇ ਕਹਿੰਦੇ ਨੇ ਫਲ ਰਹਿ ਬਿਰਖ ਨਾ ਕਾਹੂ ਕਾਜ ਹੈ। ਹੁਣ ਇੱਕ ਪਪੀਤਾ ਹੈ, ਦਰਖਤ ਲੱਗਦਾ ਹੈ, ਬੜੇ ਸੋਹਣੇ ਲੱਗਦੇ ਨੇ। ਹੁਣ ਜਿਸ ਦਰਖਤ ਨੂੰ ਪਪੀਤਾ ਲੱਗ ਗਿਆ ਹੈ, ਉਹ ਤਾਂ ਫਲਦਾਇਕ, ਉਹ ਸੁੰਦਰ ਬਣ ਗਿਆ, ਤੇ ਹੁਣ ਜਿਹਨੂੰ ਪਪੀਤੇ ਲੱਗੇ ਹੀ ਨਹੀਂ, ਉਹ ਲੱਕੜੀ ਵੀ ਉਹਦੇ ਕੰਮ ਨਹੀਂ ਆਉਣੀ, ਉਹ ਤੇ ਬੇਕਾਰ ਦਾ ਹੋ ਗਿਆ ਨਾ, ਕਿਸੇ ਕੰਮ ਦਾ ਨਹੀਂ ਹੈ, ਕਿਉਂ ਉਹਨੂੰ ਫਲ ਲੱਗਾ ਹੀ ਨਹੀਂ ਹੈ, ਉਹ ਸਮਝ ਲਓ ਬੇਅਰਥ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਦੇਖੋ ਮੇਰੇ ਸਤਿਗੁਰਾਂ ਨੇ, ਸਤਿਗੁਰੂ ਜੀ ਦਾ ਪ੍ਰਕਾਸ਼ ਹੈ, ਸੁਭਾਏ ਮਾਣ ਮੇਰੇ ਤਖਤਾਂ ਤੇ ਸੱਚੇ ਪਾਤਸ਼ਾਹ। ਜਿਵੇਂ ਮਾਲੀ ਇੱਕ ਬਾਗ ਲਾਉਂਦਾ ਹੈ, ਅਨੇਕਾਂ ਤਰ੍ਹਾਂ ਦੇ ਫਲ ਲਾਉਂਦਾ ਹੈ, ਤੇਵੇਂ ਗੁਰੂ ਸੰਗਤ ਵਿੱਚ ਮਹਾਰਾਜਾ ਜਿੰਨੇ ਬੈਠੇ ਉਹ ਫਲਦਾਇਕ ਦਰਖਤ ਗੁਰੂ ਨੇ ਲਾਏ ਨੇ, ਪਰ ਉਹਨਾਂ ਬੀਜਾਂ ਦੇ ਵਿੱਚ ਫਰਕ ਰਹਿ ਗਿਆ ਹੈ। ਬੀਜ ਤੋਂ ਭਾਵ ਕੀ ਹੈ? ਜਿਹੜਾ ਤੇ ਸ਼ਰਧਾ ਨਾਲ ਆ ਗਿਆ ਹੈ, ਜਿਹੜਾ ਤੇ ਭਾਵਨਾ ਨਾਲ ਆ ਗਿਆ ਹੈ, ਉਹਨੂੰ ਤੇ ਨਾਮ ਦਾ ਬੀਜ ਫਲ ਜਿਹੜਾ ਲੱਗ ਜਾਣਾ ਹੈ, ਤੇ ਜਿਹੜਾ ਸ਼ਰਧਾ ਤੋਂ ਖਾਲੀ ਆਇਆ ਹੈ, ਉਹਨੂੰ ਗਿਆਨ ਦਾ ਫਲ ਨਹੀਂ ਲੱਗਣਾ। ਸਮਝ ਆ ਗਈ? ਬੀਜ ਬੀਜ ਫਰਕ ਹੋ ਗਿਆ ਨਾ, ਜਿਹੜਾ ਸ਼ਰਧਾ ਦਾ ਬੀਜ ਬੀਜਿਆ ਗਿਆ, ਤੁਹਾਨੂੰ ਇੱਕ ਕਵਿਤ ਚੇਤਾ ਕਰਾ ਦਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜੈਸੇ ਤੋਂ ਅਨੇਕ, ਇਹਦਾ ਖੁਲਾਸਾ ਚੰਗਾ ਹੋਏਗਾ, ਉਹ ਮੈਂ ਕਵਿਤ ਤਾਂ ਲੈਣ ਲੱਗਾ। ਕਹਿੰਦੇ, ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ। ਡਾਕਟਰ ਹੈ ਇੱਥੇ, ਫੈਮਿਲੀ ਡਾਕਟਰ ਹੁੰਦੇ ਨੇ, ਅਨੇਕਾਂ ਰੋਗੀ ਉਹਦੇ ਕੋਲ ਆਉਂਦੇ, ਕੋਈ ਸ਼ੂਗਰ ਦਾ, ਕੋਈ ਬੁਖਾਰ ਦਾ, ਕੋਈ ਦੂਜਾ, ਕੋਈ ਤੀਜਾ। ਜੈਸੋ ਜੈਸੋ ਰੋਗ ਤੈਸੋ ਔਖ ਦਿਖਵਾਵੇ। ਇਹ ਤੇ ਹੋਇਆ ਨਹੀਂ ਕਰਦਾ ਵੀ ਜਿਹਨੂੰ ਬੁਖਾਰ ਚੜ੍ਹਨ, ਢਿੱਡ ਪੀੜ ਵਾਲੀ ਦਵਾਈ ਮਿਲ ਜੇ, ਇਹਨੂੰ ਹਾਰਟ ਅਟੈਕ ਦੀ ਬਿਮਾਰੀ ਹੈ, ਉਹਨੂੰ ਬੁਖਾਰ ਦੀ ਦੇਈ ਜਾਵੇ, ਜਿਹੋ ਜਿਹਾ ਰੋਗ ਹੈ ਤੇਵੇਂ ਦੀ ਉਹ ਦਵਾਈ ਲਿਖ ਦਿੰਦਾ। ਆਉਂਦੇ ਨੇ ਕਈ ਨੇ। ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਡਾਕਟਰ ਗ੍ਰਹਿ। ਅਗਲੇ ਬੋਲ ਜੈਸੋ ਜੈਸੋ, ਦੋ ਬੋਲ ਹੈ ਜੀ ਆ, ਜਿਵੇਂ ਜਿਵੇਂ ਹਰ ਤਰ੍ਹਾਂ ਦੇ ਰੋਗ ਹਰ ਇੱਕ ਨੂੰ ਵੱਖਰੇ ਵੱਖਰੇ ਨੇ। ਤੈਸੋ ਤੈਸੋ, ਤੇਵੇਂ ਤੇਵੇਂ, ਔਖਦ ਖਵਾਵਈ, ਤੇਵੇਂ ਤੇਵੇਂ ਦੀ ਉਹ ਦਵਾਈ ਦੇ ਰਿਹਾ। ਸਮਝ ਇਹਦੀ ਆ ਗਈ? ਤੈਸੋ ਤੈਸੋ, ਜੈਸੋ ਜੈਸੋ ਰੋਗ ਤੈਸੀ ਔਖਦ ਖਵਾਵਈ। ਜੈਸੇ ਰਾਜ ਦੁਆਰ ਲੋਗ ਆਵਤ ਸੇਵਾ ਨਿਮਿਤ, ਜੋ ਹੀ ਜਾਹੀ ਜੋਗ ਤੈਸੀ ਟਹਿਲ ਬਤਾਵੀ। ਜਿਵੇਂ ਕੋਈ ਰਾਜ ਦੁਬਾਰ ਹੋਏ, ਮੰਨ ਲਓ ਦ੍ਰਿਸ਼ਟਾਂਤਾਂ ਨੂੰ ਸੌਖੀ ਸਮਝ ਆ ਜਾਵੇ, ਇਹ ਗੁਰਦੁਆਰਾ ਸਾਹਿਬ ਹੈ, ਇੱਥੇ ਰਾਜਿਆਂ ਦੇ ਰਾਜੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੇ, ਇਹਦਾ ਪ੍ਰਬੰਧ ਚਲਾਉਣ ਵਾਲੇ ਗ੍ਰੰਥੀ ਸਿੰਘ ਨੇ ਜਾਂ ਪ੍ਰਬੰਧਕ ਕਮੇਟੀ ਹੈ। ਹੁਣ ਦਾਸ ਦੀ ਇਹ ਸੇਵਾ ਲੱਗ ਰਹੀ ਹੈ ਵੀ ਸੰਗਤ ਵਿੱਚ ਬੈਠ ਕੇ ਸਵੇਰੇ ਸ਼ਾਮ ਜਦੋਂ ਬਣੇ ਸਮਾਂ, ਉਸ ਵੇਲੇ ਸਮੇਂ ਮੁਤਾਬਕ ਕਥਾ ਵਿਚਾਰ ਕਰਨੀ ਹੈ। ਅਗਰ ਕੋਈ ਐਸਾ ਪ੍ਰਾਣੀ ਹੈ ਜਿਹਨੂੰ ਊੜਾ ਐੜਾ ਵੀ ਨਹੀਂ ਆਉਂਦਾ, ਮੈਨੂੰ ਮਾਫ ਕਰਿਓ, ਊੜਾ ਐੜਾ ਨਹੀਂ ਆਉਂਦਾ, ਪੜ੍ਹਨਾ ਨਹੀਂ ਆਉਂਦਾ, ਤੇ ਜੇ ਉਹਨੂੰ ਕਹੀਏ ਵੀ ਤੂੰ ਸਟੇਜ ਤੇ ਬੈਠ ਕੇ ਕਥਾ ਕਰ ਲਈ ਤੇ ਬਾਤ ਹਾਂਜੀ ਅਧੂਰੀ ਹੋ ਜਾਏਗੀ ਨਾ। ਹੁਣ ਮੈਨੂੰ ਬਿਲਕੁਲ ਕੀਰਤਨ ਕਰਨਾ ਨਹੀਂ ਆਉਂਦਾ, ਵਾਜੇ ਦੀਆਂ ਸੁਰਾਂ ਵਜਾਉਣੀਆਂ ਨਹੀਂ ਆਉਂਦੀਆਂ, ਮੈਨੂੰ ਕੋਈ ਇਹ ਗੱਲ ਕਵੇ ਵੀ ਤੂੰ ਭਾਈ ਕਥਾ ਛੱਡ ਕੇ
1: ਇਹ ਤੂੰ ਹਾਰਮੋਨੀਅਮ ਵਜਾ ਜਾਂ ਤਪਲਾ ਵਜਾ ਤਾਂ ਬਾਤ ਅਧੂਰੀ ਹੈ ਨਾ, ਮੈਂ ਸਮਝਣ ਵਾਸਤੇ ਬਾਤ ਲਈ ਹੈ। ਜਿਵੇਂ ਜਿਵੇਂ ਦੀ ਕਿਸੇ ਕੋਲ ਨੌਲੇਜ ਹੈ, ਜਿਵੇਂ ਜਿਵੇਂ ਦੀ ਕਿਸੇ ਕੋਲ ਪੜ੍ਹਾਈ ਵਿਦਿਆ ਹੈ, ਤੇਵੇਂ ਤੇਵੇਂ ਉਹਨੂੰ ਮੁੱਖ ਤਿਆਰੀ ਮਿਲ ਜਾਂਦੀ ਹੈ, ਤੇਵੇਂ ਤੇਵੇਂ ਉਹਨੂੰ ਅੱਗੇ ਤੋਂ ਅੱਗੇ ਕੰਮ ਮਿਲ ਜਾਂਦਾ ਹੈ। ਮੈਂ ਸਮਝਾਉਣ ਵਾਸਤੇ ਗੱਲ ਕਹੀ ਹੈ, ਹਰ ਇੱਕ ਨੂੰ ਥੋੜ੍ਹੀ ਮਿਲਦਾ ਹੈ। ਤੀਜਾ ਬੋਲ ਕਹਿੰਦੇ ਨੇ, ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੇ। ਹਾਂ, ਇਹ ਗੱਲ ਤੇ ਬਣ ਜਾਂਦੀ ਹੈ, ਜਿਵੇਂ ਕੋਈ ਦਾਨੀ ਪੁਰਸ਼ ਹੋਵੇ ਜਿਹੜਾ ਕੰਮ ਇੱਕੋ ਹੀ ਹੈ ਵੀ ਮੈਂ ਦਾਨ ਕਰਦੇ ਹੀ ਜਾਣਾ ਕਰਦੇ ਜਾਣਾ, ਉਹਦੇ ਕੋਲ ਅਨੇਕਾਂ ਹੀ ਪੁਰਸ਼ ਹੋਣ, ਕੋਈ ਆ ਕੇ ਆਟਾ ਮੰਗੇ, ਕੋਈ ਚੌਲ ਮੰਗੇ, ਕੋਈ ਦੁੱਧ ਮੰਗੇ, ਕੋਈ ਹੋ ਕੱਪੜਾ ਮੰਗੇ, ਕੋਈ ਉਹ ਚੀਜ਼ ਮੰਗੇ, ਤੇ ਉਹ ਕਹਿੰਦਾ ਮੇਰੇ ਕੋਲ ਹੈ। ਜੈਸੇ ਦਾਤਾ ਪਾਸ ਜਨ ਅਰਥੀ ਮੰਗਣ ਵਾਲੇ ਅਨੇਕ ਆਵੇ, ਜੋਈ ਜੋਈ ਮੰਗੇ, ਜੋ ਜੋ ਮੰਗਦੇ ਨੇ ਸੋਈ ਸੋਈ ਉਹੀ ਉਹ ਚੀਜ਼ਾਂ ਉਹ ਦਈ ਜਾ ਰਿਹਾ ਹੈ। ਪਹਿਲਾਂ ਸੀਗਾ ਡਾਕਟਰ ਵੈਦ, ਰੋਗੀ ਅਨੇਕਾਂ ਆਏ ਨੇ, ਜਿਵੇਂ ਰਾਜੇ ਕੋਲ ਲੋਕ ਸੇਵਾ ਵਾਸਤੇ ਜੋਬਾਂ ਵਾਸਤੇ ਜਾਂਦੇ ਯੋਗਤਾ ਮੁਤਾਬਕ। ਤੀਜਾ ਬੋਲ ਹੈ, ਜਿਵੇਂ ਦਾਤੇ ਕੋਲ ਮੰਗਣ ਵਾਲੇ ਅਨੇਕਾਂ ਆਉਂਦੇ ਨੇ। ਤੇ ਤੀਸਰਾ ਬੋਲ ਕਹਿੰਦੇ ਨੇ, ਤੈਸੋ ਤੈਸੋ ਤੇਵੇਂ ਸਤਿਗੁਰ ਸ਼ਰਨ ਆਵਤ ਹੈ। ਮੈਂ ਕੱਲਾ ਕੱਲਾ ਅੱਖਰ ਪੜ੍ਹ ਰਿਹਾ, ਤੈਸੋ ਸਤਿਗੁਰ ਸ਼ਰਨ ਆਵਤ ਹੈ। ਅਨੇਕ ਸਿੱਖ ਅਨੇਕ ਸਿੱਖ, ਜਿਵੇਂ ਡਾਕਟਰ ਕੋਲ ਨੇਕਾਂ ਹੀ ਗਏ ਸੀ, ਰਾਜੇ ਕੋਲ ਨੇਕਾਂ ਹੀ ਗਏ ਸੀ, ਦਾਤੇ ਕੋਲ ਨੇਕਾਂ ਗਏ ਸੀ, ਤੇਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਨੇਕਾਂ ਸਿੱਖ ਆਉਂਦੇ ਨੇ। ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵਈ। ਸਮਝ ਆ ਗਈ, ਨੇਕਾਂ ਹੀ ਸਿੱਖ ਆਏ ਨੇ, ਕਈ ਤਾਂ ਪ੍ਰਸ਼ਾਦਾ ਹੀ ਛਕਣਾ, ਪ੍ਰਸ਼ਾਦਾ ਛਕ ਕੇ ਮੁੜ ਗਏ, ਉਹਨਾਂ ਨੂੰ ਕੰਮ ਇੰਨਾ ਕਿਸੇ ਹੋਰ ਕੋਈ ਨਹੀਂ ਸੀ ਹੈਗਾ। ਕਈਆਂ ਨੇ ਰੌਣਕ ਮੇਲਾ ਵੇਖਣਾ ਸੀ, ਵੇਖ ਕੇ ਚਲੇ ਗਏ, ਤੋਂ ਵੱਧ ਕੇ ਕੰਮ ਕੋਈ ਨਹੀਂ ਸੀ। ਕਈਆਂ ਨੇ ਕਹਿਤਾ ਜੀ ਦੇਗ ਬੜੀ ਸਵਾਦ ਹੈ, ਕਈਆਂ ਨੇ ਜਾ ਕੇ ਕਹਿਤਾ ਜੀ ਲੰਗਰ ਨਹੀਂ ਸਵਾਦ ਹੈਗਾ, ਇੱਥੇ ਦਾਲ ਹੀ ਬਣੀ ਨੇ। ਉਹਨਾਂ ਦਾ ਕੰਮ ਉਹਨਾਂ ਕੀ ਸਹੀ, ਉਹ ਬਸ ਉੱਥੋਂ ਤੱਕ ਸੀਮਿਤ ਸੀ। ਕਈਆਂ ਨੂੰ ਨਾ ਲੰਗਰ ਦੀ ਗੱਲ ਹੈ, ਨਾ ਕੋਈ ਬਾਹਰ ਦੀ ਗੱਲ ਹੈ, ਉਹਨਾਂ ਨੂੰ ਇੱਕੋ ਹੀ ਗੱਲ ਹੈ ਵੀ ਸਾਡੀ ਝੋਲੀ ਵਿੱਚ ਪੈ ਜੇ ਸਤਨਾਮ ਸ਼੍ਰੀ। ਇਹ ਗੱਲ ਹੁੰਦੀ ਜਾਂ ਨਹੀਂ ਹੁੰਦੀ, ਇਹ ਸਾਡੇ ਤਾਂ ਜੀਵਨ ਦੇ ਢੁੱਕਦੇ ਨੇ, ਕਈ ਲੰਗਰ ਦੇ ਸਵਾਦ ਵਹਿੰਦੇ ਰਹਿੰਦੇ ਨੇ। ਮਹਾਰਾਜ ਕਹਿੰਦੇ ਜਿਵੇਂ ਅਨੇਕਾਂ ਹੀ ਸਿੱਖ ਆਉਂਦੇ ਨੇ, ਜਿਹੋ ਜਿਹੋ ਜਿਹਾ ਕਿਸੇ ਦੀ ਭਾਵਨਾ ਹੈ, ਤੇਵੇਂ ਤੇਵੇਂ ਦਾ ਉਹਨੂੰ ਫਲ ਮਿਲਦਾ ਹੈ, ਤੇਵੇਂ ਦੀਵਾਨ ਸੱਜਿਆ ਹੋਇਆ ਹੈ। ਜਿਵੇਂ ਇੱਕ ਮਾਲੀ ਨੇਕਾਂ ਦਰਖਤ ਲਾਉਂਦਾ ਹੈ, ਜਿਹੜੇ ਦਰਖਤ ਨੂੰ ਫਲ ਲੱਗ ਜਾਂਦੇ ਨੇ ਉਹ ਸੋਭਨੀਕ ਹੋ ਜਾਂਦਾ ਹੈ, ਜਿਹਨੂੰ ਫਲ ਨਹੀਂ ਲੱਗਦੇ ਮਾਲੀ ਉਹਨੂੰ ਪਾਣੀ ਪਾਉਣਾ ਵੀ ਛੱਡ ਦਿੰਦਾ ਹੈ, ਉਹਨੂੰ ਖਾਦ ਪਾਉਣੀ ਵੀ ਛੱਡ ਦਿੰਦਾ ਹੈ, ਕਹਿੰਦਾ ਇਹਦੇ ਕੁਝ ਨਹੀਂ ਲੱਗਣਾ। ਜਿਹੜਾ ਆ ਕੇ ਇੱਥੋਂ ਲੰਗਰਾਂ ਤੱਕ ਹੀ ਸੀਮਿਤ ਰਹਿ ਗਿਆ, ਨਿੰਦਿਆ ਚੁਗਲੀ ਤੱਕ ਹੀ ਸੀਮਿਤ ਰਹਿ ਗਿਆ, ਮੇਰਾ ਗੁਰੂ ਜਗਤ ਦਾ ਮਾਲੀ ਹੈ, ਉਹ ਫਿਰ ਕਹਿੰਦਾ ਬਸ ਇਹਦਾ ਇੱਦਾਂ ਕੀ ਕੰਮ ਹੈ, ਬਸ ਠੀਕ ਠਾਕ ਹੈ, ਉਹ ਖਾਲੀ ਦਾ ਖਾਲੀ ਰਹਿ ਗਿਆ, ਕੁਝ ਨਹੀਂ ਮਿਲਦਾ। ਅਗਲਾ ਬੋਲ ਹੋਰ ਸੁਣਿਓ, ਦੂਸਰਾ ਬਚਨ ਭਾਈ ਜੀ ਲਿਖਦੇ ਨੇ, ਕਹਿੰਦੇ ਸੰਤਤ, ਸੰਤਰ ਸਮਝਦੇ ਹੋ ਸੰਤਾਨ, ਸਾਡੇ ਅਗਲੇ ਔਲਾਦ ਬੱਚੇ ਧੀਆਂ ਪੁੱਤਰ। ਨਿਮਿਤ ਨਿਰਿਪ ਅਨਕ ਵਿਵਾਹ ਕਰ ਹੈ, ਜਿਵੇਂ ਕੋਈ ਰਾਜਾ ਹੋਵੇ ਸੰਤਤ ਵਾਸਤੇ ਸੰਤਾਨ ਵਾਸਤੇ ਅਨੇਕਾਂ ਵਿਵਾਹ ਕਰੇ, ਪਰ ਸੰਤਤ ਵਿਹੂਣ ਬਣਤਾ ਨਾ ਗ੍ਰਹਿ ਛਾਜ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਇਹ ਤੇ ਗੁਰੂ ਦੇ ਹੱਥ ਹੈ, ਪਰ ਇੱਥੇ ਬਚਨ ਬੜਾ ਪਿਆਰਾ ਆਇਆ ਹੈ, ਜਿਹੜੀ ਸੰਤਾਨ ਤੋਂ ਹੀਨ ਕੋਈ ਵੀ ਬੀਬਾ ਭੈਣ ਹੈ ਬਣਤਾ ਹੈ, ਗ੍ਰਹਿ ਛਾਜ ਹੈ। ਗ੍ਰਹਿ ਵਿੱਚ ਆਮ ਸਿਆਣੇ ਬਜ਼ੁਰਗ ਕਹਿੰਦੇ ਜੀ ਇਹ ਸੋਭਾ ਦਿੰਦੀ ਨਹੀਂ ਹੈ, ਤਾਂ ਮਹਾਰਾਜ ਨੇ ਬਚਨ ਕਹੇ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਜਿਹੜੇ ਰਾਜਿਆਂ ਨੂੰ ਜਨਮ ਦਿੰਦੀ ਉਹ ਨਿੰਦਿਆ ਨਹੀਂ ਹੈ, ਪਰ ਜਿਹੜੀ ਰਾਜਿਆਂ ਤੋਂ ਸੱਖਣੀ ਹੈ ਸੰਤਾਨ ਤੋਂ ਸੱਖਣੀ ਹੈ, ਕਹਿੰਦੇ ਉਹ ਘਰ ਦਾ ਸ਼ਾਨ ਸੋਭਾ ਹੀਣ ਹੋ ਜਾਂਦੀ ਹੈ, ਸੰਤਾਨ ਤੋਂ ਹੀਣ ਹੋ ਜਾਂਦੀ ਹੈ। ਤੇਵੇਂ ਪਤੀ ਹੈ ਸਾਡਾ ਪਰਮਾਤਮਾ, ਮੈਂ ਜਿੱਥੇ ਗੱਲ ਲਿਆਉਣੀ ਹੈ ਉਹ ਤੇ ਬਾਹਰਲੀ ਗੱਲ ਰਹਿ ਗਈ ਨਾ ਜੀ, ਆਪਾਂ ਕੌਣ ਆ, ਜੀਵ ਰੂਪ ਇਸਤਰੀਆਂ, ਪਤੀ ਪਰਮਾਤਮਾ ਦੀਆਂ ਵੋਟੀਆਂ, ਸਿੱਧੇ ਅੱਖਰ ਕਵਾਂ ਉਹਦੀਆਂ ਘਰ ਵਾਲੀਆਂ। ਅਗਰ ਜਿਹਦੇ ਹਿਰਦੇ ਵਿੱਚੋਂ
0: ਪੁੱਤਰ ਰੂਪੀ ਗਿਆਨ ਪੈਦਾ ਨਹੀਂ ਹੋ ਰਿਹਾ, ਪੁੱਤਰ ਰੂਪੀ ਗਿਆਨ ਪੈਦਾ ਨਹੀਂ ਹੋ ਰਿਹਾ ਤਾਂ ਪਤੀ ਪਰਮਾਤਮਾ ਦੇ ਘਰ ਚੋਂ ਜੀਵ ਰੂਪ ਇਸਤਰੀ ਸ਼ੋਭਾ ਨਹੀਂ ਖੱਟ ਸਕਦੀ। ਸੰਗਤ ਵਿੱਚ ਆਏ ਆ, ਪਤੀ ਪਰਮਾਤਮਾ ਸਾਡਾ ਹੈ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨੇ, ਹਮ ਤੁਮ ਬੀਜ ਭਇਓ ਨਹੀਂ ਕੋਈ, ਤੁਮ ਸੋ ਕੰਤ ਨਾਰ ਹਮ ਸੋਈ, ਕਹਿਤ ਕਬੀਰ ਸੁਣੋ ਰੇ ਲੋਈ, ਹੁਣ ਅਬ ਤੁਮਰੀ ਪ੍ਰਤੀਤ ਨਾ ਹੋਈ। ਹਮ ਤੁਮ ਜਿਵੇਂ ਪਤੀ ਪਤਨੀ ਵਿੱਚ, ਤਿਵੇਂ ਸਿੱਖ ਦਾ ਜੀਵ ਰੂਪ ਇਸਤਰੀ ਦਾ ਪਤੀ ਪਰਮਾਤਮਾ ਨਾਲ ਕੋਈ ਫਰਕ ਨਹੀਂ ਹੈ। ਅਗਰ ਪਤੀ ਪਰਮਾਤਮਾ ਦੇ ਕੋਲ ਆ ਕੇ, ਘਰ ਵਿੱਚ ਆ ਕੇ, ਉਹਦੀ ਘਰ ਵਾਲੀ ਬਣ ਕੇ ਗਿਆਨ ਰੂਪੀ ਪੁੱਤਰ ਪੈਦਾ ਨਹੀਂ ਹੋਇਆ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਜੀਵ ਰੂਪ ਇਸਤਰੀ ਸ਼ੋਭਾ ਨਹੀਂ ਦਿੰਦੀ। ਜਿਵੇਂ ਦਰਖਤ ਫਲ ਤੋਂ ਬਿਨਾਂ ਸ਼ੋਭਾ ਨਹੀਂ ਦਿੰਦਾ। ਦੂਜਾ ਬੋਲੇ ਆ ਗਿਆ, ਹੁਣ ਤੀਜਾ ਕਹਿੰਦੇ ਨੇ,

ਕੱਲਾ ਕੱਲਾ ਅੱਖਰ ਕਰਾਂ। ਵਿੱਦਿਆ ਸਮਝ ਗਏ, ਦਾਨ ਪੜ੍ਹਾਉਣ ਦਾ ਕੰਮ, ਕੌਣ ਪੜ੍ਹਾਉਂਦਾ ਹੈ? ਪਾਂਧਾ, ਪਾਂਧਾ ਹੁੰਦਾ ਟੀਚਰ ਸਕੂਲ ਦਾ, ਕੋਈ ਵੀ ਹੋਵੇ। ਉਸ ਚੱਟਸਾਰ ਜੋਰ ਹੈ, ਚੱਟਸਾਰ ਦਾ ਅਰਥ ਹੈ ਸਕੂਲ, ਸਕੂਲ ਤਿਆਰ ਕਰਦਾ ਹੈ ਵੀ ਇਸ ਸਕੂਲ ਦੇ ਵਿੱਚ ਅਨੇਕਾਂ ਹੀ ਬੱਚੇ ਆਉਣ। ਔਰ ਪਾਂਧੇ ਦਾ ਇੱਕੋ ਹੀ ਜ਼ੋਰ ਲੱਗਾ ਟੀਚਰ ਦਾ ਵੀ ਇਹ ਜਿੰਨੇ ਬੱਚੇ ਨੇ ਇਹ ਸਾਰੇ ਪੜ੍ਹ ਜਾਣ, ਪਰ ਉਹਨਾਂ ਬੱਚਿਆਂ ਦੇ ਵਿੱਚੋਂ ਕਈ ਮੇਰੇ ਵਰਗੇ ਐਸੇ ਨਲਾਇਕ ਹੁੰਦੇ ਨੇ, ਪਾਂਧਾ ਜਿੰਨਾ ਮਰਜ਼ੀ ਸਿਰ ਖਪਾ ਲਵੇ ਉਹਨਾਂ 'ਤੇ ਕੋਈ ਵੀ ਅਸਰ ਨਹੀਂ ਹੁੰਦਾ। ਸਕੂਲ ਇੱਕ ਹੀ ਹੈ, ਦਰਖਤ ਇੱਕੋ ਹੀ ਸੀ, ਪਤੀ ਇੱਕੋ ਹੀ ਸੀ, ਤੇਵੇਂ ਸਕੂਲ ਇੱਕ ਹੀ ਹੈ, ਪੜ੍ਹਨ ਵਾਲੇ ਬੱਚੇ ਅਨੇਕਾਂ ਨੇ, ਪਰ ਉਹਨੇ ਪੜ੍ਹਾਉਣ ਦਾ ਯਤਨ ਤਾਂ ਸਾਰਿਆਂ ਨੂੰ ਬਰਾਬਰ ਦਾ ਹੀ ਕੀਤਾ ਨਾ। ਜਿਵੇਂ ਮਾਲੀ ਨੇ ਦਰਖਤ ਤਾਂ ਇੱਕੋ ਹੀ ਜਿਹੇ ਲਾਏ ਨੇ, ਕੋਈ ਫਰਕ ਨਹੀਂ ਕੀਤਾ, ਫਲ ਨਹੀਂ ਲੱਗੇ, ਬਾਤ ਵੱਖ ਹੋ ਗਈ, ਤੁਸੀਂ ਸਮਝ ਗਏ ਹੋ। ਸਕੂਲ ਇੱਕੋ ਜਿਹਾ ਹੀ ਹੈ, ਪਾਂਧੇ ਨੇ ਪੜ੍ਹਾਇਆ ਵੀ ਇੱਕੋ ਜਿਹਾ ਹੀ ਹੈ, ਬਲੈਕ ਬੋਰਡ ਤੇ ਲਿਖਿਆ ਵੀ ਇੱਕੋ ਜਿਹਾ ਹੀ ਹੈ, ਪਰ ਜੇ ਧਿਆਨ ਨਹੀਂ ਦਿੱਤਾ ਤੇ ਉਹ ਘਰ ਕੇ ਸਕੂਲ ਚੋਂ ਪ੍ਰਸ਼ਾਦਾ ਪਾਣੀ ਛਕ ਕੇ ਰੋਟੀ ਰਾਟੀ ਖਾ ਖੂ ਕੇ ਮਾਰ ਕੇ ਢਿੱਡ ਤੇ ਹੱਥ ਆ ਗਏ ਘਰ ਨੂੰ, ਜੇ ਪੜ੍ਹ ਆਇਆ। ਏਦਾਂ ਹੀ ਬਾਤ ਹੁੰਦੀ ਸੀ, ਮੇਰੇ ਵਰਗਾ ਤੇ ਏਦਾਂ ਹੀ ਕਰਦਾ ਸੀ। ਮੈਂ ਆਪਣੀ ਗੱਲ ਕਰਾਂ, ਬੜਾ ਜ਼ੋਰ ਲਾਇਆ, ਵਿੱਦਿਆ ਹੀਨ ਦੀਨ ਖਲ ਨਾਮ ਉਪਚਾਰ ਹੈ, ਤੇ ਜਿਹੜਾ ਵਿੱਦਿਆ ਤੋਂ ਹੀਣਾ ਹੋ ਜਾਂਦਾ ਹੈ, ਸੱਖਣਾ ਹੋ ਜਾਂਦਾ ਹੈ, ਵਿੱਦਿਆ ਨਹੀਂ ਪੜ੍ਹਿਆ, ਸਕੂਲ ਵਿੱਚ ਗਿਆ ਤਾਂ ਜ਼ਰੂਰ, ਹੀਨ ਦੀਨ ਫਿਰ ਦੀਨ ਹੋ ਜਾਂਦਾ ਹੈ, ਕਿਉਂਕਿ ਵਿੱਦਿਆ ਇੱਕ ਆਮ ਸਿਆਣਿਆਂ ਦੀਆਂ ਕਹਾਵਤਾਂ, ਤੀਜਾ ਨੇਤਰ ਹੈ, ਵਿੱਦਿਆ ਪੜ੍ਹਨੀ ਬੜੀ ਜ਼ਰੂਰੀ ਹੈ। ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿੱਦਿਆ ਪੜ੍ਹਨੀ ਬਹੁਤ ਜ਼ਰੂਰੀ ਹੈ, ਪਰ ਵਿੱਦਿਆ ਤੋਂ ਬਿਨਾਂ ਮਹਾਰਾਜ ਕਹਿੰਦੇ ਖਲ, ਖਲ ਕਿਹਨੂੰ ਕਹਿੰਦੇ ਨੇ? ਮੂਰਖ, ਵਿੱਦਿਆ ਤੋਂ ਬਿਨਾਂ ਸਮਝ ਨਹੀਂ ਆਉਂਦੀ, ਤੀਜਾ ਨੇਤਰ ਸਮਝਿਆ ਹੈ। ਨਾਮ ਉਪਰਾਜ ਹੈ, ਤੇ ਜਿਹੜੇ ਵਿੱਦਿਆ ਵਾਲੇ ਲੋਕ ਹੁੰਦੇ ਨੇ, ਪੜ੍ਹੇ ਲਿਖੇ ਹੁੰਦੇ ਨੇ, ਜਿਹੜਾ ਵਿੱਦਿਆ ਤੋਂ ਸੱਖਣਾ ਹੋਵੇ ਉਹਦਾ ਨਾਮ ਰੱਖ ਦਿੰਦੇ ਨੇ ਮੂਰਖ। ਸਕੂਲ ਇੱਕੋ ਜਿਹਾ ਹੀ ਸੀ, ਪੜ੍ਹਨ ਵਾਲੇ ਇੱਕੋ ਜਿਹੇ ਬੈਠੇ ਸੀ, ਪਰ ਪੜ੍ਹਾਇਆ ਵੀ ਇੱਕੋ ਜਿਹਾ ਹੀ, ਉਹ ਨਹੀਂ ਪੜ੍ਹਿਆ ਤੇ ਉਹਦਾ ਨਾਮ ਮੂਰਖ ਪੈ ਗਿਆ। ਜਿਵੇਂ ਫਲ ਦਾ ਦਰਖਤ ਖਾਲੀ ਰਹਿ ਗਿਆ ਤੇ ਬੇਕਾਰ ਹੋ ਗਿਆ, ਸੰਤਤ ਤੋਂ ਬਿਨਾਂ ਔਰਤ ਬੇਕਾਰ ਹੋ ਗਈ, ਤੇਵੇਂ ਵਿੱਦਿਆ ਤੋਂ ਬਿਨਾਂ ਮਨੁੱਖ ਵੀ ਬੇਕਾਰ ਹੋ ਗਿਆ। ਤੇ ਚੌਥਾ ਬੋਲ ਕਹਿੰਦੇ ਨੇ ਸਤਿਗੁਰ ਸਿੱਖ ਸਾਖਾ ਸੰਗ੍ਰਹਿ ਸੋ ਗਿਆਨ ਨਿਮਿਤ। ਹੁਣ ਰਿਜ਼ਲਟ ਕੱਢ ਰਹੇ ਨੇ ਜੀ ਸਤਿਗੁਰੂ ਜੀ ਨੇ, ਸਿੱਖਾਂ ਦੀ ਪਾਠਸ਼ਾਲਾ ਇਕੱਠਿਆ ਕੀਤੀ ਹੈ। ਸੰਗ੍ਰਹਿ ਤੋਂ ਭਾਵ ਦਾ ਇਕੱਠ ਹੋਣਾ, ਸੰਗਤ ਦਾ ਇਕੱਠ ਹੋ ਜਾਣਾ, ਕਾਹਦੇ ਵਾਸਤੇ? ਸੋ ਗਿਆਨ ਨਿਮਿਤ। ਆ ਜੋ ਪ੍ਰੋਗਰਾਮ ਚੱਲ ਰਿਹਾ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਵੀ ਚੱਲ ਰਿਹਾ, ਗਾਂ ਢਾਡੀ ਸਿੰਘਾਂ ਨੇ ਜਾਂ ਕੀਰਤਨੀਆਂ ਨੇ ਲੱਗ ਜਾਣਾ ਹੈ, ਕਾਹਦੇ ਵਾਸਤੇ ਹੈ? ਸੋ ਗਿਆਨ, ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਗਿਆਨ ਮਿਲ ਜਾਵੇ ਗੁਰੂ ਸ਼ਬਦ ਤੋਂ। ਇਹ ਤਾਂ ਹੀ ਸਾਰਾ ਕੁਝ ਇੰਨਾ ਉਪਰਾਲਾ ਕੀਤਾ। ਜਿਵੇਂ ਰੰਭ ਦੇ ਬੋਲ ਕੇ ਬੜੇ ਬੜੇ ਦੀਵਾਨ ਲਗਾਏ ਜਾਂਦੇ ਨੇ, ਬਹੁਤ ਬਹੁਤ ਵੱਡਾ ਕੀਰਤਨ, ਢੋਲਕੀਆਂ ਛਾਣੇ ਵੱਜਦੇ ਨੇ, ਕਈ ਲੋਕ ਉੱਥੇ ਜਾਂਦੇ ਨੇ, ਮੈਨੂੰ ਮਾਫ਼ ਕਰ ਦਿਓ ਮੈਂ ਨਿੰਦਿਆ ਨਹੀਂ ਕਰਦਾ, ਉਹਨਾਂ ਦਾ ਕੰਮ ਇੰਨਾ ਕੀ ਹੁੰਦਾ, ਢੋਲਕੀਆਂ ਨੂੰ ਸੁਣਨਾ, ਛਾਣਿਆਂ ਦੇ ਸਾਜ਼ਾਂ ਨੂੰ ਸੁਣਨਾ, ਤੇ ਬਸ ਵਾਹ ਵਾਹ ਵਾਹ ਵਾਹ ਕਰਕੇ ਬੱਲੇ ਬੱਲੇ ਬੱਲੇ ਜੀ ਲੈ ਲੂ ਕੇ ਕੁਝ ਨਹੀਂ ਆਉਂਦੇ। ਮਸਕੀਨ ਜੀ ਕਹਿੰਦੇ ਹੁੰਦੇ ਨੇ ਬਹੁਤਿਆਂ ਇਕੱਠਾਂ ਵਿੱਚ ਬਈ ਬੰਦਾ ਕਈ ਵਾਰ ਖਾਲੀ ਰਹਿ ਜਾਂਦਾ, ਬਹੁਤਿਆਂ ਵਿੱਚ ਖਾਲੀ ਰਹਿ ਜਾਂਦਾ, ਬਸ ਉਹਨੇ ਵਿੱਚ ਹੀ ਸਮਾਂ ਲੰਘ ਜਾਂਦਾ। ਕਈ ਵਾਰ ਤੁਸੀਂ ਏਦਾਂ ਦੇ ਬਾਬੇ ਵੀ ਵੇਖੋਗੇ, ਉਹਨਾਂ ਘੰਟਾ ਕੁ ਟਾਈਮ ਹੈ ਤੇ ਅੱਧਾ ਘੰਟਾ ਚਿਮਟਿਆਂ 'ਚ ਹੀ ਲੰਘ ਜਾਣਾ, ਉਹ ਚਿਮਟੇ ਤੁਸੀਂ ਘਰ ਬੈਠੇ ਵੀ ਸੁਣ ਸਕਦੇ ਹੋ ਕਿ ਕਿਤੇ ਉੱਥੇ ਹੀ ਸੁਣਨੇ ਸੀ, ਮੈਨੂੰ ਮਾਫ਼ ਕਰਿਓ। ਗੱਲਾਂ ਹੈ ਸੱਚੀਆਂ ਨੇ, ਪਰ ਕਹਿਣੀਆਂ ਔਖੀਆਂ ਨੇ, ਸੁਣਨੀਆਂ ਵੀ ਔਖੀਆਂ ਨੇ। ਜਿੰਨਾ ਵੀ ਪ੍ਰੋਗਰਾਮ ਕੀਤਾ ਹੈ ਉਹ ਕੇਵਲ ਸੋ ਗਿਆਨ ਨਿਮਿਤ, ਉਹ ਗਿਆਨ ਦੇ ਵਾਸਤੇ ਕੀਤਾ ਹੈ, ਪਰ ਬੇਨ ਗੁਰ ਗਿਆਨ ਤ੍ਰਿਗ ਜਨਮ ਕੋ ਲਾਜ ਹੈ, ਤੇ ਗੁਰੂ ਤੋਂ ਬਿਨਾਂ ਗਿਆਨ ਹਾਸਲ ਨਹੀਂ ਹੋਇਆ। ਆਇਆ ਹੈ ਗੁਰੂ ਦੇ ਉਪਦੇਸ਼ ਨੂੰ ਸੁਣਿਆ ਅਨਸੁਣਿਆ ਕਰ ਦਿੱਤਾ। ਤੇ ਸਾਹਿਬ ਕਹਿੰਦੇ ਨੇ ਜਿਵੇਂ ਦਰਖਤ ਬੇਕਾਰ, ਜਿਵੇਂ ਔਰਤ ਬੇਕਾਰ, ਜਿਵੇਂ ਵਿੱਦਿਆ ਤੋਂ ਬਿਨਾਂ ਪੁਰਖ ਬੇਕਾਰ, ਤੇਵੇਂ ਗੁਰੂ ਦੇ ਗਿਆਨ ਤੋਂ ਬਿਨਾਂ ਜਨਮ ਬੇਕਾਰ, ਬੇਅਰਥ ਹੋ ਗਿਆ।
ਕਿਸੇ ਅਰਥ ਨਹੀਂ ਆਉਂਦਾ, ਬਿਨ ਗੁਰ ਗਿਆਨ ਤ੍ਰਿਗ ਜਨਮ ਕੋ ਲਾਜ ਹੈ। ਕਹਿੰਦੇ ਉਹਦੇ ਜਨਮ ਨੂੰ ਵੀ ਲਾਜ ਹੈ, ਉਹਦੇ ਖਾਣ ਨੂੰ ਵੀ ਤ੍ਰਿਗ ਹੈ, ਉਹਦੇ ਪਹਿਨਣ ਨੂੰ ਵੀ ਤ੍ਰਿਗ ਹੈ, ਉਹਦੇ ਸੌਣ ਨੂੰ ਵੀ ਤ੍ਰਿਗ ਹੈ। ਉਹ ਤੁਹਾਨੂੰ ਬੋਲ ਯਾਦ ਹੈ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਦੋ ਦੋ ਵਾਰ ਆਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ ਜਿੱਤ ਹੁਣ ਖਸਮ ਨਾ ਪਾਇਆ। ਕੁਟੰਬ ਕਬੀਲੇ ਸਰੀਰ ਦੇ ਮੁਤਾਬਕ ਖਾਣਾ ਪੀਣਾ ਸੌਣਾ ਸਭ ਤ੍ਰਿਗ ਹੈ, ਕਿਉਂਕਿ ਗੁਰੂ ਤੋਂ ਗਿਆਨ ਲਿਆ ਹੀ ਨਹੀਂ, ਸੰਗਤ ਵਿੱਚ ਆ ਕੇ ਖਾਲੀ ਹੀ ਚਲਾ ਗਿਆ ਹੈ। ਜੇ ਇੱਥੇ ਆਇਆ ਵੀ ਹੈ, ਦੇਗ ਲੈ ਕੇ ਤੇ ਕਿਰਪਾ ਵਰਤਦੀ ਹੈ ਮਹਾਰਾਜ ਦੀ, ਪਰ ਉਹ ਦੇਗ ਲੈ ਕੇ ਵੀ ਆਖਿਆ ਨਹੀਂ ਸਤਨਾਮ ਸ਼੍ਰੀ, ਉਹਨੂੰ ਵੀ ਕਹਿ ਦਿੱਤਾ ਠੰਡੀ ਹੈ ਤੱਤੀ ਹੈ, ਇੱਦਾਂ ਹੈ ਮਿੱਠਾ ਘੱਟ ਹੈ ਮਿੱਠਾ ਵੱਧ ਹੈ। ਇੱਥੇ ਜੋ ਮਿਲ ਗਿਆ ਹੈ ਉਹਨੂੰ ਸਤ ਕਰਕੇ ਮੰਨ ਲੈਣਾ ਹੈ। ਗੁਰਮੰਤਰ ਹੀਣਸ ਜੋ ਪ੍ਰਾਣੀ ਤਿਰਘੰਤ ਜਨਮ ਪ੍ਰਸਟਨ ਹੈ, ਕੂਕਰ ਹੈ ਸੂਕਰ ਹੈ ਗਰਤਪ ਹੈ ਕਾਕ ਹੈ ਸਰਪਣ ਹੈ ਤੁਲਖਲ ਹੈ। ਗਰੀਬ ਨਿਵਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ, ਗੁਰੂ ਦੇ ਮੰਤਰ ਤੋਂ ਬਿਨਾਂ ਜੋ ਪ੍ਰਾਣੀ ਜਿਹੜੇ ਨੇ ਤਿਰਘੰਤ ਜਨਮ, ਉਹਨਾਂ ਦੇ ਜਨਮ ਨੂੰ ਤ੍ਰਿਗ ਹੈ। ਕੂਕਰ ਹੈ, ਕੂਕਰੇ ਦਾ ਅਰਥ ਕੀ ਹੈ? ਕੁੱਤਾ। ਸੂਕਰੇ ਦਾ ਅਰਥ ਕੀ ਹੈ? ਸੂਰ। ਕੂਕਰ ਹੈ, ਸੂਕਰ ਹੈ। ਗਰਤਪ ਹੈ, ਗਰਤਪੇ ਦਾ ਅਰਥ ਕੀ? ਖੋਤਾ, ਗਧਾ। ਕੂਕਰ ਹੈ, ਸੂਕਰ ਹੈ, ਗਰਤਪ ਹੈ। ਕਾਕ ਹੈ, ਕਾਂ। ਸਰਪਣ ਹੈ, ਸੱਪ। ਤੁਲ, ਬਰਾਬਰ। ਖਲ ਹੈ, ਕਹਿੰਦੇ ਇਹਨਾਂ ਦੇ ਸਦਰਸ਼ਨ ਹੀ ਇਹਨਾਂ ਤੋਂ ਵੀ ਨੀਚ ਹੈ। ਆਖੋ ਸਤਨਾਮ ਸ਼੍ਰੀ। ਉਦਾਂ ਕਿਸੇ ਨੇ ਇਹ ਬੋਲ ਬੋਲਦਾ ਨਾ ਤੁਰੇ ਜਾਂਦੇ ਨੂੰ, ਲੜਾਈ ਮੱਚ ਜੇਗੀ ਪੂਰੀ ਦੀ ਪੂਰੀ। ਪਰ ਜਿੱਥੇ ਗੁਰੂ ਸ਼ਬਦ ਆ ਗਿਆ ਉੱਥੇ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਬੋਲਣ ਦੀ। ਗੁਰੂ ਕੇ ਸ਼ਬਦ ਜੁਗ ਹੋ ਜੁਗ ਅਟਲਣੇ। ਤਾਂ ਮਹਾਰਾਜ ਕਹਿੰਦੇ ਕੇਵਲ ਗੁਰੂ ਦੇ ਕੋਲ ਆ ਕੇ ਸ਼ਬਦ ਲੈਣਾ ਹੈ, ਨਾਮ ਲੈਣਾ ਹੈ, ਔਰ ਹਰ ਸਵਾਸ ਨਾਲ, ਹਰ ਸਵਾਸ ਨਾਲ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਣਾ ਹੈ। ਆਓ ਪਿਆਰ ਵਿੱਚ

ਵਾਹਿਗੁਰੂ ਤੂੰ ਪ੍ਰਭ ਦਾਤਾ। ਸਮਾਪਤੀ ਵੱਲੇ ਹੈਗੇ ਜੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗਾਉ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀ ਸੁਖ ਦਾਤੇ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੌ, ਸਦਾ ਰਹੋ ਰੰਗ ਰਾਤਾ। ਹੇ ਗਰੀਬ ਨਿਵਾਜ, ਸਦਾ ਉਹ ਬਖਸ਼ਿਸ਼ ਕਰੋ, ਤੁਹਾਡੇ ਨਾਮ ਦੇ ਵਿੱਚ ਰੱਤੇ ਰਹੀਏ, ਜਿਨ ਕੇ ਚੋਲੇ ਰੱਤੜੇ ਪਿਆਰੇ, ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ, ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਉਹ ਆਪ ਹੀ ਸਾਜਣ ਵਾਲਾ ਹੈ, ਆਪ ਹੀ ਰੰਗਣ ਵਾਲਾ ਹੈ, ਉਹਨਾਂ ਦੀ ਖਾਕ ਮਿਲ ਜਾਵੇ। ਗੁਰੂ ਸਵਾਰੀ ਸੰਗਤ ਜੀ, ਤੁਸੀਂ ਬਹੁਤ ਹੀ ਪਿਆਰ ਵਿੱਚ ਲੰਮੇਰੇ ਸਮੇਂ ਤੋਂ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਗੁਰੂ ਚਰਨਾ ਚ ਅਰਦਾਸ ਹੈ, ਗਰੀਬ ਨਿਵਾਜ, ਆਪ ਜੀ ਦੇ ਦਰ ਤੇ ਆਏ ਹਾਂ, ਤੁਸੀਂ ਮਾਲੀ ਰੂਪ ਹੋ, ਨਾਮ ਦਾ ਗਿਆਨ ਦਾ ਫਲ ਲਾ ਦਿਓ, ਤੁਸੀਂ ਗਿਆਨ ਦਾ ਪੁੱਤਰ ਪੈਦਾ ਕਰ ਦਿਓ। ਗਰੀਬ ਨਿਵਾਜ, ਤੁਸੀਂ ਗਿਆਨ ਦੀ ਵਿੱਦਿਆ ਦੇ ਦਿਓ। ਗਰੀਬ ਨਿਵਾਜ, ਤੁਹਾਡੀ ਸੰਗਤ ਵਿੱਚ ਬੈਠੇ ਹਾਂ, ਤੁਸੀਂ ਨਾਮ ਦੀ ਬਖਸ਼ਿਸ਼ ਕਰ ਦਿਓ। ਇਹ ਗੁਰੂ ਚਰਨਾਂ 'ਚ ਅਰਦਾਸ ਹੈ, ਬੇਅੰਤ ਭੁੱਲਾਂ ਦੀਆਂ ਮਾਫੀਆਂ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਆਪੇ ਮੇਲੇ, ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਸਾ ਵਾਹ।

ਜੁਗੋ ਜੋਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਗੁਰਦਿਆਲ ਸਿੰਘ ਜੀ, ਸ੍ਰੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀਏ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਅਰਦਾਸ ਦੇ ਵਿੱਚ ਲੜਕਾ ਲੜਕੀ ਖੜ੍ਹੇ ਹੋਣਗੇ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸੰਗਤ ਬੈਠੀ ਰਹੇਗੀ। ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਚਾਹੋ ਸੱਜਣ ਮੈਂਡਿਆ ਦੇਈ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵੇਸਾਹੂ, ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵੇਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ। ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ, ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ

गोरा पूरे ते जानी प्रभ की अकथ कहानी।

ਗੋਰਾ ਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਸੁਭਾਗ ਭਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਏ, ਜਦੋਂ ਤੁਸੀਂ ਪਰਿਕਰਮਾ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਬੈਠਣਾ ਹੈ। ਗੁਰੂ ਸਾਹਿਬ ਨੂੰ ਬੜੀ ਸ਼ਰਧਾ ਦੇ ਨਾਲ ਤੁਸੀਂ ਪਰਿਕਰਮਾ ਕਰਨੀਆਂ ਨੇ। ਚਾਰ ਲਾਵਾਂ ਦਾ ਹੁਣ ਪਾਠ ਹੋਵੇਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਰਾਗੀ ਸਿੰਘ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ, ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ, ਵੇਦ ਧਰਮ ਦ੍ਰਿੜੋ ਪਾਪ ਤਜਾਇਆ, ਬਲਰਾਮ ਜੀਓ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ, ਵੇਦ ਧਰਮ ਦ੍ਰਿੜੋ ਪਾਪ ਤਜਾਇਆ, ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਤਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਵਾ ਵਡਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ।

0: ਮੱਥਾ ਟੇਕ ਲਓ।
1: ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਈ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਈ ਜਨ ਨਾਨਕ ਦੂਜੀ ਲਾਭ ਚਲਾਈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡਾ ਸਭ ਤੇਰੀ, ਮਾਤ ਪਿਤਾ ਬਾਰਿਕ ਤੇ, ਤੁਮਰੀ ਕਿਰਪਾ ਮੈਂ ਸੁਖ, ਕੋਈ ਨਾ ਜਾਣੀ ਤੁਮਰਾ, ਉੱਚੇ ਤੇ ਉੱਚਾ ਭਗਵਨ, ਸਗਲ ਸਮੱਗਰੀ ਤੁਮਰਾ ਸੁਤਰ।

ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਈ ਫਿਰ ਅੰਗਤ ਗੁਰ ਤੇ ਅੰਮ੍ਰਿਤਦਾਸ ਰਾਮਦਾਸੀ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਈ ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਚਨਹਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਥ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸ਼ੁਭ ਆਨੰਦ ਕਾ ਲੜਕਾ ਭਾਈ ਪਵਰਾਜ ਸਿੰਘ ਪਿਤਾ ਸਵਰਗਵਾਸੀ ਸਰਦਾਰ ਬਲਜੀਤ ਸਿੰਘ ਅਤੇ ਮਾਤਾ ਸਰਬਜੀਤ ਕੌਰ ਲੜਕੀ ਬੀਬਾ ਕਮਲਜੀਤ ਕੌਰ ਸਪੁੱਤਰੀ ਸਰਦਾਰ ਪ੍ਰਭਜੀਤ ਸਿੰਘ ਅਤੇ ਮਾਤਾ ਗੁਰਜੀਤ ਕੌਰ ਦਾਤਾ ਜੀ ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਲਾਵਾਂ ਦਾ ਪਾਠ ਕਰਦਿਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਆਉਣ ਵਾਲਾ ਸਮਾਂ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਦਾ ਬਖਸ਼ਣਾ ਜੀ ਦੋਨਾਂ ਹੀ ਪਰਿਵਾਰਾਂ ਵਿੱਚ ਆਪਸੀ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਜੀ ਇਸੇ ਹੀ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਦੋਨਾਂ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਅੰਗੀਕਾਰ ਕਰਾਏ ਲੋਕ ਪ੍ਰਲੋਕ ਸੇਵਕਾਂ ਦੇ ਪੜਦੇ ਟੱਕਣੇ ਸੇਵਕਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ ਆਪ ਜੀ ਦੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਰਤਾਰਥ ਕਰੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
वाहिगुरु जी की फतेह। दोरा गया भइया काल के, सब सिखन को हुक्म है, गुरु ग्रंथ जी मान्यो, जो प्रभ को मिल बो चाहा, राज करेगा खालसा, ख्वार हुए सब मिलेंगे, वाहिगुरु नाम जहा जहा, जो श्रद्धा कर सेम दे, खंडा जाकै हाथ मैं, सो हमरी रचिया करहीं, सो हम

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰਜੀ ਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਸੁਕਾਹੋ ਟਲ ਗੁਰ ਸੇਵੀਐ ਅਹਿਨ ਇਸ ਸਹਿਜ ਸੁਭਾਈ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਈ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਆ, ਤੁਧ ਡਿੱਠਾ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਆ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸਾਹੂ, ਜਿਸ ਪਾਸ ਬੈਠਿਆ ਸੋਹੀਐ

ਸੂਹੇ ਮਹੱਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕਾ ਭਾਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ ਰਹਾਉ ਜੋ ਤੇਰਾ ਰੰਗ ਰਾਤੇ ਸਵਾਮੀ ਤਿਨਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਈਨ ਸੁਖ ਫਲ ਪਾਈਨ ਆਠ ਪਹਿਰ ਆਰਾਧੇ ਤੇਰੀ ਸ਼ਰਨ ਤੇਰਾ ਪਰਵਾਸਾ ਪੰਚ ਦੁਸ਼ਟ ਲੈ ਸਾਧੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਨੇ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰੂ ਪਿਤਾ ਜੀ ਨੇ ਹੁਕਮਨਾਮਾ ਬਖਸ਼ਿਆ ਹੈ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕਾਉ ਭਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ। ਸਤਿਗੁਰੂ ਕਿਰਪਾ ਕਰਨ ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਆਉਣ ਵਾਲਾ ਸਮਾਂ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਦਾ ਬਖਸ਼ਣ ਦੋਨਾਂ ਪਰਿਵਾਰਾਂ ਨੂੰ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਦਾ ਬਣੀ ਰਹੇ। ਸਾਡਾ ਵਿਸ਼ਵਾਸ ਸਾਡਾ ਭਰੋਸਾ ਗੁਰੂ ਸਾਹਿਬ ਦੇ ਚਰਨਾਂ 'ਤੇ ਹੋਵੇ। ਹੁਣ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ ਤਿੰਨਾਂ ਦੇ ਜੱਥੇ ਪਾਸੋਂ ਇੱਕ ਕਵਿਤਾ ਵਿਆਹ ਦੇ ਸੰਬੰਧ ਵਿੱਚ ਸਰਵਣ ਕਰੀਏ। ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਪਰਮ ਸਨਮਾਨਯੋਗ ਸਤਿਗੁਰਾਂ ਦੇ ਸੋਹਣੇ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ, ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਅੱਜ ਦੋ ਕੁੜਮ ਪਰਿਵਾਰ ਸੁਰਗਵਾਸੀ ਸਰਦਾਰ ਬਲਜੀਤ ਸਿੰਘ ਜੀ ਅਤੇ ਅਤੀ ਸਤਿਕਾਰਯੋਗ ਵੀਰ ਪ੍ਰਭਜੀਤ ਸਿੰਘ ਜੀ, ਦੋ ਕੁੜਮ ਪਰਿਵਾਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੇ ਨੇ ਔਰ ਅਰਦਾਸਾਂ ਬੇਨਤੀਆਂ ਆਪਾਂ ਕਰਦੇ ਹਾਂ ਕਿ ਇਹ ਕੁੜਮਾਚਾਰੀ ਰਹਿੰਦੀ ਦੁਨੀਆਂ ਤੱਕ ਬਣੀ ਰਹੇ, ਸਾਡੇ ਇਕੱਠ ਦਾ ਮਕਸਦ ਹੋਵੇਗਾ। ਸ਼ਹਿਨਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਮਰਿਆਦਾ ਅਨੁਸਾਰ। ਮੈਂ ਤਾਂ ਬੇਨਤੀ ਕਰਦਾ ਨਾ ਗੁਰੂ ਪਿਆਰੋ, ਮੈਨੂੰ 15-16 ਦਿਨ ਹੋ ਗਏ ਇਸ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾਉਂਦਿਆਂ ਨੂੰ ਧਿਆਨ ਦੇਣਾ ਥੋੜ੍ਹਾ ਜਿਹਾ। ਮੇਰੇ ਸਤਿਕਾਰਯੋਗ ਸੱਜਣ ਬੈਠੇ ਹੋ, ਗੁਰੂ ਪਿਆਰਿਓ ਆਨੰਦਕਾਰਯੋਗ ਹੈ, ਮੈਂ ਤੁਹਾਡੇ 5-7 ਮਿੰਟ ਹੀ ਲੈਣੇ, ਇਸ ਤੋਂ ਜ਼ਿਆਦਾ ਨਹੀਂ ਕੋਈ, ਸ਼ਾਇਦ ਮੈਂ ਆਸ ਕਰਦਾ ਤੁਸੀਂ ਕਾਹਲੀ ਨਹੀਂ ਕਰੋਗੇ, ਮੈਂ ਆਸ ਕਰਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਵੀ 1-2 ਗੱਲਾਂ ਤੁਹਾਡੇ ਨਾਲ ਕਰਨੀਆਂ। ਮੈਂ ਬੇਨਤੀ ਕਰਦਾ ਹੁੰਦਾ 15 ਦਿਨ ਹੋ ਗਏ ਸਾਨੂੰ ਇੱਥੇ ਆਇਆਂ ਨੂੰ ਕਿ ਅਸਲ ਵਿੱਚ ਜੇ ਵਿਆਹਾਂ ਦੀ ਮਰਿਆਦਾ ਸਾਂਭ ਕੇ ਰੱਖੀ ਹੈ ਨਾ, ਤਾਂ ਤੁਸੀਂ ਵਿਦੇਸ਼ਾਂ ਵਿੱਚ ਵੱਜਦੇ ਸਾਡੇ ਭੈਣਾਂ ਅਤੇ ਭਰਾਵਾਂ ਨੇ ਸਾਂਭ ਕੇ ਰੱਖੀ ਹੋਈ ਹੈ। ਆਹ ਹੈ ਅਸਲੀ ਆਨੰਦ ਕਾਰਜ, ਜੋ ਗੁਰਮਰਿਆਦਾ ਅਨੁਸਾਰ ਤੁਸੀਂ ਦੋਨੇ ਪਰਿਵਾਰ ਰਲ ਕੇ ਸਤਿਗੁਰਾਂ ਦੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਬੈਠੇ ਹੋ ਔਰ ਬੜੇ ਪਿਆਰ ਅਤੇ ਭਾਵਨਾ ਦੇ ਨਾਲ, ਕੋਈ ਕਾਹਲੀ ਨਹੀਂ ਕਰਨ ਦੀ ਲੋੜ।

करते सानूं नहीं पता पर उत्थे इल्जाम तुहानूं मिलदा वी साडी कुड़ी दा फुफड़ बाहरों आया मुंडे दा मामा कहिंदा कनेडा चो आना अमरीका चो आना कहिंदे वड्डा पैलस करियो हुण गुरु प्यारियो आ तुसीं मर्यादा अनुसार किन्ना सोहणा लगा दोने परिवार गुरु घर दे विच आ के ते इस रस्म नूं निभाउण दा यतन कीता सतगुरु कृपा करन। अज दो कुड़म साहब दो परिवार बैठे ने प्रभजीत सिंह जी तुहाडे विच बैठे सरदार जी प्रभजीत सिंह जी सरदार जी वधाइयां तुहानूं गुरु महाराज कृपा करे तुहाडी धी सदा सुहागर रवे ओदी मांग दा संदूर सदा चमकदा दमकदा रवे ओदे हत्थी पाया चूड़ा सदा छण छण करके छणकदा रवे। सतगुरां दे चरणां च अरदासां बेनतियां करदे आं और इन्हां दोनां दा परिवार इन्हां दोनां दा इन्ना प्यार बने कि एक दूजे दे साई जीण पवराज सिंह ते कमलजीत। बच्चे मैं एक मिनट वास्ते तुहाडे नाल गल करनी चाहुंदा पवराज जी पुत्र जी महाराज या ध्यान देना तुसी मैनू एक प्रचारक समझ के जां ढाडी समझ के तुसी मैनू नहीं सुनना मैनू समझ लो भी एक साडे परिवार दा मैंबर सी कोई बुढ़ा उत्ते खड़ा होया उहने साडे नाल दो क गल्लां कीतियां गुरु महाराज कृपा करे। मैं कहिंदा हुंदा जिहड़ी सहूलत तुहानू आ जिहड़ी मिली हुई है ना जिहड़ी अज दे बच्चियां नू जिहड़े अज आनंद कारज हुंदे सरदार जी ए सहूलत मेरी उम्र दे जिहड़े 60 साल दे आ ते जां मेरी वड्डी उम्र दे जिथे तक मेरे आप दे माता पिता की गल करिए यह सहूलत उन्हां नू सी उन्हां नू नहीं सी जिहड़ी तुहानू मिली है। हुण तुसीं आखोगे किहड़ी सहूलत तुसीं सानू वक्री देती है जिहड़े अज दे बच्चियां दे आनंद कारज हुंदे आ ना ते जिहड़ी मेरे उम्र दे दे समें दे आनंद कारज होए सी उन्हां दे समयां दे उत्ते एक दूजे नू देख दिखाइया करन दा किसे नू अधिकार नहीं सी हुंदा। समाज ने तुहानू सहूलत देती है भी तुसीं एक दूजे दे जीवन साथी बनन वास्ते जा रहे हो तुहाडे ग्रस्त दी परा आरंभता होण लगी है ते तुसीं एक दूजे नू जाच लो एक दूजे नू देख लो एक दूजे दे सुभा तो जाणू हो लो। ओ जिहड़े सत्कारयोग मातावां बेटियां ना दादियां नानियां इन्हां नू पुछ के देख लियो भी तुहाडे टाइम इदां दी सहूलत हुंदी सी पुछ लियो कितें दादी नू पुछ लियो दादियां होणगियां घरां दे विच दादियां नहीं नानियां होणगियां वड्डियां ताईयां चाचियां होणगियां उन्हां नू पुछ लियो भी नानी जदों तेरा विआह होया सी नाने ना तू नाने नू देखिया सीगा दादी तू देखिया सी दादे नू ते कूणियां मार दियां कहिंदियां हट इदां दियां गल्लां नहीं। गुरु प्यारिओ देखो उहनां दे विच किदां दा संगाऊ सुभा अजे तक बणिया होया किन्नी संग सी उहनां दे विच ठीक है समें मुताबक असीं बदले आ साडे बदलना चाहीदा समें मुताबक बदलना चाहीदा पर उह प्यार जिहड़ा ना जिहड़ा उहनां जमानियां दे विच प्यार सी ਉਹ ਅੱਜ ਸਾਨੂੰ ਘੱਟ ਦੇਖਣ ਦੇ ਵਿੱਚ ਮਿਲਦਾ ਉਹ ਜਿਹੜੇ ਰਸਤੇ ਬਿਨਾਂ ਦੇਗ ਦਿਖਾਈਏ ਤੋਂ ਹੁੰਦੇ ਸੀ ਉਹ ਲੋਹੇ ਦੀਆਂ ਸੰਗਲਾਂ ਨੂੰ ਮਜ਼ਬੂਤ ਹੁੰਦੇ ਸੀ। ਵਾਹਿਗੁਰੂ ਕਿਰਪਾ ਕਰੇ ਤੁਹਾਡਾ ਵੀ ਇਹ ਰਿਸ਼ਤਾ ਜਿਹੜਾ ਇਹ ਲੋਹੇ ਦੀਆਂ ਸੰਗਲਾਂ ਵਰਗਾ ਹੀ ਮਜ਼ਬੂਤ ਹੋਵੇ। ਅੱਜ ਪਵਰਾਜ ਜੀ ਭਾਈ ਸਾਹਿਬ ਨੇ ਆਖਿਆ ਹੋਣਾ ਜਦੋਂ ਸ਼ਬਦ ਪੜ੍ਹ ਰਿਹਾ ਸੀ ਬਈ ਪਵਰਾਜ ਦਾ ਪੱਲਾ ਜਿਹੜਾ ਉਹ ਕਮਲਦੀਪ ਨੂੰ ਫੜਾਇਆ ਜਾਵੇ ਆਖਿਆ ਹੋਣਾ ਪਰ ਗੌਰ ਨਾਲ ਦੇਖੀ ਅੱਜ ਤੂੰ ਵੀ ਉਹਦਾ ਪੱਲਾ ਫੜਿਆ ਹੋਇਆ ਤੁਸੀਂ ਇੱਕ ਜਾਣੇ ਨੇ ਪੱਲਾ ਨਹੀਂ ਫੜਿਆ ਅੱਜ ਦੋਨਾਂ ਜਾਣਿਆਂ ਨੇ ਇੱਕ ਦੂਜੇ ਦਾ ਪੱਲਾ ਫੜਿਆ। ਇਸ ਪੱਲੇ ਫੜਨ ਦੀ ਪਤਾ ਕੀ ਹੈ ਸਾਡੇ ਯੁਗਤੀ ਜਿਹੜੀ ਜੋ ਭਾਵਨਾ ਹੈ ਉਹ ਕੀ ਹੈ ਮਰਿਆਦਾ ਕੀ ਹੈ ਕਿ ਅੱਜ ਤੋਂ ਤੁਸੀਂ ਇੱਕ ਹੋ ਗਏ ਏਕ ਜੋਤ ਦੋਏ ਮੂਰਤੀ ਧੰਨ ਪੈਰ ਕਹੀਏ ਸੋਏ ਹੁਣ ਤੁਹਾਡੇ ਸਰੀਰ ਭਾਵੇਂ ਦੋ ਹੋਣਗੇ ਪਰ ਤੁਹਾਡੀ ਆਤਮਾ ਤੁਹਾਡਾ ਦਿਲ ਤੁਹਾਡੇ ਖਿਆਲ ਜਿਹੜੇ ਅੱਜ ਤੋਂ ਬਾਅਦ ਇੱਕ ਹੋ ਜਾਣੇ ਚਾਹੀਦੇ ਆ ਸਤਿਗੁਰਾਂ ਦੇ ਇਸ ਗੁਰਬਾਣੀ ਮੁਤਾਬਕ ਤੇ ਅੱਜ ਤੋਂ ਬਾਅਦ ਤੁਹਾਡਾ ਹਰ ਦੁੱਖ ਸਾਂਝਾ ਹੋ ਗਿਆ ਹਰ ਸੁੱਖ ਸਾਂਝਾ ਹੋ ਗਿਆ ਭੂਆ ਫੁੱਫੜ ਮਾਮੇ ਮਾਸੀਆਂ ਨਾਨਕੇ ਸਾਰਾ ਕੁਝ ਤੁਹਾਡਾ ਸਾਂਝਾ ਹੋ ਗਿਆ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਦੇ ਕਦਮ ਦੇ ਉੱਤੇ ਕਦਮ ਰੱਖ ਕੇ ਚੱਲਣ ਦਾ ਯਤਨ ਕਰਨਾ ਜੇ ਦੁਨਿਆਵੀ ਸੁੱਖ ਹਰ ਤੁਹਾਡੀ ਝੋਲੀ ਵਿੱਚ ਪਵੇਗਾ ਜੇ ਕਿਤੇ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਗੌਰ ਕਰ ਲਵੋ ਤੇ ਗੁਰੂ ਪਿਆਰਿਓ ਇਸ ਗ੍ਰਸਤ ਨੂੰ ਮੇਰੇ ਬੱਚਿਓ ਇਸ ਗ੍ਰਸਤ ਨੂੰ ਹੋਰ ਸੁਹਾਵਣਾ ਬਣਾਉਣ ਵਾਸਤੇ ਜਿੱਥੇ ਅੱਜ ਤੋਂ ਸਾਡੇ ਰਿਸ਼ਤੇਦਾਰ ਸਾਂਝੇ ਹੋ ਜਾਣੇ ਆ ਸਾਡੇ ਸਾਕ ਸੰਬੰਧੀ ਸਾਂਝੇ ਹੋ ਗਏ ਤੇ ਅੱਜ ਤੋਂ ਬਾਅਦ ਇੱਕ ਹੋਰ ਚੀਜ਼ ਕਿਤੇ ਸਾਡੀ ਸਾਂਝੀ ਹੋ ਜਾਵੇ ਉਹ ਕੀ ਹੈ ਉਹ ਸਾਡਾ ਮੋਬਾਈਲ ਸਾਂਝਾ ਹੋ ਜਾਵੇ ਕਮਲ ਨੂੰ ਅਧਿਕਾਰ ਹੋਵੇ ਮੈਂ ਪਵਰਾਜ ਦਾ ਮੋਬਾਈਲ ਜੇ ਕਿਤੇ ਮੰਜੇ ਤੇ ਪਿਆ ਵੱਜੇ ਤੇ ਮੈਂ ਉਹ ਹੱਕ ਹੋਵੇ ਕਿ ਮੈਂ ਉਹਦੇ ਫੋਨ ਨੂੰ ਸੁਣ ਸਕਾਂ ਤੇ ਜੇ ਧੀ ਦਾ ਮੋਬਾਈਲ ਵੱਜੇ ਤੇ ਪੁੱਤ ਨੂੰ ਹੱਕ ਹੋਵੇ ਵੀ ਉਹ ਮੈਂ ਮੋਬਾਈਲ ਸੁਣ ਸਕਾਂ ਔਰ ਆਪਸ ਵਿੱਚ ਕੋਈ ਸ਼ੱਕ ਨਾ ਹੋਵੇ ਤੇ ਗੁਰੂ ਪਿਆਰਿਓ ਕਈ ਵਾਰ ਸ਼ੱਕ ਜਿਹੜੀ ਹੈ ਨਾ ਉਹ ਬਣੀ ਹੋਈ ਖੇਲ ਖਰਾਬ ਕਰ ਦਿੰਦੀ ਹੈ ਗਾਹ ਮਹਾਰਾਜ ਕਿਰਪਾ ਕਰੇ ਤੁਹਾਡੇ ਵਿੱਚ ਕਦੀ ਕੋਈ ਸ਼ੱਕ ਨਾ ਹੋਵੇ ਔਰ ਤੁਹਾਡਾ ਮੋਬਾਈਲ ਸਾਂਝਾ ਹੋ ਜਾਵੇ ਤੁਹਾਡੇ ਰਿਸ਼ਤੇਦਾਰੀਆਂ ਆਓ ਖੈਰ ਇੱਕ ਇੱਦਾਂ ਦੀ ਖੁਸ਼ੀ ਦੇ ਸਮੇਂ ਦੀ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਆਓ ਪਿਆਰ ਦੇ ਨਾਲ ਇਹੋ ਜਿਹੇ ਸਮਿਆਂ ਦੇ ਉੱਤੇ ਗੁਰੂ ਪਿਆਰਿਓ ਇੱਕ ਤੁਹਾਡਾ ਕਵਿਤਾ ਸੀ ਤੁਹਾਡੀ

0: बख्शी खुशियां खेड़े, हां बख्शी खुशियां खेड़े।
1: बहुत बहुत धन्यवाद जी तुहाडा सारिआं दा। बच्चिओ तुसीं खुश रहो सारी उम्र अपनी जिंदगी दे विच, गुरु महाराज चढ़दी कला दे विच रखण। और कोशिश करिआ करिओ जदों भी अपने काम तो थोड़ा बहुता टाइम मिलदा ना, गुरु घर दे विच भावें हफ्ते बाद ही आयो, जरूर आया करो। जिहड़ा भी गुरु घर तुहाडे लागे ना, उत्थे जाके जरूर हाजरी भरिआ करो। सो गुरु महाराज तुहाडा सारिआं दा बहुत बहुत धन्नवाद। सो तुहाडी जथा गुरु प्यारिओ 15 दिन तो असीं सेवावां निभा रहे हां गुरु घर दे विच, 15 दिन साडे होर है। ते इधर ये साडा बच्चा जस्सी सिंह हमीदी बरनाले दे लागे नगर है, किस्मत सिंह बीला ये भी बरनाले दे लागे है, ते सरंगी मास्टर साडा भाई रणजीत सिंह लखा जगरावां दे लागे आ, ते दास ज्ञानी बलबीर सिंह बिहारीपुर वाले रेल कोच फैक्ट्री दे लागे, मेरा कपूरथले दे विच नगर है। सो तुहाडा सारिआं दा बहुत बहुत धन्नवाद। बुलाओ फतेह, वाहिगुरू जी का खालसा वाहिगुरू जी की फतेह।
2: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਜਿਨ੍ਹਾਂ ਨੇ ਵਿਆਹ ਦੇ ਸੰਬੰਧ ਵਿੱਚ ਆਪ ਸੰਗਤਾਂ ਨੂੰ ਕਵਿਤਾ ਸਰਵਣ ਕਰਾਈ ਹੈ। ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਪਰਿਵਾਰਾਂ ਵੱਲੋਂ। ਹੁਣ ਇੱਥੇ ਹੀ ਸਮਾਪਤੀ ਹੈ, ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ। ਉਸ ਤੋਂ ਬਾਅਦ ਜੋ ਸਗਨ ਹੈ ਮੇਨ ਹਾਲ ਦੇ ਵਿੱਚ, ਕੇਵਲ ਮਾਤਾ ਪਿਤਾ ਨੇ ਪਾਉਣਾ ਹੈ, ਬਾਕੀ ਸੰਗਤ ਨੇ ਸਗਨ ਜਿਹੜਾ ਬਾਹਰ ਟੈਂਟ ਵਿੱਚ ਪਾਉਣਾ, ਨਾਲੇ ਤੁਸੀਂ ਉੱਥੇ ਲੰਗਰ ਛਕਣਾ ਹੈ। ਇਹ ਬੇਨਤੀ ਪ੍ਰਵਾਨ ਕਰਨੀ। ਦੂਸਰੀ ਬੇਨਤੀ, ਆਪਾਂ ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ, ਗੱਲਾਂ ਨਹੀਂ ਕਰਨੀਆਂ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਨਾਲ ਆਪਾਂ ਢਾਡੀ ਵਾਰਾਂ ਵੀ ਸਰਵਣ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਲੀਏ ਕੁਲ ਆਲਮ ਸਹਿਬੇ ਸਹਾਬਾ ਹਜ਼ੂਰੇ ਅਨਵਰ ਪ੍ਰੀਤਾਂ ਦੇ ਪਹਿਰੇਦਾਰ ਰੂਹਾਨੀਅਤ ਦੇ ਸਾਗਰ ਸ਼ਾਂਤੀ ਦੇ ਮੁਜੱਸਮੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਹਿਨਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਹੈ ਦੁਪਹਿਰ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ ਤੁਸੀਂ ਆਪਣੇ ਨਿੱਤ ਦੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਉਂਦੇ ਹੋ ਸਤਿਗੁਰੂ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਐਸੀਆਂ ਦੁਆਵਾਂ ਕਰਦੇ ਹਾਂ ਸਤਿਗੁਰਾਂ ਦੇ ਚਰਨਾਂ ਸੋ ਦੁਪਹਿਰਾਂ ਦੇ ਦੀਵਾਨਾਂ ਦੇ ਵਿੱਚ ਗੁਰੂ ਪਿਆਰਿਓ ਇਤਿਹਾਸ ਤੁਹਾਡੇ ਨਾਲ ਸਾਂਝਾ ਕਰੀਦਾ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਔਰ ਉਹ ਇਤਿਹਾਸ ਸਾਡੇ ਮਰਦਾਂ ਦਾ ਯੋਧਿਆਂ ਦਾ ਸਿੱਖ ਰਾਜ ਕਿਵੇਂ ਬਣਿਆ ਸੀ ਔਰ ਉਹਦੀ ਦਾਸਤਾਨ ਇੱਕ ਉਹ ਲੜੀ ਤੁਹਾਡੇ ਨਾਲ ਆਰੰਭ ਕੀਤੀ ਹੋਈ ਆ ਔਰ ਉਹ ਗੱਲ ਹੁੰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਤੋਂ ਆਰੰਭ ਹੁੰਦੀ ਹੈ ਜਿਹੜਾ ਸਿੱਖ ਰਾਜ ਸਾਡਾ ਪਹਿਲਾ ਸਿੱਖ ਰਾਜ ਬਣਿਆ ਸੀ ਨਾ ਸਾਡੀ ਸਿੱਖ ਕੌਮ ਦਾ ਪਹਿਲਾ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਾਡੀ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਬਣਿਆ ਸੀ ਬਾਬਾ ਬੰਦਾ ਸਿੰਘ ਭਾਵੇਂ ਉਹ ਗਿਣਤੀ ਦੇ ਦਿਨਾਂ ਦਾ ਰਾਜ ਹੋਵੇਗਾ ਪਰ ਜਿਹੜਾ ਇੱਕ ਸੁਪਨਾ ਦੇਖ ਲਿਆ ਸੀ ਨਾ ਸਾਡੀ ਸਿੱਖ ਕੌਮ ਨੇ ਬਸ ਉਹ ਹੁਣ ਭੁੱਲਣ ਵਾਲਾ ਸੀ ਰਾਜ ਕੀ ਹੁੰਦਾ ਰਾਜ ਦੀ ਤਾਕਤ ਜਿਹੜੀ ਹੈ ਨਾ ਉਹ ਬਾਬਾ ਬੰਦਾ ਸਿੰਘ ਦੇ ਟਾਈਮ ਦੇ ਉੱਤੇ ਦੇਖ ਲਈ ਇੱਕ ਸਿਆਣਾ ਸੂਝਵਾਨ ਕਹਿਣੀ ਤੇ ਕਰਨੀ ਦਾ ਲੀਡਰ ਜਿਹੜਾ ਸੀ ਨਾ ਉਹ ਬਾਬਾ ਬੰਦਾ ਸਿੰਘ ਬਹਾਦਰ ਸਾਨੂੰ ਮਿਲਿਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਾਡੇ ਕੋਲ ਉਹਨਾਂ ਉਪਦੇਸ਼ਾਂ ਉਦੇਸ਼ਾਂ ਦੇ ਉੱਤੇ ਚੱਲਣ ਵਾਲਾ ਇੱਕ ਯੋਧਾ ਸਦੀਆਂ ਬਾਅਦ ਸਾਡੀ ਕੌਮ ਨੇ ਇਦਾਂ ਦਾ ਲੀਡਰ ਦੇਖਿਆ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵਰਗਾ ਜੋ ਕਹਿੰਦਾ ਤੇ ਕਰਦਾ ਸੀ ਔਰ ਇਹੀ ਬਾਬਾ ਬੰਦਾ ਸਿੰਘ ਦੇ ਰੂਲ ਸਨ ਉਹਦੇ ਇੱਕ ਵਾਰ ਦਰਸ਼ਨ ਕੀਤਿਆਂ ਉਹਦੇ ਬਾਬਾ ਬੰਦਾ ਸਿੰਘ ਦੇ ਇੱਕ ਬੋਲ ਨੂੰ ਸੁਣ ਕੇ ਤੇ ਉਸ ਵੇਲੇ ਦੇ ਨੌਜਵਾਨ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਦੇ ਵਿੱਚ ਸ਼ਾਮਿਲ ਹੁੰਦੇ ਗਏ ਇੱਦਾਂ ਹੀ 1984 ਦੇ ਲਾਗੇ ਛਾਗੇ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਏ ਔਰ ਉਹਨਾਂ ਨੇ ਨੌਜਵਾਨਾਂ ਨੂੰ ਟੁੱਟੇ ਹੋਏ ਨੌਜਵਾਨਾਂ ਨੂੰ ਜਿਹੜੇ ਸਿੱਖੀ ਤੋਂ ਟੁੱਟ ਚੁੱਕੇ ਸਨ ਔਰ ਉਹਨਾਂ ਨੂੰ ਪ੍ਰੇਰਿਤ ਕੀਤਾ ਗੁਰੂ ਕੇ ਸ਼ਬਦ ਦੇ ਨਾਲ ਜੋੜਿਆ ਤੇ ਨਾਲ ਇਹ ਸੰਦੇਸ਼ ਦਿੱਤਾ ਸੀ ਉਹ ਸੱਜਣੋ ਐਵੇਂ ਧੋਣਾ ਨਵਾ ਕੇ ਐਵੇਂ ਹੀ ਜੜਿਆਂ ਜਿਹਾ ਵਾਂਗੂ ਜੀਣ ਦਾ ਕੀ ਫਾਇਦਾ ਜੇ ਜੀਣਾ ਤੇ ਮਰਦਾਂ ਵਾਂਗ ਜੀਓ ਦੋ ਦਿਨ ਘੱਟ ਜੀ ਲਓ ਪਰ ਅਣਖ ਦੇ ਨਾਲ ਜੀਓ ਜੇ ਜੀਵੇ ਪਤ ਲੱਤੀ ਜਾਏ ਸਭ ਹਰਾਮ ਜੇ ਤੱਕ ਇਹ ਸੰਦੇਸ਼ ਦਿੱਤਾ ਤੇ ਸਾਡੀ ਕੌਮ ਦੇ ਉਦੋਂ ਦੇ ਯੋਧੇ ਉਹ ਸੰਤ ਜਰਨੈਲ ਸਿੰਘ ਦੇ ਇੱਕ ਇੱਕ ਬੋਲ ਨੂੰ ਸੁਣ ਕੇ ਆਪਣੇ ਤਨ ਦਾ ਪੋਸ਼ ਲਹਾਉਣ ਵਾਸਤੇ ਉਹਦੇ ਇੱਕ ਇੱਕ ਵਜਨ ਤੋਂ ਤਿਆਰ ਹੋ ਗਿਆ ਸੀ ਅਫਸੋਸ ਹੈ ਸਾਡੀ ਕੌਮ ਨੂੰ ਇਦਾਂ ਦੇ ਲੀਡਰ ਬਹੁਤ ਘੱਟ ਮਿਲੇ ਸੰਤ ਜਰਨੈਲ ਸਿੰਘ ਤੋਂ ਬਾਅਦ ਸਾਡੀ ਕੌਮ ਥਾਂ ਥਾਂ ਦੇ ਉੱਤੇ ਟੱਕਰਾਂ ਮਾਰਦੀ ਫਿਰਦੀ ਆ ਕੋਈ ਲੀਡਰ ਤਾਂ ਲੀਡਰ ਤੋਂ ਸੱਕਣੇ ਆ ਜਰਨੈਲ ਤੋਂ ਸੱਕਣੇ ਆ ਪੈਸੇ ਧੇਲੇ ਵੱਲੋਂ ਕੁਰਸੀਆਂ ਦੇ ਲਾਲਚੀ ਉਹ ਬੜੇ ਅਮੀਰ ਸ਼ਹਿਨਸ਼ਾਹ ਮਿਲ ਜਾਣਗੇ ਰਾਜ ਕਰਨ ਵਾਲੇ ਮਿਲ ਜਾਣਗੇ ਵੀ ਪੰਜਾਬੀਆਂ ਦੇ ਸਿਰਾਂ ਦੇ ਉੱਤੇ ਵੋਟਾਂ ਦਾ ਕਰਕੇ ਰਾਜ ਕੀਤਾ ਪਰ ਗੁਰੂ ਪਿਆਰੇ ਉਹ ਅਸੂਲ ਨਹੀਂ ਹੈ ਕਰਦਾਰ ਨਹੀਂ ਰਹਿ ਗਿਆ ਅਸੂਲ ਨਹੀਂ ਸਾਡੇ ਰਹਿ ਗਿਆ ਗੁਰੂ ਮਹਾਰਾਜ ਹੁਣ ਜਿਹੜੇ ਇਹ ਸਿੰਘ ਸਨ ਨਾ ਜਿਹਨਾਂ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਦਾ ਬਾਬਾ ਬੰਦਾ ਸਿੰਘ ਹੋਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੋਏ ਔਰ ਉਹਨਾਂ ਦਾ ਜੀਵਨ ਗੁਰਬਾਣੀ ਮੁਤਾਬਕ ਸੀ ਔਰ ਗੁਰੂ ਪਿਆਰਿਓ ਜਿਹੜੇ ਇਹ ਅੱਜ ਦੇ ਲੀਡਰ ਸਾਨੂੰ ਮਿਲਦੇ ਆ ਉਹਨਾਂ ਦਾ ਜੀਵਨ ਗੁਰਬਾਣੀ ਮੁਤਾਬਕ ਨਹੀਂ ਉਹਨਾਂ ਦਾ ਜੀਵਨ ਦਿੱਲੀ ਦੇ ਤਖ਼ਤ ਮੁਤਾਬਕ ਚੱਲਦਾ ਹੈ ਉਹ ਜਿੱਦਾਂ ਕਹਿਣਗੇ ਉੱਦਾਂ ਚੱਲਣਗੇ ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਸਦੀਆਂ ਤੋਂ ਲੀਡਰ ਲੱਭਦੇ ਆ ਰਹੇ ਹਾਂ ਕੋਈ ਚੰਗਾ ਲੀਡਰ ਜਿਹੜਾ ਸਾਡੀ ਸਮਾਜ ਨੂੰ ਸਿੱਖ ਕੌਮ ਨੂੰ ਮੈਂ ਇਕੱਲੀ ਮਰਨ ਦੀ ਗੱਲ ਨਹੀਂ ਕਰਦਾ ਵੀ ਇਕੱਲੇ ਮਰਨ ਦਾ ਹੀ ਉਪਦੇਸ਼ ਦੇਵੇ ਪਰ ਕਹਿਣੀ ਤੇ ਕਰਨੀ ਦਾ ਤੇ ਘੱਟੋ ਘੱਟ ਪੂਰਾ ਹੋਵੇ ਨਾ ਜੋ ਕਹਿਣੀ ਤੇ ਕਰਨੀ ਦੇ ਪੂਰੇ ਹੁੰਦੇ ਆ ਔਰ ਗੁਰੂ ਪਿਆਰਿਓ ਸਿਆਣੇ ਕਹਿੰਦੇ ਉਹਨਾਂ ਦੀਆਂ ਤਸਵੀਰਾਂ ਦੇ ਮੁੱਲ ਪੈਂਦੇ ਆ ਔਰ ਅੱਜ ਸਾਡੇ ਉਹਨਾਂ ਬਹਾਦਰਾਂ ਦੀਆਂ ਤਸਵੀਰਾਂ ਦੇ ਮੁੱਲ ਪੈ ਲਓ ਮੈਂ ਆਪਣੇ ਇਤਿਹਾਸ ਨੂੰ ਅੱਗੇ ਤੋਰਨ ਦਾ ਯਤਨ ਕਰਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਾਡੀ ਕੌਮ ਲੀਡਰ ਤੋਂ ਸੱਖਣੀ ਹੋ ਗਈ ਹੁਣ ਵਿਚਾਰੇ ਆਪਣਾ ਤਕਰੀਬਨ ਇਹ ਕਹਿ ਦਈਏ ਬਈ 8 ਸਾਲ 1716 ਦੇ ਵਿੱਚ ਸ਼ਹੀਦੀ ਹੁੰਦੀ ਹੈ ਔਰ ਉਸ ਤੋਂ ਬਾਅਦ ਸਾਡੀ ਸਿੱਖ ਕੌਮ 8 ਸਾਲ ਜਿਹੜੀ ਆ ਥਾਂ ਥਾਂ ਦੇ ਉੱਤੇ ਟੱਕਰਾਂ ਮਾਰਦੀ ਰਹੀ ਕੋਈ ਬਹੁਤਾ ਵੱਡਾ ਇਤਿਹਾਸ ਨਹੀਂ ਉਹਨਾਂ 8 ਸਾਲਾਂ ਦੇ ਵਿੱਚ ਬਣਾ ਸਕੇ ਕਿਉਂਕਿ ਸਾਡੇ ਕੋਲ ਲੀਡਰ ਹੀ ਹੈ ਨਹੀਂ ਸੀ ਮੋਹਰੇ ਹੋ ਕੇ ਅਗਵਾਈ ਕਰਨ ਵਾਲਾ ਸਾਡੇ ਕੋਲ ਲੀਡਰ ਨਹੀਂ ਸੀਗਾ ਔਰ ਪਿਆਰੇ ਉਹ ਫਿਰ ਜਿਹੜੇ ਪੰਜਾਬ ਦੇ ਵਿੱਚ ਤਲਵਾਰਾਂ ਲੈ ਕੇ
ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਨਿਤਰੇ ਸਨ ਔਰ ਉਸ ਵੇਲੇ ਦੀ ਹਕੂਮਤ ਨੇ ਤਸੀਹੇ ਦੇ ਕੇ ਉਹਨਾਂ ਨੂੰ ਕਤਲ ਕਰ ਦਿੱਤਾ ਸੀ। ਇੱਥੇ ਦਿੱਲੀ ਦੇ ਤਖ਼ਤ ਦੇ ਵਿੱਚ ਵੀ ਥੋੜ੍ਹੀ ਜਿਹੀ ਹੇਰ ਫੇਰ ਹੁੰਦੀ ਆ, ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂ। ਮੇਰਾ ਨਿਸ਼ਾਨਾ ਹੁੰਦਾ ਹੈ ਕਿ ਮੈਂ ਹਰ ਟੌਪਿਕ ਦੇ ਉੱਤੇ ਤੁਹਾਡੇ ਨਾਲ ਗੱਲ ਕਰਨ ਦਾ ਯਤਨ ਕਰਾਂ। ਇਤਿਹਾਸ ਬੜਾ ਲੰਬੇਰਾ ਹੈ, ਮੈਂ ਕੋਸ਼ਿਸ਼ ਇਹੀ ਹੁੰਦੀ ਹੈ ਵੀ ਇੱਕ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂ, ਪਰ ਹੋ ਸਕਦਾ ਗੁਰੂ ਪਿਆਰਿਓ ਏਡੇ ਵੱਡੇ ਇਤਿਹਾਸ ਦੇ ਵਿੱਚੋਂ ਸਾਗਰ ਦੇ ਵਿੱਚੋਂ ਮੇਰੇ ਵਰਗੀ ਬੂੰਦ ਨੂੰ ਕੀ ਪਤਾ ਕਿ ਇਹਦਾ ਸਾਰੀ ਦੀ ਕੀ ਕੀਮਤ ਹੈ, ਪਰ ਫਿਰ ਵੀ ਕੋਸ਼ਿਸ਼ ਕਰੀਦਾ ਸ਼ਾਇਦ ਕੋਈ ਗੱਲ ਰਹਿ ਵੀ ਜਾਵੇ ਤੇ ਮੈਂ ਮਾਫ਼ੀ ਮੰਗ ਲਵਾਂਗਾ। ਫਰਕ ਸੀਅਰ ਹਿੰਦੁਸਤਾਨ ਦਾ ਬਾਦਸ਼ਾਹ ਸੀ ਜਿੱਦਣ ਬਾਬਾ ਬੰਦਾ ਸਿੰਘ ਬਹਾਦਰ ਨੂੰ 12 June 1716 ਨੂੰ ਦਿੱਲੀ ਕੁਤਬ ਮੀਨਾਰ ਦੇ ਲਾਗੇ ਸ਼ਹੀਦ ਕੀਤਾ ਸੀ। ਉਹਦੇ ਪੁੱਤਰ ਨੂੰ ਵੀ ਉਹਦੀਆਂ ਨਜ਼ਰਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ, ਬਾਬਾ ਅਜੇ ਸਿੰਘ 4 ਸਾਲ ਦਾ ਕਾਲਜਾ ਕੱਢ ਕੇ ਸ਼ਹੀਦ ਕਰਤਾ। ਇਹ ਕੱਲ੍ਹ ਜ਼ਿਕਰ ਕਰ ਚੁੱਕੇ ਹਾਂ ਤੁਹਾਡੇ ਨਾਲ, ਫਿਰ ਵੀ ਲੜੀ ਨੂੰ ਜੋੜਨ ਦਾ ਕਰਕੇ ਕੁਛ ਕੁ ਗੱਲਾਂ ਤੁਹਾਡੇ ਨਾਲ ਪਿਛਲੀਆਂ ਕਰਨੀਆਂ ਪੈਂਦੀਆਂ। ਖੈਰ, ਹੁਣ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੇ ਵਿੱਚ ਨਾ ਇਸ ਬਲ ਚੁੱਕੀ ਲਾਵਾ ਨੂੰ ਬੁਝਾਉਣ ਦਾ ਕਰਕੇ ਨਾ ਕਿਸੇ ਸਿੱਖ ਦੀ ਅਪੀਲ ਤੇ ਨਾ ਦਲੀਲ ਸੁਣੀ ਜਾਂਦੀ ਸੀ, ਬਸ ਸਿੱਖ ਹੋਣਾ ਹੀ ਗਨਾਹ ਸੀ ਔਰ ਕਤਲ ਕਰਨ ਦੇਣ ਦਾ ਹੁਕਮ ਸੀ। ਹਾਂ, ਦਿੱਲੀ ਦੇ ਵਿੱਚ ਫਰਕ ਸੀਰ ਬਾਦਸ਼ਾਹ ਜਦੋਂ ਬਣਦਾ ਹੈ ਨਾ, ਹੁਣ ਪਿਆਰਿਓ ਉਸ ਤੋਂ ਇਹ ਸੱਜਦ ਭਰਾਵਾਂ ਦੀ ਮੱਤ ਦੇ ਨਾਲ ਬਣਿਆ ਸੀ। 1713 ਦੇ ਵਿੱਚ ਇਹ ਤਖ਼ਤ ਦੇ ਉੱਤੇ ਬੈਠਦਾ, ਇਸ ਤੋਂ ਪਹਿਲਾਂ ਜਹਾਂਦਾਰ ਸ਼ਾਹ ਬਣਦਾ ਹੈ, ਜਹਾਂਦਾਰ ਸ਼ਾਹ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਸੱਜਦ ਭਰਾਵਾਂ ਦੀ ਮੱਤ ਦੇ ਨਾਲ, ਫਰਕ ਸੀਰ ਹਿੰਦੁਸਤਾਨ ਦਾ ਬਾਦਸ਼ਾਹ ਬਣਦਾ ਹੈ ਔਰ ਇਹ ਤਕਰੀਬਨ 19 ਕੁ ਤੱਕ 16 ਤੋਂ ਲੈ ਕੇ 3 ਕੁ ਸਾਲ ਬਣ ਜਾਂਦੇ ਆ, 3 ਕੁ ਸਾਲ ਇਹ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ। ਪਰ ਇਹਦੀ ਉਹਨਾਂ ਹੀ ਸੱਜਦ ਭਰਾਵਾਂ ਨੇ ਜਿਹਨਾਂ ਨੇ ਇਹਨੂੰ ਬਾਦਸ਼ਾਹ ਬਣਾਇਆ ਸੀ, ਉਹਦੇ ਨਾਲ ਇਹਨਾਂ ਦੀ ਵਿਗੜ ਜਾਂਦੀ ਹੈ। ਹੁਣ ਉਹ ਸੱਜਦ ਭਰਾ ਇਹਨੂੰ ਕਤਲ ਕਰਵਾ ਦਿੰਦੇ ਨੇ, ਇਹਨੂੰ ਕਤਲ ਕਰਵਾ ਕੇ ਤੇ ਰਫਿਊਦਾਰਾ ਜਾਤ ਨਾ ਕੁਛ ਮੁਸਲਮਾਨਾਂ ਦੇ ਇੱਦਾਂ ਦੇ ਆ ਨਾ, ਸਾਨੂੰ ਵੀ ਯਾਦ ਕਰਦਿਆਂ ਕਈ ਟਾਈਮ ਲੱਗ ਜਾਂਦਾ, ਸੋ ਇਹ ਆਮ ਪਕੜ ਵਿੱਚ ਛੇਤ ਲਿਆਉਣ ਦੀ ਕੋਸ਼ਿਸ਼ ਕਰਿਓ। ਰਫਿਊਦਾਰਾ ਜਾਤ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣਦਾ, ਸੱਜਦ ਭਰਾ ਇਹਦੇ ਨਾਲ ਵੀ ਵਿਗੜ ਜਾਂਦੇ ਆ, ਇਹਨੂੰ ਕਤਲ ਕਰ ਦਿੰਦੇ। ਹੁਣ ਉੱਥੇ ਫਰਕ ਸੀਅਰੀ ਵਾਲੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਬਾਬਾ ਬੰਦਾ ਸਿੰਘ ਦੇ ਸ਼ਹੀਦ ਇਹਦੇ ਹੁਕਮ ਦੇ ਨਾਲ, ਫਰਕ ਸੀਅਰ ਬਾਦਸ਼ਾਹ ਦੇ ਨਾਲ ਹੁਕਮ ਦੇ ਨਾਲ ਕੀਤਾ ਸੀ। ਤੇ ਜਿੱਦਣ ਬਾਬਾ ਬੰਦਾ ਸਿੰਘ ਨੂੰ ਸ਼ਹੀਦ ਕਰਨਾ ਨਾ, ਇਹ ਪੁੱਛਦਾ ਬੰਦਾ ਸਿੰਘ, ਹੁਣ ਤੂੰ ਇਸਲਾਮ ਦੇ ਵਿੱਚ ਨਹੀਂ ਆਇਆ, ਹੁਣ ਤੈਨੂੰ ਕਤਲ ਕਰ ਦੇਣਾ ਚਾਹੁੰਦਾ, ਹੁਣ ਤੂੰ ਦੱਸ ਮਰਨਾ ਕਿੱਦਾਂ ਚਾਹੁੰਦਾ ਹੈ? ਤੇ ਕਹਿੰਦਾ, ਸੱਜਣਾ ਜਿੱਦਾਂ ਤੂੰ ਮਰਨਾ ਚਾਹੁੰਦਾ ਬਸ ਉਦਾਂ ਹੀ ਮੈਨੂੰ ਮਾਰ ਦੇ। ਬਾਬਾ ਬੰਦਾ ਸਿੰਘ ਦੀਆਂ ਜਿੱਦਾਂ ਅੱਖਾਂ ਕੱਢ ਕੇ, ਉਹਨਾਂ ਦੀਆਂ ਬਾਹਾਂ ਵੱਢ ਕੇ, ਲੱਤਾਂ ਕੱਢ ਕੇ, ਅਖੀਰ ਦੇ ਵਿੱਚ ਗਰਦਨ ਦੇ ਉੱਤੇ ਵਾਰ, ਬਿਲਕੁਲ ਇਸੇ ਨਮੂਨੇ ਦੇ ਨਾਲ ਸੱਜਦ ਭਰਾਵਾਂ ਨੇ ਫਰਕ ਸੀਅਰ ਨੂੰ ਮਾਰਿਆ ਸੀ, ਇਸੇ ਤਰ੍ਹਾਂ ਕਤਲ ਉਹਨੂੰ ਕੀਤਾ ਸੀ। ਇਹ ਸਿੰਘਾਂ ਦੇ ਬੋਲਾਂ ਦੇ ਵਿੱਚ ਦਮ ਹੁੰਦਾ ਸੀ, ਜਿਹੜੇ ਕਹਿਰੀ ਤੇ ਕਰਨੀ ਦੇ ਪੂਰੇ ਹੁੰਦੇ ਸੀ। ਹੁਣ ਪਿਆਰਿਓ, ਇਸ ਤੋਂ ਅੱਗੇ ਰਫਿਊਦਾਰਾ ਜਾਤ ਉਹਨੂੰ ਬਣਾਇਆ ਜਾਂਦਾ ਬਾਦਸ਼ਾਹ, ਪਰ 3 ਕੁ ਮਹੀਨਿਆਂ ਬਾਅਦ ਉਹਨੂੰ ਵੀ ਖਤਮ ਕਰ ਦਿੱਤਾ ਜਾਂਦਾ ਔਰ ਉਹਦਾ ਭਰਾ ਰਫਿਊਦੌਲਾ, ਰਫਿਊਦਾਰਾ ਜਾਤ ਦਾ ਭਰਾ ਰਫਿਊਦੌਲਾ, ਇਹਨੂੰ ਫਿਰ ਹਿੰਦੁਸਤਾਨ ਦਾ ਤਖ਼ਤ ਮਿਲਦਾ ਤੇ 5-4 ਮਹੀਨਿਆਂ ਬਾਅਦ ਇਹਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ। ਫਿਰ ਮੁਹੰਮਦ ਸ਼ਾਹ, ਨਾਂ ਸੁਣਿਆ ਹੋਣਾ ਮੁਹੰਮਦ ਸ਼ਾਹ ਰੰਗੀਲੇ ਦਾ, 7 ਸਾਲ ਹੋ ਗਏ ਸੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਸੀ। ਹੁਣ ਸੱਜਦ ਭਰਾ ਇਹਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ, ਗੁਰੂ ਪਿਆਰਿਓ ਦੇਖੋ ਨਸੀਬ ਹੁੰਦੇ ਆ ਕਈ ਵਾਰ, ਤਖ਼ਤ ਇਹ ਰਾਜੋ ਨਰਕ ਤੇ ਨਰਕੋ ਰਾਜ ਦੇ ਵਿੱਚ ਪਹੁੰਚਾ ਦਿੰਦਾ। ਹੁਣ ਨਰਕ ਵਰਗੀ ਜ਼ਿੰਦਗੀ ਜੀ ਰਿਹਾ ਸੀ, ਪਰਿਵਾਰਾਂ ਦੀ ਅਣਬਣ ਦਾ ਕਰਕੇ ਆਖਰ ਇਹਦਾ ਸੂਤ ਆ ਗਿਆ, ਇਹਦੇ ਜਿਹੜੇ ਵੱਡੇ ਵਡੇਰੇ ਸੀ ਉਹ ਮਾਰੇ ਜਾਂਦੇ ਆ, ਤੇ ਇਹ ਸੱਜਦ ਭਰਾ ਇਹਨੂੰ ਜੇਲ੍ਹ ਚੋਂ ਕੱਢ ਕੇ ਤੇ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦਿੰਦੇ ਨੇ ਮੁਹੰਮਦ ਸ਼ਾਹ। ਔਰ ਇੱਧਰ ਜਦੋਂ ਇਹ ਸਾਰਾ ਕੁਝ ਤਬਦੀਲ ਹੋ ਰਿਹਾ ਨਾ ਦਿੱਲੀ ਦੇ ਵਿੱਚ, ਤੇ ਕੁਦਰਤੀ ਗੱਲ ਹੈ ਇਸ ਗੱਲ ਦਾ ਅਸਰ ਪੰਜਾਬ ਦੇ ਵਿੱਚ ਵੀ ਪੈਣਾ ਸੀ, ਇੱਥੇ ਦੀ ਸਿਆਸਤ ਵਿੱਚ ਵੀ ਪੈਣਾ ਸੀ। ਜਦੋਂ ਮੁਹੰਮਦ ਸ਼ਾਹ ਬਣਦਾ ਨਾ ਹਿੰਦੁਸਤਾਨ ਦਾ ਬਾਦਸ਼ਾਹ, ਤੇ ਇੱਕ ਕਮਰਦੀਨ ਵਜ਼ੀਰ ਬਣਦਾ, ਵੱਡਾ ਕਮਰਦੀਨ ਉਹਦਾ ਨਾਂ ਸੀ। ਹੁਣ ਪਿਆਰਿਓ ਇਹ ਕੀ ਕਰਦਾ, ਲਾਹੌਰ ਦੀ ਗੱਦੀ ਦੇ ਵਿੱਚ ਫੇਰ ਬਦਲ ਕਰਦਾ, ਔਰ ਅਬਦੁਲ ਸਮਦ ਖਾਂ ਉਦੋਂ ਲਾਹੌਰ ਦਾ ਸੂਬੇਦਾਰ ਸੀ, ਪਰ ਉਹਨੂੰ ਹਟਾ ਕੇ ਉਹਦੇ ਮੁੰਡੇ ਜ਼ਕਰੀਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ, ਪਿਓ ਦੀ ਜਗ੍ਹਾ ਦੇ ਉੱਤੇ ਪੁੱਤ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ। ਕਿਉਂ? ਕਿਉਂਕਿ ਕਮਰਦੀਨ ਦਾ ਇਹ ਜਵਾਈ ਲੱਗਦਾ ਸੀ, ਇਹ ਜਿਹੜਾ ਬਾਅਦ ਵਿੱਚ ਬਣਾਇਆ ਜਾਂਦਾ ਨਾ ਜ਼ਕਰੀਆ ਖਾਨ,
ਇਹਦਾ ਜਵਾਈ ਲੱਗਦਾ ਸੀ ਔਰ ਉਹਨੂੰ ਆਪਣੇ ਪਿਓ ਦੀ ਜਗ੍ਹਾ ਤੋਂ ਹਟਾ ਕੇ ਤੇ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਜਾਂਦਾ, ਨਾਲੇ ਹਦਾਇਤ ਕਰ ਦਿੱਤੀ ਜਾਂਦੀ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਬਲਵਾ ਬਣ ਚੁੱਕਿਆ ਸੀ ਇਹਨੂੰ ਖਤਮ ਕਰ ਦੇ, ਤੈਨੂੰ ਪੁੱਛਣ ਵਾਲਾ ਕੋਈ ਨਹੀਂ ਹੋਵੇਗਾ, ਜੋ ਕੋਈ ਹਿੰਦੂ ਸਿੱਖ ਜਿਹੜਾ ਵੀ ਤੈਨੂੰ ਲੱਗਦਾ ਮਾੜੀ ਮੋਟੀ ਬਗਾਵਤ ਕਰਦਾ ਉਹਨੂੰ ਖਤਮ ਕਰ ਦੇ। ਹੁਣ ਗੁਰੂ ਪਿਆਰਿਓ ਇਹੋ ਜਿਹੇ ਸਮਿਆਂ ਦੇ ਵਿੱਚ ਕਿਤੇ ਪੰਜਾਬ ਵਿੱਚ ਰਹਿ ਜਾਣਾ ਕੋਈ ਖਾਲਾ ਜੀ ਦਾ ਵਾੜਾ ਸੀ। ਹੁਣ ਸਤਸੰਗਤ ਜੀ ਜਿਨ੍ਹਾਂ ਸਮਿਆਂ ਦੇ ਉੱਤੇ ਸਿੰਘਾਂ ਦੇ ਨਾਲ ਇਹ ਬੀਤੀਆਂ ਹੋਣਗੀਆਂ ਨਾ ਸਾਡੇ ਤੇ ਦਿਸਣਾਉਂਦਿਆਂ ਦਿਲ ਕੰਬਦੇ ਆ, ਔਰ ਜਿਨ੍ਹਾਂ ਸਮਿਆਂ ਦੇ ਵਿੱਚ ਇਹ ਬੀਤੀਆਂ ਹੋਣਗੀਆਂ ਉਹ ਕਿੱਦਾਂ ਨਜਿੱਠੇ ਹੋਣਗੇ, ਉਹ ਕਿੱਦਾਂ ਤਕਲੀਫਾਂ ਨੂੰ ਇਹਨਾਂ ਮੁਸੀਬਤਾਂ ਨੂੰ ਉਹਨਾਂ ਨੇ ਆਪਣੇ ਪਿੰਡਾਂ ਦੇ ਉੱਤੇ ਕਿੱਦਾਂ ਹਟਾਇਆ ਹੋਵੇਗਾ। ਔਰ ਗੁਰੂ ਪਿਆਰਿਓ ਇੱਕ ਉਸ ਤੋਂ ਪਹਿਲਾਂ ਵਿਸਾਖੀ ਵੀ ਵਿਚਾਰੇ ਮਨਾਉਂਦੇ ਨੇ ਸਿੱਖ ਇਹ ਅੰਮ੍ਰਿਤਸਰ ਦੇ ਵਿੱਚ ਜਾ ਕੇ, ਪਰ ਉਹ ਕੋਈ ਬਹੁਤੀ ਵੱਡੀ ਪੱਧਰ ਦੇ ਉੱਤੇ ਨਹੀਂ ਸੀ। ਫਿਰ ਸਿੰਘਾਂ ਦਾ ਸ਼ਿਕਾਰ ਖੇਡਣਾ ਜਦੋਂ ਸ਼ੁਰੂ ਕਰ ਦਿੱਤਾ ਨਾ ਤੇ ਸਿੰਘ ਆਪਣੇ ਬਾਲ ਬੱਚਿਆਂ ਨੂੰ ਲੈ ਕੇ ਬੀਕਾਨੇਰ ਵੱਲ, ਬਸ ਆਹ ਇੱਕ ਪਨਾਹ ਸੀ ਇਹਨਾਂ ਕੋ, ਇੱਧਰ ਬਠਿੰਡੇ ਦੇ ਲਾਗੇ ਲੱਕੀ ਜੰਗਲ ਤੇ ਬੀਕਾਨੇਰ ਦੇ ਮਾਰੂਥਲ ਇਲਾਕਿਆਂ ਦੇ ਵਿੱਚ ਜਾ ਕੇ ਇਹ ਵਿਚਾਰੇ ਆਪਣਾ ਸਿਰ ਲੁਕਾਉਣ ਲਈ, ਹੋਰ ਇਹਨਾਂ ਦੇ ਕੋਲ ਜਗ੍ਹਾ ਨਹੀਂ ਸੀ ਹੁੰਦੀ। ਜਿੰਨਾ ਕੁ ਪਰਿਵਾਰ ਲੈ ਗਏ ਮਗਰ ਨਾਲ ਲੈ ਗਏ, ਤੇ ਮਗਰ ਜਿਹੜਾ ਕੋਈ ਬਾਲ ਬੱਚਾ ਬਚ ਗਿਆ ਜਾਂ ਕੋਈ ਬਜ਼ੁਰਗ ਬਚ ਗਿਆ ਉਹ ਯਕਰੀਆ ਖਾਨ ਦੀਆਂ ਫੌਜਾਂ ਵੱਲੋਂ ਕਤਲ ਕਰ ਦਿੱਤਾ ਗਿਆ। ਹੁਣ ਪਿਆਰਿਓ ਉਸ ਵੇਲੇ ਇਹਨਾਂ ਮੁਸੀਬਤਾਂ ਦੇ ਦੌਰ ਦੇ ਵਿੱਚ ਜਿਹੜੇ ਇਲਾਕਿਆਂ ਦੇ ਚੌਧਰੀ ਸਨ ਨਾ ਉਹ ਮਨਮਾਨੀਆਂ ਕਰਨ ਲੱਗ ਪਏ, ਔਰ ਜਿਨ੍ਹਾਂ ਦੇ ਵਿੱਚ ਨੁਸ਼ਹਿਰੇ ਦਾ ਇੱਕ ਚੌਧਰੀ ਸੀ ਉਹਦਾ ਨਾਂ ਸੀ ਸਾਹਿਬ ਰਾਏ। ਇਸ ਨੁਸ਼ਹਿਰੇ ਦੇ ਚੌਧਰੀ ਸਾਹਿਬ ਰਾਏ ਨੇ ਸਿੰਘਾਂ ਨੂੰ ਤੰਗ ਕਰਨਾ, ਸਰਕਾਰ ਦੇ ਪਾਸੋਂ ਇਨਾਮ ਲੈਣਾ, ਤੇ ਹੁਣ ਸਿੱਖਾਂ ਦੇ ਕੋਲ ਉਸ ਵੇਲੇ ਜਾਂ ਅੱਜ ਦੇ ਵੀ ਪੰਜਾਬ ਦੇ ਕਿਸਾਨਾਂ ਦੇ ਕੋਲ ਉਪਜ ਵਾਸਤੇ ਇੱਕ ਖੇਤੀ ਹੁੰਦੀ ਆ ਆਪਣੇ ਰੁਜ਼ਗਾਰ ਵਾਸਤੇ, ਤੇ ਇਹ ਜ਼ਿਮੀਂਦਾਰ ਲੋਕ ਆਪਣੀ ਖੇਤੀ ਬੀਜਿਆ ਕਰਦੇ ਸਨ, ਤੇ ਇਹ ਜਿੱਦ ਦੇ ਨਾਲ ਇਹ ਸਾਹਿਬ ਰਾਏ ਜਿਹੜਾ ਚੌਧਰੀ ਸੀ ਨਾ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਆਪਣੀਆਂ ਘੋੜੀਆਂ ਤੇ ਹੋਰ ਮਾਲ ਡੰਗਰ ਚੁਗਣਾ ਛੱਡ ਦਿੰਦਾ ਸੀ। ਹੁਣ ਸਿੰਘ ਬੜੀ ਤਕਲੀਫ ਦੇ ਵਿੱਚ ਹੈ, ਕੀ ਕਹੀਏ ਇਹਨੂੰ, ਚੌਧਰੀ ਹੈ ਗਲ ਪੈ ਜਾਏਗਾ, ਡਰਦੇ ਕੋਈ ਕੁਛ ਨਾ ਆਖ ਬੋਲਿਆ। ਹੁਣ ਇੱਕ ਦਿਨ ਇਹ ਸਿੰਘਾਂ ਦੇ ਖੇਤਾਂ ਦੇ ਵਿੱਚ ਘੋੜੀਆਂ ਚੱਲ ਰਹੀਆਂ, ਦੋ ਸਿੰਘ ਗਏ ਇਹਨੂੰ ਜਾ ਕੇ ਘਰੇ ਆਖ ਦਿੱਤਾ, ਹੱਥ ਜੋੜ ਕੇ ਬੜੇ ਪ੍ਰੇਮ ਨਾਲ ਆਖਿਆ, ਕਹਿੰਦੇ ਚੌਧਰੀ ਸਾਹਿਬ ਤੁਸੀਂ ਸਾਡੇ ਸਾਨੂੰ ਦਾਣਾ ਦੇਣ ਵਾਲੇ ਅਨਾਜ ਦੇਣ ਵਾਲੇ ਸਾਡੇ ਰੱਬ ਦੇ ਬਰਾਬਰ ਤੁਸੀਂ ਹੋ, ਔਰ ਸਾਡਾ ਤੇ ਸਾਲ ਭਰ ਦੀ ਖੇਤੀ ਕੀਤੀ ਹੁੰਦੀ ਹੈ ਤੇ ਇਹਦੇ ਨਾਲ ਹੀ ਸਾਡੇ ਬੱਚਿਆਂ ਨੇ ਪਰਿਵਾਰਾਂ ਨੇ ਪਾਲਣਾ ਹੁੰਦਾ, ਤੇ ਸੱਜਣੋ ਜੇ ਇਹੀ ਤੁਹਾਡੇ ਜਾਨਵਰਾਂ ਨੇ ਲਤਾੜ ਦਿੱਤੀ ਖਰਾਬ ਕਰ ਦਿੱਤੀ ਅਸੀਂ ਤੁਹਾਨੂੰ ਟੈਕਸ ਕਿੱਥੋਂ ਦੇਣਾ, ਤੇ ਅਸੀਂ ਆਪਣੇ ਨਿਆਣੇ ਕਿੱਥੋਂ ਪਾਲਣੇ ਆ, ਮਿਹਰਬਾਨੀ ਕਰਕੇ ਤੁਸੀਂ ਆਪਣੀਆਂ ਘੋੜੀਆਂ ਬੰਨ ਲਿਆ ਕਰੋ। ਹੁਣ ਗੁਰੂ ਪਿਆਰਿਓ ਆਹ ਕੋਈ ਗੱਲ ਸੀ ਲੜਾਈ ਵਾਲੀ, ਪਰ ਇਹ ਗੱਲ ਪੈ ਗਿਆ, ਕਹਿੰਦਾ ਘੋੜੀਆਂ ਬੰਨਾਂਗਾ ਮੈਂ, ਤੁਸੀਂ ਸੱਚੇ ਆ ਮੈਂ ਘੋੜੀਆਂ ਬੰਨਾਂਗਾ, ਪਰ ਜਿਹੜੀਆਂ ਮੇਰੇ ਘੋੜੀਆਂ ਦੇ ਰੱਸੇ ਪੈਣੇ ਆ ਨਾ ਉਹ ਬੜੇ ਮਹਿੰਗੇ ਆ, ਉਹ ਉਹਨਾਂ ਦੀ ਕੀਮਤ ਸ਼ਾਇਦ ਤੁਸੀਂ ਤਾਰ ਨਹੀਂ ਸਕੋਗੇ, ਬੜੀ ਉਹਨਾਂ ਦੀ ਕੀਮਤ ਹੈ ਮੇਰੇ ਰੱਸਿਆਂ ਦੀ। ਤੇ ਉਹਨਾਂ ਵਿਚਾਰਿਆਂ ਨੇ ਤਰਲਾ ਲੈ ਕੇ ਆਖਿਆ, ਕਹਿੰਦੇ ਚੌਧਰੀ ਸਾਹਿਬ ਦੱਸੋ ਕਿਹੜੇ ਸ਼ਹਿਰ ਤੋਂ ਮਿਲਦੇ ਆ, ਉੱਥੋਂ ਤੁਹਾਨੂੰ ਅਸੀਂ ਰੱਸੇ ਲਿਆ ਦਿੰਦੇ, ਅਸੀਂ ਪੈਸੇ ਕੋਲੋਂ ਖਰਚ ਕੇ ਤੁਹਾਨੂੰ ਰੱਸੇ ਲਿਆ ਦਿੰਦੇ, ਤੁਸੀਂ ਮਿਹਰਬਾਨੀ ਕਰਕੇ ਆਪਣੀਆਂ ਘੋੜੀਆਂ ਬੰਨ ਲਿਆ ਕਰੋ। ਕਹਿੰਦੇ ਰੱਸਿਆਂ ਦੀ ਕੀਮਤ ਪੁੱਛਣੇ ਚਾਹੁੰਦੇ ਆ, ਕਹਿੰਦੇ ਹਾਂ ਦੱਸ ਦਿਓ, ਤੁਸੀਂ ਆਖਿਆ ਸੀ ਰੱਸੇ ਬੜੇ ਕੀਮਤੀ ਆ, ਅਸੀਂ ਜਿੱਦਾਂ ਵੀ ਆ ਅਸੀਂ ਰੱਸੇ ਲੈ ਆਉਂਦੇ ਹਾਂ ਤੇ ਮਿਹਰਬਾਨੀ ਕਰਕੇ ਤੁਸੀਂ ਘੋੜੀਆਂ ਬੰਨ ਲਿਆ ਕਰੋ। ਔਰ ਇਹ ਹੰਕਾਰੀ ਪਤਾ ਕੀ ਕਹਿਣ ਲੱਗਾ, ਉਹ ਕਹਿੰਦਾ ਜਿਹੜੇ ਮੇਰੇ ਰੱਸੇ ਘੋੜੀਆਂ ਨੂੰ ਬੰਨਣ ਵਾਸਤੇ ਉਹ ਬਣਾਉਣੇ ਆ ਉਹ ਤੁਹਾਡੀਆਂ ਦਾੜੀਆਂ ਤੇ ਸਿਰਾਂ ਦੇ ਕੇਸ ਕਤਲ ਕਰਕੇ ਉਹਨਾਂ ਦੇ ਰੱਸੇ ਵੱਟ ਕੇ ਤੇ ਫਿਰ ਮੇਰੀਆਂ ਘੋੜੀਆਂ ਵੱਜਣਗੀਆਂ, ਨਹੀਂ ਐਵੇਂ ਨਹੀਂ ਘੋੜੀਆਂ ਵੱਜਣਗੀਆਂ। ਭਰੇ ਦਿਲ ਦੇ ਨਾਲ ਦੁਖੀ ਦਿਲ ਦੇ ਨਾਲ ਵਿਚਾਰੇ ਘਰ ਆ ਗਏ। ਹੁਣ ਇੱਥੇ ਇਹਨਾਂ ਦੇ ਗੁਆਂਢ ਗੁਰੂ ਪਿਆਰਿਓ ਭਾਈ ਅਮਰ ਸਿੰਘ ਤੇ ਭਾਈ ਬਗੇਲ ਸਿੰਘ, ਪਿੰਡ ਭੁੱਸਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਔਰ ਉੱਥੇ ਦੇ ਬੜੇ ਨਾਮਵਰ ਜਰਨੈਲ ਸੂਰਮੇ ਚੜ੍ਹਦੀ ਕਲਾ ਵਾਲੇ ਭਾਈ ਅਮਰ ਸਿੰਘ ਤੇ ਬਗੇਲ ਸਿੰਘ ਰਹਿੰਦੇ ਸੀ, ਔਰ ਇਹਨਾਂ ਵਿਚਾਰਿਆਂ ਕਿਸਾਨਾਂ ਨੇ ਉਹਨਾਂ ਦੇ ਕੋਲ ਫਰਿਆਦ ਕੀਤੀ ਵੀ ਚੌਧਰੀ ਸਾਹਿਬ ਕੋਲ ਗਏ ਸੀ ਸਾਡਾ ਉਜਾੜਾ ਕਰਦਾ, ਬੜਾ ਤਰਲੇ ਜੇ ਦੇ ਨਾਲ ਆਖਿਆ ਸੀ ਚੌਧਰੀ ਸਾਹਿਬ ਆਪਣੀਆਂ ਘੋੜੀਆਂ ਬੰਨ ਲਿਆ ਕਰੋ, ਪਰ ਉਸ ਪਾਪੀ ਨੇ ਸਾਡੀ ਸ਼ਾਨ ਦੇ ਵਰਖਲਾ ਬੋਲਿਆ, ਕਹਿੰਦਾ ਤੁਹਾਡੇ ਕੇਸਾਂ ਦੇ ਰੱਸੇ ਵੱਟ ਕੇ ਤੇ ਫਿਰ ਘੋੜੀਆਂ ਬੰਨਾਂਗਾ। ਵੀ ਕਹਿੰਦੇ ਬਘੇਲ ਸਿੰਘ ਜੀ ਹੁਣ ਦੱਸੋ ਕੀ ਕਰੀਏ, ਤੇ ਸਰਦਾਰ ਬਘੇਲ ਸਿੰਘ ਤੇ ਅਮਰ ਸਿੰਘ ਕਹਿਣ ਲੱਗੇ, ਕਹਿੰਦੇ ਬਸ ਜਾਓ ਹੁਣ ਆਪਣੇ ਘਰਾਂ ਨੂੰ, ਅੱਜ ਤੋਂ ਬਾਅਦ ਇਸ ਪਾਪੀ ਦੀਆਂ ਘੋੜੀਆਂ ਤੁਹਾਡੇ ਖੇਤਾਂ 'ਚ ਨਹੀਂ ਚੁਗਣਗੀਆਂ, ਕਹਿੰਦੇ ਬਸ ਆਹ ਸਾਡਾ ਵਿਸ਼ਵਾਸ ਰਿਹਾ। ਹੁਣ ਇਹਨਾਂ ਨੇ ਸਮਾਂ ਪਾ ਕੇ ਦਿਨ ਵਿਚਾਰ ਕੇ ਕੋਈ ਹਨੇਰਾ ਸਨੇਰਾ ਜਿਹਾ ਦੇ ਕੇ ਇਹਨਾਂ ਦੋਨਾਂ ਭਰਾਵਾਂ ਨੇ ਇਸ ਚੌਧਰੀ ਦੀਆਂ ਘੋੜੀਆਂ ਹੱਕੀਆਂ ਤੇ ਘਰਿਆਲੇ ਵਾਲੇ ਸਰਦਾਰ ਲਖਮੀਰ ਸਿੰਘ ਦੇ ਕੋਲ ਪਹੁੰਚਾ ਦਿੱਤੀਆਂ, ਕਹਿੰਦੇ ਆ ਪਾਪੀ ਦੀਆਂ ਘੋੜੀਆਂ ਇਹ ਹੁਣ ਤੂੰ ਸਾਂਭਣੀਆਂ। ਤੇ ਸਰਦਾਰ ਲਖਮੀਰ ਸਿੰਘ ਉਹਨਾਂ ਘੋੜੀਆਂ ਨੂੰ ਟਾਈਮ ਪਾ ਕੇ ਹੱਕਦਾ,
ਤੇ ਉਹ ਮਾਲਵੇ ਦੇ ਵਿੱਚ ਪਟਿਆਲੇ ਲਿਜਾ ਕੇ ਬਾਬਾ ਆਲਾ ਸਿੰਘ ਦੇ ਕੋਲ ਵੇਚ ਦਿੰਦਾ ਹੈ। ਹੁਣ ਉਹ ਜਿਹੜੇ ਪੈਸੇ ਵੱਟੇ ਆ ਨਾ, ਔਰ ਉਹ ਪੈਸੇ ਘਰੇ ਨਹੀਂ ਇਹਨਾਂ ਦੇ ਵਿੱਚੋਂ ਕੋਈ ਵੀ ਸਿੰਘ ਵਰਤਦਾ, ਕਿਉਂਕਿ ਇਹ ਧਰਮ ਦਾ ਕੰਮ ਸੀ। ਇਹਨੂੰ ਸਮਝਦੇ ਦਰਅਸਲ ਉਸ ਵੇਲੇ ਵੀ ਗੁਰੂ ਕੇ ਸਿੰਘ ਮਾਰਾ ਧਾੜਾ ਕਰਿਆ ਕਰਦੇ ਸਨ, ਪਰ ਇਹ ਮਾਰ ਧਾੜ ਦਾ ਇੱਕ ਵੀ ਪੈਸਾ ਇਹਨਾਂ ਸਿੰਘਾਂ ਨੇ ਆਪਣੇ ਘਰ ਦੇ ਵਿੱਚ ਨਹੀਂ ਰੱਖਿਆ। ਤੇ ਗੁਰੂ ਪਿਆਰਿਓ ਰੱਖਿਆ ਕਿਤੇ? ਭਾਈ ਤਾਰਾ ਸਿੰਘ ਜੀ ਵਾਂ, ਗੁਰੂ ਪਿਆਰਿਓ ਉਸ ਪਵਿੱਤਰ ਮਹਾਂਪੁਰਸ਼ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਸਤਨਾਮ ਸ੍ਰੀ। ਭਾਈ ਤਾਰਾ ਸਿੰਘ ਜੀ ਦਾ ਵਾਂ ਦਾ ਨਾਂ ਤੁਸੀਂ ਸੁਣਿਆ ਹੋਵੇਗਾ, ਭਜਨੀਕ ਸੰਤ ਮਹਾਂਪੁਰਸ਼। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਵਿੱਚ ਮੋਹਰੇ ਹੋ ਕੇ ਯੋਧਾ ਲੜਦਾ ਰਿਹਾ, ਪਰ ਜਦੋਂ ਸ਼ਹਾਦਤ ਦਾ ਜਾਂਬੇ ਪੀ ਗਏ ਨਾ ਬਾਬਾ ਬੰਦਾ ਸਿੰਘ, ਤੇ ਫਿਰ ਪਿੰਡਾਂ ਦੇ ਵਿੱਚ ਜਿਹੜੇ ਸਿੰਘ ਸੀ ਉਹ ਇਸੇ ਤਰ੍ਹਾਂ ਗੁਜ਼ਾਰਾ ਗੁਜ਼ੂਰਾ ਕਰਦੇ ਰਹੇ। ਹੁਣ ਵਾਂ ਪਿੰਡ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਇਹਦਾ ਆਪਣਾ ਜੱਦੀ ਨਗਰ ਔਰ ਆਪਣੇ ਜੱਦੀ ਪੈਲੀ ਦੇ ਵਿੱਚ ਇਹਨੇ ਇੱਕ ਡੇਰਾ ਬਣਾਇਆ ਹੋਇਆ ਭਾਈ ਤਾਰਾ ਸਿੰਘ ਜੀ ਵਾਂ ਨੇ। ਔਰ ਉੱਥੇ ਭਜਨੀਕ ਮਹਾਂਪੁਰਸ਼ ਆਉਂਦੇ ਨੇ, ਸੱਤ ਬਚਨ ਮੰਨਣ ਵਾਲੇ ਗੁਰੂ ਮਹਾਰਾਜ ਜੀ ਦੇ ਸਿੰਘ, ਗੁਰਬਾਣੀ ਪੜ੍ਹਨ ਵਾਲੇ, ਤੇ ਜਿੱਥੇ ਕਿਤੇ ਪਤਾ ਲੱਗਦਾ ਹੈ ਕੋਈ ਦੁਸ਼ਮਣ ਦਾ ਸੋਧਾ ਸਧਾਈਆ ਹੋਣ ਵਾਲਾ, ਉਹ ਸੋਧਾ ਵੀ ਕਿਤੇ ਅੱਖ ਜੀ ਬਜਾ ਕੇ ਕਰੇ ਆਉਂਦੇ ਨੇ। ਔਰ ਗੁਰੂ ਕੀਆਂ ਫੌਜਾਂ ਇਹਨਾਂ ਦੇ ਕੋਲ ਆਇਆ ਜਾਇਆ ਕਰਦੀਆਂ ਸਨ, ਔਰ ਬੜੇ ਸੰਤ ਮਹਾਂਪੁਰਸ਼ ਸਨ, ਭਜਨੀਕ ਸਨ, ਕੱਲੀ ਮਾਲਾ ਫੇਰਨ ਵਾਲੇ ਨਹੀਂ, ਹੱਥ ਦੇ ਵਿੱਚ ਤਲਵਾਰ ਵੀ ਸੀ। ਹੁਣ ਇਹ ਮਾਇਆ ਜਿਹੜੀ ਘੋੜੀਆਂ ਦੇ ਮੁੱਲ ਵੱਟਿਆ ਸੀ ਉਹ ਭਾਈ ਤਾਰਾ ਸਿੰਘ ਦੇ ਲੰਗਰ ਦੇ ਵਿੱਚ ਜਾ ਕੇ ਪਾ ਦਿੱਤੀ ਹੈ, ਤੇ ਇੱਧਰ ਸਾਹਿਬ ਰਾਏ ਵੀ ਘੋੜੀਆਂ ਦਾ ਪਤਾ ਕੱਢਦਾ ਕੱਢਦਾ ਖੁਰਾ ਲੱਭਦਾ ਲੱਭਦਾ ਉਹਨੂੰ ਪਤਾ ਲੱਗ ਗਿਆ ਵੀ ਘੋੜੀਆਂ ਸਰਦਾਰ ਬਘੇਲ ਸਿੰਘ ਨੇ ਛੱਡੀਆਂ ਹੀ। ਹੁਣ ਬਘੇਲ ਸਿੰਘ ਦਾ ਪਤਾ ਕਰਦਾ ਕਰਦਾ ਭਾਈ ਤਾਰਾ ਸਿੰਘ ਵਾਂ ਦੇ ਡੇਰੇ ਦੇ ਵਿੱਚ ਆ ਜਾਂਦਾ। ਹੁਣ ਇਹਦੇ ਨਾਲ ਪੰਜ ਸੱਤ ਬੰਦੇ ਹੋਰ ਨੇ, ਤੇ ਆ ਕੇ ਭਾਈ ਤਾਰਾ ਸਿੰਘ ਨੂੰ ਉੱਚਾ ਬੋਲਣ ਲੱਗਾ, ਰੋਹਬ ਦੇ ਨਾਲ ਬੋਲਣ ਲੱਗਾ, ਕਹਿੰਦਾ ਤਾਰਾ ਸਿਆ ਤੇਰੇ ਡੇਰੇ ਦੇ ਵਿੱਚ ਚੋਰ ਆਉਂਦੇ ਨੇ, ਧਾੜਵੀ ਆਉਂਦੇ ਨੇ, ਔਰ ਉਹਨਾਂ ਨੂੰ ਮੇਰੇ ਹਵਾਲੇ ਕਰਦੇ। ਇਹ ਪਾਪੀ ਕਿਵੇਂ ਸਿੰਘਾਂ ਦੇ ਵਰ ਖਿਲਾਫ ਜਿਵੇਂ ਆਪਣੀ ਜ਼ਬਾਨ ਉਗਲਦਾ, ਆਪਣੀ ਜ਼ਬਾਨ ਦੇ ਵਿੱਚੋਂ ਅੱਗ ਉਗਲਦਾ। ਸੋ ਉਸ ਵੇਲੇ ਜੋ ਇਹਨੇ ਸ਼ਬਦ ਬੋਲੇ ਆ, ਢਾਡੀ ਜਥਾ ਉਸ ਵੇਲੇ ਦੀਆਂ ਸਤਰਾਂ ਨੂੰ ਤੁਹਾਡੇ ਨਾਲ ਇਉਂ ਸਾਂਝਾ ਕਰਦਾ।

ਇਹ ਹੰਕਾਰਿਆ ਹੋਇਆ ਚੌਧਰੀ ਸਾਹਿਬ ਰਾਏ ਆਪਣੇ ਕੁਝ ਟੁੱਕੜ ਬੋਚਾਂ ਨੂੰ ਨਾਲ ਲੈ ਕੇ ਤੇ ਭਾਈ ਤਾਰਾ ਸਿੰਘ ਵਾਂ ਦੇ ਡੇਰੇ ਦੇ ਵਿੱਚ ਜਾ ਕੇ ਧਮਕੀਆਂ ਦੇਣ ਲੱਗ ਪਿਆ। ਹੁਣ ਗੁਰੂ ਪਿਆਰਿਓ, ਜਿਸ ਮਹਾਂਪੁਰਸ਼ ਦਾ ਸਤਿਕਾਰ ਹੋਵੇ ਕੌਮ ਦੇ ਵਿੱਚ ਔਰ ਉਹਦੇ ਜੰਗੀ ਜਰਨੈਲ ਉਹਦੇ ਕੋਲ ਹੋਣ ਤੇ ਇਹੋ ਜਿਹਾ ਕੋਈ ਪਾਪੀ ਦੁਸ਼ਟ ਜਾ ਕੇ ਧਮਕਾਵੇ, ਉਹ ਤਾਰਿਆ, ਇਹਨੇ ਸ਼ਬਦ ਬੋਲੇ ਕਹਿੰਦੇ ਉਹ ਤਾਰਿਆ, ਆਹ ਜਿਹੜੇ ਤੇਰੇ ਡੇਰੇ ਦੇ ਵਿੱਚ ਚੋਰ ਲਫੰਗੇ ਇਕੱਠੇ ਕੀਤੇ ਨਾ, ਉਹਨੂੰ ਮੇਰੇ ਹਵਾਲੇ ਕਰ ਦੇ। ਹੁਣ ਗੁਰੂ ਪਿਆਰਿਓ, ਸਿਆਣੇ ਕਹਿੰਦੇ ਆ ਬਈ ਜ਼ਬਾਨ ਦੇ ਵਿੱਚ ਹੱਡੀ ਭਾਵੇਂ ਕੋਈ ਨਹੀਂ ਹੁੰਦੀ ਨਾ, ਪਰ ਇਹ ਹੱਡੀਆਂ ਤੜਵਾ ਦਿੰਦੀ ਹੈ। ਇਹ ਜ਼ਬਾਨ ਹੈ ਬੜਾ ਕੁਛ ਕਰਵਾ ਦਿੰਦੀ ਹੈ। ਇਹ ਮਿੱਠੀ ਜ਼ਬਾਨ ਹੋਵੇ ਤੇ ਵੈਰੀਆਂ ਨੂੰ ਵੀ ਮਿੱਤਰ ਬਣਾ ਦਿੰਦੀ ਹੈ, ਨਹੀਂ ਤੇ ਆਪਣਿਆਂ ਨੂੰ ਵੀ ਦੁਸ਼ਮਣ ਬਣਾ ਦਿੰਦੀ ਹੈ। ਹੁਣ ਇਹਨੇ ਛਿੱਤਰਾਂ ਦਾ ਵਸੀਲਾ ਆਪ ਕਰ ਲਿਆ। ਭਾਈ ਤਾਰਾ ਸਿੰਘ ਦੇ ਵਰਖਲਾਪ, ਉਹਦੀ ਸ਼ਾਨ ਦੇ ਵਰਖਲਾਪ ਜਦੋਂ ਇਹ ਸ਼ਬਦ ਬੋਲਿਆ, ਕਹਿੰਦਾ ਓਏ ਤਾਰਿਆ, ਤੇਰੇ ਕਹਿੰਦਾ ਡੇਰੇ ਦੇ ਵਿੱਚ ਚੋਰ ਲਟੇਰੇ ਆਏ ਆ, ਮੇਰੀਆਂ ਘੋੜੀਆਂ ਛੱਡ ਕੇ ਲੈ ਕੇ ਆਏ ਆ। ਪਰ ਭਾਈ ਤਾਰਾ ਸਿੰਘ ਵਾਂ ਬੜੇ ਭਜਨੀਕ, ਬੜੇ ਸਿਮਰਨ ਵਾਲੇ, ਬੜੇ ਸਾਊ ਸੁਭਾਅ ਦੇ ਮਹਾਂਪੁਰਸ਼ ਸਨ। ਕਹਿੰਦੇ ਚੌਧਰੀ ਸਾਹਿਬ, ਐਵੇਂ ਤੈਨੂੰ ਭੁਲੇਖਾ ਪੈ ਗਿਆ, ਇੱਥੇ ਸੰਤਾਂ ਦੇ ਡੇਰਿਆਂ ਦੇ ਵਿੱਚ ਚੋਰਾਂ ਦਾ ਕੋਈ ਕੰਮ ਨਹੀਂ ਹੁੰਦਾ, ਬਾਕੀ ਦੂਜਾ ਜਿੱਥੇ ਤੇਰੀਆਂ ਘੋੜੀਆਂ ਗਵਾਚੀਆਂ ਉਹ ਲੱਭ। ਕਹਿੰਦਾ ਚੋਰ ਤੇਰੇ ਡੇਰੇ ਦੇ ਵਿੱਚ ਆ, ਮੈਨੂੰ ਸਾਰੀ CID ਮਿਲ ਚੁੱਕੀ ਆ। ਭਾਈ ਭਾਰਾ ਭਾਈ ਤਾਰਾ ਸਿੰਘ ਆਖਣ ਲੱਗੇ, ਕਹਿੰਦੇ ਚੌਧਰੀ ਸਾਹਿਬ, ਜੇ ਤੂੰ ਹਾਂ ਹੀ ਗੱਲ ਦੇ ਉੱਤੇ ਆਇਆ ਨਾ, ਤੇ ਚੋਰ ਸਿੰਘ ਨਹੀਂ ਚੋਰ ਤੂੰ ਆ, ਤੂੰ ਚੋਰ ਹੈ ਵੱਡਾ ਜਿਹੜਾ ਸਿੰਘਾਂ ਦੇ ਖੇਤਾਂ ਦੇ ਵਿੱਚ ਘੋੜੀਆਂ ਚਰਨ ਵਾਸਤੇ ਛੱਡਦਾ। ਦੱਸ ਉਹ ਖੇਤ ਤੇਰੇ ਪਿਓ ਦੇ ਆ, ਉਹ ਸਿੰਘਾਂ ਦੀਆਂ ਫਸਲਾਂ ਬੀਜੀਆਂ, ਤੂੰ ਉਜਾੜਦਾ ਕਾਹਦਾ ਕਰਕੇ ਉਜਾੜਦਾ ਤੂੰ, ਤੈਨੂੰ ਚੌਧਰ ਦਾ ਨਸ਼ਾ। ਕਹਿੰਦਾ ਜਾ ਭਲਿਆ ਮਾਨਸਾ ਚਲਿਆ ਜਾ ਇੱਥੋਂ। ਹੁਣ ਗੁਰੂ ਪਿਆਰਿਓ, ਇਹ ਉਦੋਂ ਵੀ ਹੰਕਾਰ ਵਿੱਚ ਅੱਗੇ ਵਧਿਆ। ਕਹਿੰਦਾ ਤਾਰਾ ਸਿੰਘ, ਮੈਂ ਜੁੱਤੀਆਂ ਮਾਰਾਂਗਾ। ਇੱਥੋਂ ਤੱਕ ਜਦੋਂ ਗੱਲ ਆਖ ਦਿੱਤੀ ਹੈ ਨਾ, ਤੇ ਫਿਰ ਭਾਈ ਤਾਰਾ ਸਿੰਘ ਆਖਣ ਲੱਗੇ, ਕਹਿੰਦੇ ਹੁਣ ਜੁੱਤੀਆਂ ਖਾ ਕੇ ਜਾਵੇਂਗਾ। ਇਸ਼ਾਰਾ ਜਿਹਾ ਕਰਤਾ ਫਿਰ ਸਿੰਘਾਂ ਨੂੰ, ਕਹਿੰਦੇ ਢਾਲੋ ਇਹਨੂੰ। ਹੁਣ ਇਹਦੇ ਰੱਜ ਕੇ ਛਿੱਤਰ ਪਰੇਡ ਕੀਤੀ ਜਾਂਦੀ ਹੈ, ਐਨ ਨਾਸਾਂ ਚੋਂ ਲਹੂ ਲੂ ਕੱਢ ਕੇ ਇਹਨੂੰ ਕਹਿੰਦੇ ਯਾ ਲੈ ਆ ਹੁਣ ਆਪਦੀ ਸਰਕਾਰ ਨੂੰ ਜਿਹਦੇ ਤੂੰ ਡਰ ਦਿੰਦਾ ਸੀ ਸਾਨੂੰ, ਦੇਖ ਲਾਂਗੇ ਤੇਰੀ ਚੌਧਰ। ਔਰ ਉਸ ਵੇਲੇ ਡੇਰੇ ਦੇ ਵਿੱਚ 22 ਸਿੰਘ ਸਨ ਔਰ ਉਹਨਾਂ 22 ਦੇ ਵਿੱਚੋਂ ਇੱਕ ਸਿੰਘ ਦਾ ਮੈਂ ਤੁਹਾਡੇ ਨਾਲ ਨਾਂ ਲਵਾਂਗਾ। ਔਰ ਦੇਖਿਓ ਉਹ ਪਰਿਵਾਰ ਅੱਜ ਤੱਕ ਕਿੱਡਾ ਬਹਾਦਰੀ ਵਾਲਾ, ਭਾਈ ਸੂਰਾ ਸਿੰਘ ਖਾਲੜਾ, ਖਾਲੜੇ ਨਗਰ ਦੇ ਰਹਿਣ ਵਾਲੇ ਭਾਈ ਸੂਰਾ ਸਿੰਘ ਉਹਨਾਂ 22 ਦੇ ਵਿੱਚੋਂ ਇੱਕ ਸਨ। ਉਹਦੇ ਵਿੱਚ ਬਾਦਲ ਸਿੰਘ ਸੀ, ਹਰੀ ਸਿੰਘ ਸੀ, ਕੇਰ ਸਿੰਘ ਸੀ, ਇੱਦਾਂ ਦੇ ਯੋਧੇ ਉੱਥੇ ਸਨ। ਹੁਣ ਇਹ ਜਿਹੜਾ ਮੈਂ ਸੂਰਾ ਸਿੰਘ ਖਾਲੜੇ ਦਾ ਨਾਂ ਲਿਖਿਆ ਨਾ, ਤੇ ਪਿਆਰਿਓ ਇਹ ਸਾਡੀ ਕੌਮ ਦੇ ਅਮਰ ਸ਼ਹੀਦ ਲਵਾਰ ਸਲਾਸ਼ਾਂ ਨੂੰ ਲੱਭਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦਾ ਵੱਡਾ ਵਡੇਰਾ ਸੀ। ਔਰ ਅੱਜ ਵੀ ਉਸ ਨਗਰ ਖਾਲੜੇ ਦੇ ਵਿੱਚ ਇਸ ਨਾਂ ਦੇ ਉੱਤੇ ਸੂਰਾ ਪੱਤੀ ਅੱਜ ਵੀ ਉਸ ਨਗਰ ਦੇ ਵਿੱਚ ਰਹਿ। ਔਰ ਗੁਰੂ ਪਿਆਰਿਓ, ਸਲਾਮ ਨਹੀਂ ਬਣਦੀ ਇਹੋ ਜਿਹੇ ਯੋਧਿਆਂ ਨੂੰ ਜਿਹੜੇ ਮੁੱਦਤਾਂ ਤੋਂ ਹਕੂਮਤਾਂ ਦੇ ਨਾਲ ਲੜਦੇ ਆਏ ਔਰ ਕੁਰਬਾਨੀਆਂ ਦਿੰਦੇ ਆਏ। ਔਰ ਉਹ ਪਰਿਵਾਰ ਅੱਜ ਵੀ ਕੁਰਬਾਨੀਆਂ ਵਾਲਾ ਬਣ ਗਿਆ। ਸਾਡੀ ਕੌਮ ਨੂੰ ਇਹੋ ਜਿਹੇ ਪਰਿਵਾਰਾਂ ਦਾ ਮਾਣ ਕਰਨਾ ਚਾਹੀਦਾ। ਔਰ ਇਸ ਜਗ੍ਹਾ ਦੇ ਉੱਤੇ ਫਿਰ ਜਦੋਂ ਇਹਦੀ ਖੁੰਬ ਠੱਪ ਹੁੰਦੀ ਹੈ ਨਾ ਪੂਰੀ, ਇਹਦੀ ਸੇਵਾ ਪਾਣੀ ਕੀਤਾ ਜਾਂਦਾ ਤੇ ਆਖ ਦਿੱਤਾ ਜਾਂਦਾ ਚੋਰ ਤੂੰ ਹੈ, ਔਰ ਸਿੰਘਾਂ ਦੇ ਖੱਤਿਆਂ ਦੇ ਵਿੱਚ ਘੋੜੀਆਂ ਚਾਰਦਾ ਫਿਰਦਾ ਤੇ ਤੂੰ ਉਲਟਾ ਦੂਸ਼ਣ ਸਾਡੇ ਉੱਤੇ ਲਾਉਣਾ। ਹੁਣ ਗੁਰੂ ਪਿਆਰਿਓ ਦੀ ਮਾਰ ਕੁੱਟ ਕਰਕੇ ਜਦੋਂ ਭੇਜ ਦਿੱਤਾ ਨਾ, ਹੁਣ ਰਿਹਾ ਕਿੱਥੋਂ ਜਾਣਾ। ਹੁਣ ਗੁਰੂ ਪਿਆਰਿਓ, ਸਰੀਰ ਦੀਆਂ ਸੱਟਾਂ ਜਿਹੜੀਆਂ ਹਨ ਨਾ, ਇਹ ਤੇ 2-5-7 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਹਟ ਜਾਂਦੀਆਂ, ਪਰ ਜਿਹੜੀ ਹਉਮੈ ਨੂੰ ਸੱਟ ਵੱਜਦੀ ਹੈ ਨਾ, ਹਉਮੈ ਨੂੰ, ਹੰਕਾਰ ਨੂੰ ਸੱਟ ਵੱਜਦੀ ਆ, ਉਹ ਨਹੀਂ ਕਦੀ ਮਿੱਟਦੀ। ਹੁਣ ਜਿਹੜੇ ਸਰੀਰ ਦੇ ਜ਼ਖਮ ਸਨ ਇਹਦੇ ਮਾੜੇ ਮੋਟੇ, ਉਹ ਤਾਂ ਠੀਕ ਹੋ ਗਿਆ, ਪਰ ਜਿਹੜੀ ਹਉਮੈ ਦੀ, ਜਿਹੜੀ ਚੌਧਰਤਾ ਨੂੰ ਸੱਟ ਵੱਜੀ ਸੀ ਨਾ, ਉਹ ਐਦਾਂ ਨਹੀਂ ਸੀ ਠੀਕ ਹੋਣੀ ਜਿੰਨਾ ਚਿਰ ਬਦਲਾ ਨਾ ਲੈਂਦਾ। ਇਹ ਪੱਟੀ ਜਾਂਦਾ, ਔਰ ਪੱਟੀ ਦਾ ਉਸ ਵੇਲੇ ਹਾਕਮ ਜਾਫਰ ਬੇਗ, ਜਾਫਰ ਬੇਗ ਨੂੰ ਜਾ ਕੇ ਰੋਂਦਾ ਪਿੱਟਦਾ, ਕਹਿੰਦਾ ਤੇਰੇ ਇਲਾਕੇ ਦੇ ਵਿੱਚ ਐਡੇ ਐਡੇ ਅੱਤਵਾਦੀ ਰਹਿੰਦੇ ਆ, ਮੇਰੀਆਂ ਘੋੜੀਆਂ ਉਹਨਾਂ ਨੇ ਚਰਾ ਲਈਆਂ, ਤੇ ਮੈਂ ਮਾੜਾ ਮੋਟਾ ਪਤਾ ਲੈਣ ਗਿਆ ਬਘੇਲ ਸਿੰਘ ਉੱਥੇ, ਕਹਿੰਦਾ ਘੋੜੀਆਂ ਦਾ ਚੋਰ ਅਮਰ ਸਿੰਘ ਤੇ ਬਘੇਲ ਸਿੰਘ ਉੱਥੇ ਸਨ ਡੇਰੇ ਦੇ ਵਿੱਚ, ਮੇਰੀ ਗਿਣਤੀ ਥੋੜੀ ਸੀ, ਨਹੀਂ ਤਾਂ ਮੈਂ ਕਹਿੰਦਾ ਸਾਰਿਆਂ ਨੂੰ ਬੰਨ ਕੇ ਲੈ ਆਉਣਾ ਸੀ, ਇਹ ਉੱਪਰਲੀਆਂ ਥੱਲੀਆਂ ਮਾਰਦਾ। ਕਹਿੰਦਾ ਉਹ 20-25 ਜਾਣੇ ਸੀਗੇ ਤੇ ਅਸੀਂ ਐਵੇਂ 5-4 ਜਾਣੇ ਸੀ, ਹੁਣ ਇਹ ਕਿੱਦਾਂ ਅਕਸਾਰ ਆ। ਜਾਫਰ ਬੇਗ ਨੂੰ ਕਹਿੰਦਾ, ਕਹਿੰਦਾ ਮੈਂ ਨਾਲ ਚੱਲਾਂਗਾ, ਔਰ ਮੇਰੀ ਉਹਨੇ ਬੇਇੱਜ਼ਤੀ ਕੀਤੀ ਆ, ਮੇਰੀ ਬੇਇੱਜ਼ਤੀ ਦਾ ਬਦਲਾ ਲੈ ਕੇ ਦੇ, ਔਰ ਜੇ ਤੂੰ ਮੇਰਾ ਭਰਾ ਹੈ। ਗੁਰੂ ਪਿਆਰਿਓ, ਇਹੋ ਜਿਹਾ ਦਲਾਲ ਸਰਕਾਰਾਂ ਦੇ ਦਲਾਲ, ਇਹ ਸੱਤ ਵਾਲ ਮਾਰ ਕੇ ਵੀ ਇੱਕ ਦੂਜੇ ਨੂੰ ਮਿਲ ਜਿਆ ਕਰਦੇ, ਟਾਊਟ ਹੁੰਦੇ ਆ ਨਾ। ਹੁਣ ਇਹ ਕਹਿੰਦਾ ਜੇ ਮੇਰਾ ਭਰਾ ਆ, ਹੁਣ ਗੁਰੂ ਪਿਆਰਿਓ ਦਾ ਪੈਗ ਸਾਂਝਾ ਹੁੰਦਾ ਹੋਵੇਗਾ, ਰੋਟੀ ਪਾਣੀ ਸਾਂਝਾ ਹੁੰਦਾ ਹੋਵੇਗਾ, ਹੁਣ ਇਹ ਆਪਣੇ ਇਲਾਕੇ ਦੇ ਫੌਜਦਾਰ ਨੂੰ ਕਹਿੰਦਾ ਮੈਨੂੰ ਬਦਲਾ ਲੈ ਕੇ ਦੇ। ਤੇ ਫਿਰ ਪੱਟੀ ਦਾ ਫੌਜਦਾਰ ਜਾਫਰ ਬੇਗ
200 ਸਿਪਾਹੀਆਂ ਦਾ ਜਥਾ ਨਾਲ ਲੈ ਕੇ ਜਾਂਦਾ ਹੈ। ਇੱਥੋਂ ਕੋਈ ਬਹੁਤੀ ਦੂਰ ਨਹੀਂ ਸੀ ਪਿੰਡ ਵਾ, ਔਰ 200 ਸਿਪਾਹੀਆਂ ਦੇ ਇਸ ਦਲ ਨੂੰ ਲੈ ਕੇ ਵੀ ਰਾਤ ਦੇ ਸਮੇਂ ਚੱਲਦੇ ਹਾਂ, ਦਿਨ ਚੜ੍ਹਦੇ ਨੂੰ ਆਪਾਂ ਉੱਥੇ ਪਹੁੰਚ ਜਾਣਾ ਤੇ ਉਹਨਾਂ ਨੂੰ ਘੇਰਾ ਪਾ ਕੇ ਇਕੱਲੇ ਇਕੱਲੇ ਨੂੰ ਫੜ ਕੇ ਤੇ ਲਾਹੌਰ ਲੈ ਚੱਲਾਂਗੇ ਤੇ ਉੱਥੋਂ ਫਿਰ ਜਾ ਕੇ ਜਦੋਂ ਇਹ ਕਤਲ ਹੋਣਗੇ ਇਹਨਾਂ ਨੂੰ ਤਸੀਹੇ ਮਿਲਣਗੇ ਨਾ ਤੇ ਫਿਰ ਆਪਾਂ ਜੋ ਅੰਦਰ ਦੀ ਆਗਿਆ ਸਾਡੀ ਉਹ ਫਿਰ ਬੁਝੇਗੀ। ਹੁਣ 200 ਸਿਪਾਹੀਆਂ ਨੂੰ ਲੈ ਕੇ ਇਹ ਜ਼ਾਫਰ ਬੇਗ ਰਵਾਨਾ ਹੁੰਦਾ ਤੇ ਸਤਸੰਗ ਜੀ ਅਗਲਾ ਹਲੇ ਅੰਮ੍ਰਿਤ ਵੇਲਾ ਹੁੰਦਾ ਹੈ। ਅੰਮ੍ਰਿਤ ਵੇਲਾ ਗੁਰੂ ਕਾ ਸਿੰਘ ਅੰਮ੍ਰਿਤ ਵੇਲਾ ਸਾਂਭਿਆ ਕਰਦਾ, ਇਹ ਅੰਮ੍ਰਿਤ ਵੇਲੇ ਉੱਠ ਖੜੋਇਆ ਕਰਦੇ ਆ ਤੇ ਭਾਈ ਬਘੇਲ ਸਿੰਘ ਹੁਣ ਜਿਹਦੇ ਉੱਤੇ ਘੋੜੀਆਂ ਦਾ ਇਲਜ਼ਾਮ ਸੀ ਨਾ, ਉਹ ਤੜਕੇ ਅੰਮ੍ਰਿਤ ਵੇਲੇ ਜੰਗਲ ਪਾਣੀ ਬਾਹਰ ਫੌਜਾਂ ਜਾਂਦੀਆਂ ਹੁੰਦੀਆਂ ਸੀ, ਜੰਗਲ ਪਾਣੀ ਕੋਲ ਪਾਣੀ ਦਾ ਲੋਟਕਾ ਤੇ ਨਾਲ ਅਸਲਾ ਵੀ ਆਪਣਾ ਤੀਰ ਕਮਾਨ ਵੀ ਹੈ ਤੇ ਬੰਦੂਕ ਵੀ ਹੈ, ਔਰ ਉਹਨਾਂ ਨੂੰ ਪਤਾ ਸੀ ਵੀ ਚੌਧਰੀ ਛਿੱਤਰ ਖਾ ਕੇ ਗਿਆ, ਇਹ ਹੁਣ ਚੁੱਪ ਕਰਕੇ ਟਿਕ ਕੇ ਬੈਠੂਗਾ ਨੀ, ਇਹ ਆਇਆ ਲੈ ਅੱਜ ਨਾ ਆਇਆ ਕੱਲ ਆਇਆ ਲੈ ਆ ਜਾਣਾ ਇਹਨੇ। ਹੁਣ ਗੁਰੂ ਪਿਆਰਿਓ ਸਿੰਘ ਅਵੇਸਲੇ ਨਹੀਂ ਸਨ, ਹੁਣ ਜੰਗਲ ਪਾਣੀ ਗਿਆ ਔਰ ਜਿੰਨੇ ਕੁ ਉਹਦੇ ਕੋਲ ਹਥਿਆਰ ਚੱਕ ਤਾਂ ਸਕਦਾ ਸੀ ਉਹ ਲੈ ਗਿਆ। ਅੰਮ੍ਰਿਤ ਵੇਲਾ ਹੋਇਆ ਔਰ ਗੁਰੂ ਪਿਆਰਿਓ ਉਸ ਵੇਲੇ ਇਹਨੇ ਭਾਈ ਬਘੇਲ ਸਿੰਘ ਨੇ ਘੋੜਿਆਂ ਦੀ ਆਵਾਜ਼ ਸੁਣੀਆਂ, ਪੈਂਕੜ ਸੁਣਿਆ, ਔਰ ਇਹਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਸਾਹਿਬ ਰਾਏ ਆ ਨਾ ਇਹ ਫੌਜਾਂ ਲੈ ਕੇ ਆ ਗਿਆ, ਹੁਣ ਇਹ ਹਮਲਾ ਕਰਨ ਵਾਸਤੇ ਆਇਆ। ਤੇ ਡੇਰੇ ਤੋਂ ਥੋੜਾ ਜਿਹਾ ਦੂਰ ਜਾ ਚੁੱਕਾ ਸੀ ਭਾਈ ਬਘੇਲ ਸਿੰਘ, ਕਹਿੰਦਾ ਜੇ ਮੈਂ ਡੇਰੇ ਵਿੱਚ ਜਾ ਕੇ ਦੱਸਣ ਚਲਾ ਗਿਆ ਨਾ

ਐਦਾਂ ਐਦਾਂ ਦੇ ਸਾਡੇ ਸਿੰਘ ਹੁੰਦੇ ਸੀ ਤੇ ਹੁਣ ਇਹ ਭਾਈ ਬਘੇਲ ਸਿੰਘ ਮਨ ਦੇ ਵਿੱਚ ਸੋਚਦਾ ਕਹਿੰਦਾ ਇੱਥੋਂ ਥੋੜਾ ਜਿਹਾ ਡੇਰਾ ਦੂਰ ਆ ਜੇ ਮੈਂ ਦੱਸਣ ਚਲੇ ਗਿਆ ਤਾਂ ਉਹਨਾਂ ਨੇ ਮੈਨੂੰ ਏਦਾਂ ਹੀ ਕਹਿਣਾ ਵੀ ਦੱਸਣ ਵਾਸਤੇ ਆ ਗਿਆ ਤੂੰ ਮੁਕਾਬਲਾ ਕਿਉਂ ਨਹੀਂ ਕਰ ਲਿਆ ਹੁਣ ਜਦੋਂ ਇਹਨਾਂ ਦੀ ਆਵਾਜ਼ ਸੁਣਦਾ ਤੇ ਫਿਰ ਨਾਲ ਮਨ ਦੇ ਵਿੱਚ ਆ ਜਾਂਦਾ ਸਾਡਾ ਕਲਗੀਆਂ ਵਾਲਾ 2,50,000 ਨਾਲ ਇੱਕ ਲੜਾ ਦਿੰਦਾ ਸੀ ਆਹ ਕਿੰਨੇ ਹੋਣਗੇ 2,250,500 ਹੋਵੇਗਾ ਕਿੰਨਾ ਕੁ ਹੋਵੇਗਾ ਵੀ ਸਾਡੇ ਗੁਰੂ ਨੇ ਸਾਨੂੰ 2,250,000 ਦੇ ਨਾਲ ਲੜਾਇਆ ਬਸ ਆਹ ਹੌਸਲਾ ਮਨ ਦੇ ਵਿੱਚ ਧਾਰ ਕੇ ਉਹ ਗੁਰੂ ਕਾ ਸ਼ੇਰ ਭਾਈ ਬਘੇਲ ਸਿੰਘ ਧੂ ਕੇ ਆਪਣੇ ਸ਼ਸਤਰ ਅੰਮ੍ਰਿਤ ਵੇਲੇ ਛੱਡ ਕੇ ਅਕਾਲ ਅਕਾਲ ਦੇ ਜਕਾਰੇ ਤੇ ਦੁਸ਼ਮਣਾਂ ਦੇ ਉੱਤੇ ਵਾਰ

200 ਦੁਸ਼ਮਣਾਂ ਦੇ ਨਾਲ ਸਰਦਾਰ ਬਘੇਲ ਸਿੰਘ ਕੱਲਾ ਹੀ ਡਟ ਪਿਆ। ਜਕਾਰੇ ਛੱਡੇ ਤੇ ਗੁਰੂ ਪਿਆਰਿਓ ਨੇਜਿਆਂ ਦੇ ਨਾਲ ਵਾਰ ਕਰਦਾ, ਆਪ ਜ਼ਖਮੀ ਵੀ ਹੋ ਜਾਂਦਾ ਹੈ ਤੇ ਨਾਲ ਜਦੋਂ ਜਕਾਰਿਆਂ ਦੀ ਆਵਾਜ਼ ਤੇ ਗੋਲੀ ਇਹਨੇ ਦਾਗ ਦਿੱਤੀ ਹੈ ਨਾ, ਤੇ ਫਿਰ ਡੇਰੇ ਵਿੱਚ ਸਿੰਘਾਂ ਨੂੰ ਪਤਾ ਲੱਗ ਗਿਆ ਵੀ ਹੁਣ ਸੁੱਖ ਨਹੀਂ, ਉਹ ਆ ਗਿਆ ਹੀ ਉਹ ਆਪਣੇ ਪੱਟੀ ਤੋਂ। ਤੇ ਇੱਧਰ ਚੌਧਰੀ ਸਾਹਿਬ ਰਾਏ ਵੀ ਫੌਜਾਂ ਲੈ ਕੇ ਆ ਗਿਆ। ਉਸੇ ਵੇਲੇ ਗੁਰੂ ਕੇ ਸਿੰਘ ਆਪਣੇ ਹਥਿਆਰ ਸੂਦੇ ਆ ਤੇ ਪਿਆਰਿਓ ਫਿਰ ਮੁਕਾਬਲਾ ਕਰਦੇ ਆ। ਔਰ ਇਸ ਮੁਕਾਬਲੇ ਦੇ ਵਿੱਚ ਇਹ ਪੱਟੀ ਦਾ ਫੌਜਦਾਰ ਜਾਫਰ ਬੇਗ ਆਪਣੇ ਦੋ ਭਤੀਜਿਆਂ ਤੇ 8-10 ਹੋਰ ਸਿਪਾਹੀਆਂ ਨੂੰ ਮਰਵਾ ਕੇ ਤੇ ਇੱਥੋਂ ਨਿਕਲ ਜਾਂਦਾ। ਇੱਧਰ ਸਰਦਾਰ ਬਘੇਲ ਸਿੰਘ ਸ਼ਹੀਦ ਹੋ ਜਾਂਦਾ। ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਲਾਹੌਰ ਤੋਂ ਫੌਜਾਂ ਚੜ ਕੇ ਆਉਂਦੀਆਂ ਔਰ ਇਸ ਡੇਰੇ ਦੇ ਵਿੱਚ ਫਿਰ ਕੀ ਭਾਣਾ ਵਰਤਾ, ਇਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਸਾਡੀ ਕੌਮ ਦੇ ਉਹਨਾਂ ਬਹਾਦਰ ਯੋਧਿਆਂ ਮਹਾਨ ਸੂਰਬੀਰਾਂ ਨੂੰ ਆਪਾਂ ਸਜਦਾ ਕਰਦੇ ਹਾਂ। ਆਸ਼ਕ ਵਰਨ ਆਜ਼ਾਦੀਆਂ ਸਿਰ ਦੇ ਕੇ ਜਦੋਂ ਸਿਰ ਆਜ਼ਾਦੀ ਦਾ ਝੱਲ ਪੈ ਜਾਏ, ਵਿਰਲੇ ਨਿੱਤਰ ਦੇ ਯੋਧੇ ਮੈਦਾਨ ਅੰਦਰ ਜਦੋਂ ਰਣਾਂ ਦੇ ਵਿੱਚ ਤਰਤਲ ਪੈ ਜਾਏ, ਕਾਂਗ ਕੂੜ ਦੀ ਮਲੀਆ ਮੇਟ ਹੁੰਦੀ ਜਦੋਂ ਵਤਨ ਪਿਆਰ ਦੀ ਛਲ ਪੈ ਜਾਏ, ਨਾਲ ਸਿਰਾਂ ਦੇ ਮਿਲਣ ਸਰਦਾਰੀਆਂ ਜੀ ਲੈਂਦੇ ਸੂਰਮੇ ਜਿਨ੍ਹਾਂ ਨੂੰ ਵੱਲ ਪੈ ਜਾਏ, ਨਾਲ ਸਿਰਾਂ ਦੇ ਮਿਲਣ ਸਰਦਾਰੀਆਂ ਜੀ ਲੈਂਦੇ ਸੂਰਮੇ ਜਿਨ੍ਹਾਂ ਨੂੰ ਵੱਲ ਪੈ ਜਾਏ, ਕੁਹਾੜਾ ਪਵੇਗਾ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ। ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਕਦੀ ਬਿਰਤੀਆਂ ਨਹੀਂ ਜਾਂਦੀਆਂ। ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡੇ ਅੰਦਰ ਜਿਹੜੀ ਆਜ਼ਾਦੀ ਦੀ ਚਿਣਗ ਇੱਕ ਬੜੀ ਹੋਈ ਆ ਉਹ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਬਲਦੀ ਰਹੇ। ਇੱਕ ਦਿਨ ਜਵਾਲਾ ਬਣ ਕੇ ਭਬਕੇਗੀ ਤੇ ਤੁਹਾਡਾ ਖੁੱਸਿਆ ਹੋਇਆ ਰਾਜ ਫਿਰ ਤੁਹਾਡੇ ਵਸ ਵਿੱਚ ਆਵੇਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਇਹ ਜਿੱਥੋਂ ਆਪਾਂ ਇਤਿਹਾਸ ਛੱਡਿਆ ਇੱਥੋਂ ਕੱਲ੍ਹ ਨੂੰ ਆਰੰਭ ਕਰਨ ਦਾ ਯਤਨ ਕਰਾਂਗੇ। ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਗੁਰਜੀਤ ਸਿੰਘ ਜੀ ਬਿੰਕਾ ਸਾਹਿਬ ਦਰਬਾਰ ਸਾਹਿਬ ਦੇ ਮਹਾਨ ਰਾਗੀ, ਔਰ ਉਹ ਹੁਣ ਆਪ ਸਿੱਖ ਸੰਗਤਾਂ ਦੇ ਦਰਸ਼ਨ ਦਾਰੇ ਕਰਨਗੇ। ਦਾਸ ਦੇ ਜੱਥੇ ਤੋਂ ਬੋਲਦਿਆਂ ਵੱਧ ਘੱਟ ਕਰਦਿਆਂ ਕੋਈ ਲਫ਼ਜ਼ ਵੱਧ ਘੱਟ ਬੋਲ ਗਿਆ ਹੋਵੇ ਔਰ ਤੁਸੀਂ ਬਖਸ਼ਣਯੋਗ ਹੈ, ਗੁਰੂ ਸ਼ਹਿਨਸ਼ਾਹ ਬਖਸ਼ਣਯੋਗ ਹੈ, ਦਿਓ ਪਿਆਰ ਦਾ ਸਬੂਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੱਖ ਤੇ।

0: ਇੰਨੀ ਸੇਵਾ ਪ੍ਰਵਾਨ ਕਰਿਓ। ਗੁਰਬਾਣੀ ਕੀਰਤਨ ਦੀ ਹਾਜ਼ਰੀ ਪਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਆਪ ਗੁਰੂ ਕੀ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ ਪਾਤਸ਼ਾਹ ਜੀ ਕਿਰਪਾ ਕਰਨ ਆਪ ਜਿਤਨੇ ਵੀ ਮਾਈ ਭਾਈ ਗੁਰੂ ਚਰਨਾਂ ਵਿੱਚ ਬੈਠ ਕਰਕੇ ਗੁਰਬਾਣੀ ਕੀਰਤਨ ਹਰਜਾ ਸਰਵਣ ਕਰ ਰਹੇ ਹੋ ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਸਾਰਿਆਂ ਨਾਮ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਸਵਾਓ ਗਿਆਨੀ ਜੀ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੋ ਸਾਰੀ ਸੰਗਤ ਪਿਆਰ ਨਾਲ ਅਸੀਸ ਬਖਸ਼ੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਭਾਈ ਸਾਹਿਬ ਹੋਰਾਂ ਦਾ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਰਹਿਮਤ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ ਸੋ ਹੁਣ ਆਪ ਸੰਗਤ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੁੜਨਗੇ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਆਪ ਸੰਗਤ ਦੇ ਗਿਆਤ ਹਿੱਤ ਬੇਨਤੀ ਹੈ ਕਿ ਕੱਲ੍ਹ ਨੂੰ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਸੋ ਆਮ ਕਰਕੇ ਕਈ ਵਾਰ ਸੰਗਤ ਨੂੰ ਪਤਾ ਨਹੀਂ ਲੱਗਦਾ ਕਿ ਸੰਗਰਾਂਦ ਕਦੋਂ ਹੈ ਸੋ ਆਪ ਜੀ ਨੇ ਕੱਲ੍ਹ ਨੂੰ ਵੀ ਇਸੇ ਤਰ੍ਹਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ ਆਓ ਹੁਣ ਕੀਰਤਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾਸ

ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣ ਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ

ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ

ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ।

ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮੁਹੱਲਾ ਪਹਿਲਾ ਤਿਤ ਸਰਵਰੜੈ ਭਈ ਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ।

ਤੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ

0: ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਾਓ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇ ਪਾਤਸ਼ਾਹ ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ, ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ।
1: ਵਾਹਿਗੁਰੂ।
0: ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਸਮੂਹ ਸੰਗਤਾਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭਾਹੀ, ਤਿਨਾਂ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖ

0: ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਹਜ਼ੂਰ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਦਰ ਤੇ ਆਈਆਂ ਸੰਗਤਾਂ ਦੀ

0: ਬਖਸ਼ ਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ। ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮਿਲੇ, ਬਖਸ਼ਣੇ ਜਿਨ੍ਹਾਂ ਮਿਲਿਆ। ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ
1: ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਜਾਚਕ ਜਨ ਜਾਚੈ ਪ੍ਰਭ ਦਾਨ ਕਰ

ਪ੍ਰਿਆ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ

जिन हर हृदय नाम ना बसियो तिन मात कीजै हर बंजा।

ਹਰ ਪਾਈਐ ਸਤਿਗੁਰ ਮਾਝਾ, ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰਗਾਜਾ, ਦਰਸ਼ਨ ਸਾਧ ਮਿਲਿਓ ਵੱਡ ਭਾਗੀ, ਸਭ ਕਿਲ ਵਿਖ ਗਏ ਗਵਾਜਾ।